ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਪੰਜਾਬੀ ਰੇਡੀਓ ਕੈਲਗਰੀ 102.7 FM 'ਤੇ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਹਰ ਹਫ਼ਤੇ 5 ਦਿਨ ਪ੍ਰਸਾਰਿਤ ਹੁੰਦਾ ਹੈ। ਪ੍ਰੋਗਰਾਮ ਦਾ ਪ੍ਰਸਾਰਣ ਸਮਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਕੈਲਗਰੀ ਸਮੇਂ ਅਨੁਸਾਰ ਸ਼ਾਮ ਦੇ 6 ਵਜੇ ਤੋਂ 8 ਵਜੇ ਤੱਕ ਅਤੇ ਭਾਰਤੀ ਸਮੇਂ ਅਨੁਸਾਰ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਮੰਗਲਵਾਰ ਤੋਂ ਲੈ ਕੇ ਸ਼ਨਿਚਰਵਾਰ ਤੱਕ ਸਵੇਰ ਦੇ 5:30 ਤੋਂ 7:30 ਵਜੇ ਤੱਕ ਪ੍ਰਸਾਰਿਤ ਹੁੰਦਾ ਹੈ। ਆਓ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਇਸ ਅਲਾਹੀ ਸੰਦੇਸ਼ ਦੇ।

0: 4354-0347 403-454-0347 रासा प्लेडियम दा पता है 202 17th Avenue साउथ ईस्ट कैलगरी नियर स्टैम्पेड ग्राउंड। प्रोग्राम दा ए हिस्सा तुहाडे तक YYC होम केयर सर्विसेज दे सहयोग नाल पहुंचाया जा रहा है। ए किसी भी उम्र तो लैके बुजुर्गां तक दी घर विच रह के संभाल करदे ने। इना दे एक्सपीरियंस्ड पंजाबी केयरगिवर्स डेली एक्टिविटीज जिवें नवाउणा, दवाई देना, अपॉइंटमेंट्स ते लैके जाना या सफाई विच मदद करदे ने। तुहानू जेब विचों कोई भी खर्चा नहीं आएगा, ए सिद्धा सरकार नू बिल करते ने। होर जानकारी लई कॉल करो 825-760-0983 825-760-0983। प्रोग्राम दा ए हिस्सा ABM कॉलेज दे सहयोग नाल पहुंचाया जा रहा है। ABM कॉलेज विच किसे भी तरह दे हेल्थ प्रोग्राम्स, बिजनेस या IT प्रोग्राम्स दी जानकारी लैन लई कॉल करो 403-719-4300 403-719-4300। और जानकारी लई साडी वेबसाइट abmcollege.com ते विजिट करो।
1: प्रोग्राम दा ए हिस्सा तुहाडे तक एशिया पैसिफिक इमीग्रेशन दे मनिंदर सिंह टिल्लो होरां दे सहयोग नाल पहुंचाया जा रहा है। इना दा फोन नंबर नोट करो 403-225-1111 403-225-1111। एशिया पैसिफिक इमीग्रेशन दे मनिंदर सिंह टिल्लो होरां दा पता नोट करो, यूनिट नंबर 144 3670 63 एवेन्यू नॉर्थ ईस्ट कैलगरी।
2: पंजाबी रेडियो 102.7 FM ते प्रसारित होने वाले प्रोग्रामा ते जो भी विचार पेश कीते जांदे ने ओ उना विद्वाना दे अपने विचार ने। रेडियो अदारा 102.7 FM इना दे नाल सहमत होवे ए लाजमी नहीं।
3: ਇੱਕ ਵਾਰ ਫਿਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਤੁਹਾਡਾ ਸਵਾਗਤ ਹੈ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਕਿ ਅੱਜ ਆਪਾਂ ਵਿਚਾਰ ਕਰਾਂਗੇ ਗੁਰਬਾਣੀ ਨੂੰ ਸਮਝਣਾ ਤੇ ਅਮਲ ਕਰਨਾ ਹੀ ਸਿੱਖ ਦੇ ਜੀਵਨ ਦਾ ਮਰੋੜ ਹੈ। ਆਮ ਤੌਰ ਤੇ ਇਹ ਦੇਖਿਆ ਜਾਂਦਾ ਹੈ, ਖਾਸ ਕਰ ਅਜੋਕੇ ਸਮੇਂ ਵਿੱਚ ਜਦੋਂ ਪਾਪੀਆਂ ਦਾ ਪ੍ਰਭਾਵ ਬਹੁਤ ਜ਼ਿਆਦਾ ਹੈ, ਕਿਸੇ ਇੱਕ ਸ਼ਬਦ ਨੂੰ ਚੁਣ ਕੇ ਉਹਨੂੰ ਵਾਰ ਵਾਰ ਰਿਪੀਟ ਕਰਨਾ ਜਿਸਨੂੰ ਉਹ ਜਾਪ ਕਹਿੰਦੇ ਆ, ਤੇ ਉਸ ਦੇ ਨਾਲ ਉਹ ਸੋਚਦੇ ਆ ਕੋਈ ਪ੍ਰਾਪਤੀ ਹੋਏਗੀ, ਜਿਸਨੂੰ ਮੰਤਰ ਜਾਪ ਵੀ ਕਹਿੰਦੇ। ਗੁਰੂ ਸਾਹਿਬਾਨ ਨੇ ਇਸ ਤਰ੍ਹਾਂ ਦੇ ਕਿਸੇ ਵੀ ਮੰਤਰ ਜਾਪ ਦੀ ਕੋਈ ਵਿਵਸਥਾ ਜਿਹੜੀ ਆ ਪ੍ਰਵਾਨ ਨਹੀਂ ਕੀਤੀ। ਇੱਥੋਂ ਤੱਕ ਕਿ ਧਿਆਨ ਲਗਾਉਣਾ, ਧਿਆਨ ਹਟਾਉਣਾ, ਇਹਨਾਂ ਚੀਜ਼ਾਂ ਨੂੰ ਵੀ ਰੱਦ ਕੀਤਾ ਹੋਇਆ ਸੀ। ਜਦੋਂ ਜਪਜੀ ਸਾਹਿਬ ਦੀ ਪਹਿਲੀ ਪੌੜੀ ਹੀ ਸਰਵਣ ਕਰਦੇ ਹਾਂ ਜਾਂ ਉਸਨੂੰ ਪੜ੍ਹਦੇ ਹਾਂ, ਉਸ ਦੇ ਮੁਤਾਬਕ ਗੱਲ ਕਰਦੇ ਹਾਂ, ਸਮਝਦੇ ਹਾਂ, ਤਾਂ ਉੱਥੋਂ ਹੀ ਸ਼ੁਰੂ ਹੋ ਜਾਂਦਾ ਹੈ ਹਰ ਪ੍ਰਕਾਰ ਦੀ ਇਹੋ ਜਿਹੀ ਸੋਚ ਦਾ ਖੰਡਨ ਹੋ ਜਾਂਦਾ ਹੈ। ਤੇ ਉਸ ਨੂੰ ਗੁਰੂ ਸਾਹਿਬਾਨ ਕਹਿੰਦੇ ਕਿ ਇਹ ਯੂਜ਼ਲੈਸ, ਇਹਦੇ ਨਾਲ ਕੁਛ ਪ੍ਰਾਪਤ ਨਹੀਂ। ਜਿਵੇਂ ਸੋਚਿਆ ਸੋਚ ਨਾ ਹੋ ਗਈ ਜੇ ਸੋਚੀ ਦਾ, ਇੱਥੇ ਭਾਵ ਸੁੱਚ ਕਰਨ ਨਾਲ, ਭਾਵ ਤੀਰਥਾਂ ਤੇ ਇਸ਼ਨਾਨ ਕਰਨ ਕੋਈ ਪ੍ਰਾਪਤ ਨਹੀਂ ਹੁੰਦਾ। ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਿਖਦਾ, ਇੱਥੇ ਸਮਾਧੀ ਲਾ ਕੇ ਮੌਨ ਧਾਰ ਕੇ ਬੈਠਣ ਨੂੰ ਰਿਜੈਕਟ ਕੀਤਾ ਗਿਆ। ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਪਾ, ਉਹ ਵਿਅਕਤੀ ਜਿਸਦੀ ਦ੍ਰਿਸ਼ਟੀ ਹੀ ਭੁੱਖ ਨਾਲ, ਜਿਸਦੀ ਅੱਖ ਨਹੀਂ ਰਚਦੀ, ਉਹਨੂੰ ਤੁਸੀਂ ਕਿੰਨਾ ਵੀ ਕੁਛ ਪਦਾਰਥ ਦੇ ਦਿਓ, ਉਹਨੇ ਕਦੀ ਸੈਟਿਸਫਾਈਡ ਨਹੀਂ ਹੋਣਾ। ਉਹਦੇ ਵਿੱਚ ਉਹ ਸਬਰ ਸੰਤੋਖ ਵਾਲੀ ਗੱਲ ਨਹੀਂ ਆਉਣੀ, ਬਲਕਿ ਇੱਥੋਂ ਤੱਕ ਕਿ ਸ੍ਰਿਸ਼ਟੀ ਦਾ ਸਿਧਾਂਤ ਹੀ ਪ੍ਰਕਿਰਤੀ ਦਾ ਸਹਿਸ ਖੱਟੇ ਲੱਕ ਉੱਠ ਆਵੇ, ਤ੍ਰਿਪਤ ਨਾ ਆਵੇ, ਮਾਇਆ ਪਾਛੇ ਪਾਵੇ, ਉਸਦੀ ਬਿਰਤੀ ਇਹੋ ਜਿਹੀ ਹੋ ਜਾਂਦੀ ਹੈ ਕਿ ਫਿਰ ਸਹਿਸ ਸਿਆਣਪਾ ਲੱਕ ਹੋਏ ਤਾਂ ਇੱਕ ਨਾ ਚੱਲੇ। ਕਿੰਨੀਆਂ ਵੀ ਟ੍ਰਿਕਾਂ, ਕਿੰਨੇ ਵੀ ਆਸਨ, ਕਿੰਨਾ ਕੁਝ ਹੋਰ ਜਿਹੜੀਆਂ ਚੀਜ਼ਾਂ ਨੇ, ਇਹਨਾਂ ਨੂੰ ਕਰਕੇ, ਕਰਮਕਾਂਡ ਨੂੰ ਕਰਕੇ ਕੋਈ ਪ੍ਰਾਪਤੀ ਨਹੀਂ ਹੋਣੀ, ਇਹ ਗੁਰਮਤ ਦਾ ਫੈਸਲਾ ਹੈ। ਗੁਰਮਤ ਦਾ ਫੈਸਲਾ ਹੈ ਕਿ ਕੇਵਲ ਪ੍ਰਾਪਤੀ ਹੋਣੀ ਹੈ ਹੁਕਮ ਦੀ ਰਜ਼ਾ ਚ ਰਾਜ਼ੀ ਰਹਿ ਕੇ, ਤੇ ਉਸ ਹੁਕਮ ਦੀ ਰਜ਼ਾ ਚ ਰਾਜ਼ੀ ਕਿਵੇਂ ਰਹਿਣਾ ਹੈ, ਇਸੇ ਵਾਸਤੇ ਸਾਨੂੰ ਗੁਰਬਾਣੀ ਨੂੰ ਪੜ੍ਹਨਾ ਹੈ, ਗੁਰਬਾਣੀ ਨੂੰ ਸਮਝਣਾ ਹੈ, ਤੇ ਗੁਰਬਾਣੀ ਦੀ ਉਸ ਸਮਝ ਨੂੰ ਆਪਣੇ ਤੇ ਲਾਗੂ ਕਰਨਾ ਅਮਲੀ ਤੌਰ ਤੇ, ਅਮਲ ਵਿੱਚ ਗੁਰਬਾਣੀ ਅਨੁਸਾਰ ਜੀਵਣਾ ਹੈ, ਉਸਦੇ ਹਰ ਇੱਕ ਪਹਿਲੂ ਨੂੰ ਗੁਰੂ ਸਾਹਿਬਾਨ ਨੇ, ਭਗਤ ਸਾਹਿਬਾਨ ਨੇ ਵਿਚਾਰਿਆ ਕਿ ਗੁਰੂ ਸਾਹਿਬ ਨੇ ਇੱਕ ਖਜ਼ਾਨਾ ਇਕੱਤਰ ਕਰਕੇ ਦਿੱਤਾ ਜਿੱਥੇ ਜੀਵਨ ਦੇ ਸੰਬੰਧੀ ਹਰ ਸਵਾਲ ਦਾ, ਹਰ ਔਕੜ ਦਾ ਸਮਾਧਾਨ, ਹਰ ਸਵਾਲ ਦਾ ਜਵਾਬ, ਹਰ ਸਮੱਸਿਆ ਦਾ ਸਮਾਧਾਨ ਤੇ ਜ਼ਿੰਦਗੀ ਕਿਵੇਂ ਜੀਣੀ ਹੈ ਇਹਦਾ ਮਾਰਗ ਦਰਸ਼ਨ ਜਿਹੜਾ ਹੈ ਚਾਨਣ ਦੇ ਰੂਪ ਦੇ ਵਿੱਚ, ਕਿਉਂਕਿ ਗੁਰਬਾਣੀ ਨੂੰ ਗੁਰੂ ਸਾਹਿਬ ਨੇ ਚਾਨਣ ਕਿਹਾ। ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੇ ਮੰਨਿਆ, ਇਸੇ ਕਰਕੇ ਇਸ ਚਾਨਣ ਨੂੰ, ਸ਼ਬਦ ਨੂੰ ਜਦੋਂ ਆਪਾਂ ਸ਼ਬਦ ਸਰਵਣ ਕਰ ਰਹੇ ਸੀ, ਸਤਿਗੁਰ ਸ਼ਬਦ ਉਜਾਰੋ ਦੀਪਾ ਬਿਨਸੈ ਅੰਧਕਾਰ ਤਹ ਮੰਦਰ ਖੁੱਲੀ ਕੋਠੜੀ ਰਤਨੇ ਨੂੰ, ਇਸ ਸਰੂਰ ਸਰੀਰ ਰੂਪੀ ਮੰਦਰ ਦੇ ਹਨੇਰੀ, ਇਸ ਮੰਦਰ ਦੇ ਅੰਦਰ, ਮਨ ਦੇ ਮੰਦਰ ਅੰਦਰ ਜਦੋਂ ਸਤਿਗੁਰੂ ਦੇ ਦੀਪਕ ਦਾ, ਸਤਿਗੁਰੂ ਦੇ ਚਾਨਣ ਦਾ, ਗਿਆਨ ਦਾ ਪ੍ਰਕਾਸ਼ ਹੋ ਗਿਆ ਤੇ ਇਹਦੇ ਅੰਦਰੋਂ ਜਹਾਲਤ ਦਾ ਹਨੇਰਾ ਸਦਾ ਸਦਾ ਲਈ ਮਿਟ ਗਿਆ ਤੇ ਇਹਦੇ ਅੰਦਰ ਜਿਹੜੇ ਗੁਣ ਸੁਭਾਇਮਾਨ ਸਨ, ਹੀਰਿਆਂ ਵਰਗੇ, ਰਤਨਾਂ ਵਰਗੇ, ਉਹ ਚਮਕ ਉੱਠੇ, ਉਹ ਦ੍ਰਿਸ਼ਟੀਗੋਚਰ ਹੋਏ। ਪਾਓ ਇਨਸਾਨ ਦੇ ਅੰਦਰ ਉਸ ਪ੍ਰਭੂ ਦੀ ਮੌਜੂਦਗੀ ਹੈਗੀ ਆ, ਪਰ ਉਸਦੇ ਮੌਜੂਦਗੀ ਦੀ ਹੋਂਦ ਦਾ ਅਹਿਸਾਸ ਉਦੋਂ ਹੀ ਹੋਏਗਾ ਜਦੋਂ ਸ਼ੁਭ ਗੁਣਾਂ ਦਾ ਧਾਰਨੀ ਹੋਏਗਾ। ਸਾਰਾ ਖੇਲ ਹੀ ਜਿਹੜਾ ਹੈ ਗੁਣਾਂ ਤੇ ਉਹ ਬਣਦਾ, ਤੇ ਇਸੇ ਹੀ ਖੇਲ ਦੇ ਵਿੱਚ ਗੁਰਬਾਣੀ ਅਨੁਸਾਰ ਜਿਹੜੇ ਕਾਲਪਨਿਕ ਸਵਰਗ ਤੇ ਨਰਕ ਨੇ ਉਹ ਵੀ ਇਸੇ ਜੀਵਨ ਦੇ ਵਿੱਚ ਇੱਥੇ ਹੀ ਨੇ, ਕਿਤੇ ਹੋਰ ਨਹੀਂ ਹੈ, ਕਿਉਂਕਿ ਗੁਰਬਾਣੀ ਨੇ ਜਿਸ ਮੁਕਤੀ ਦਾ ਜ਼ਿਕਰ ਆਉਂਦਾ ਹੈ ਥਰੂਆਊਟ ਹਿੰਦੂ ਮਾਇਥੋਲੋਜੀ, ਹਿੰਦੂ ਗ੍ਰੰਥਾਂ ਸ਼ਾਸਤਰਾਂ ਚ, ਅਠ ਦਰਸ਼ਨ ਦੇ ਵਿੱਚ, ਜਾਂ ਭਾਰਤੀ ਪਰੰਪਰਾ ਦੇ ਵਿੱਚ ਵੇਦ ਜਿਹੜੇ ਨੇ ਉਹਨਾਂ ਦੇ ਵਿੱਚ, ਗੁਰਬਾਣੀ ਦੇ ਵਿੱਚ ਕਿਸੇ ਵੀ ਥਾਂ ਤੇ ਮਰਨ ਨਾਲ ਕਿਸੇ ਮੁਕਤੀ ਦੀ ਪ੍ਰਾਪਤੀ ਦਾ ਜ਼ਿਕਰ ਨਹੀਂ, ਕਿਉਂਕਿ ਗੁਰਮਤ ਇਹ ਮੰਨਦੀ ਹੈ ਕਉ ਨਾਮੇ ਗੁਰ ਹੁਕਮ ਚੁਕਾਇਆ ਨਾ ਕੋ ਮਰੇ ਨਾ ਆਵੇ ਜਾਇਆ। ਸੋ ਜੇ ਹੁਣ ਕੋਈ ਇਹ ਕਹੇ ਕਿਸੇ ਕਾਲਪਨਿਕ ਸੰਸਾਰ ਦੀ ਗੱਲ ਤੇ ਗੁਰੂ ਨਾਨਕ ਪਾਤਸ਼ਾਹ ਬਾਬਾ ਜੇ ਬੁਲੰਦ ਕਹਿੰਦੇ ਆ, ਇੱਕ ਦੱਬੇ ਇੱਕ ਦੱਜੀਏ, ਇੱਕ ਨਾ ਕੁੱਤੇ ਖਾਏ, ਇੱਕ ਪਾਣੀ ਵਿੱਚ ਉਸਲਟੀ, ਇੱਕ ਵੀ ਹੱਸਣ ਪਾਏ, ਨਾਨਕ ਇਹ ਨਾ ਜਾਪੇ ਕਿੱਥੇ ਜਾਏ ਸੁਣੇ। क्योंकि जो शरीर है ये कि जा नहीं सकता। बड़िया उदाहरण ने सेठ दुनी चंद ने गुरु नानक पातशाह ने सूई दी सी कि छोटी जी वास्ते समझाना ही सी ना जे कि कोई चीज फिजिकल जाती होंगी जो शरीर ही जाता होगा ये कह लगे मैं मेरी संभाल के रखी मैं किसी अगले जहान से सोकाल जोड़ा जहान है उतों तेरे को वसूल लव क्योंकि हो सकता है कि उन्हें गलां गलां उस जहान की गल की जो घर आया घरवाली ने कहा कि सूई संभाल के रखनी है ये गुरु साहब ने वादा किया तो कह लगी गुरु साहब ने यह भी पूछ के आओ कि भाई ये तो लैके कि जाऊंगा मेरा सारा कुछ तो मैं कुछ भी इन्हें ना ले जा सकता एक समझाने की गल सी गुरु साहब ने उस समझ भी आ गई कि वाकई मैं इस कुछ भी नहीं ले जा सकता सूई कि ले जा एक कंसेप्ट गुरु साहब ने इसे करके दिता बाणी के अनुसार के नानक ये ना जापई कितने जा सके ये तो पता ही नहीं लग सकता कि जिहड़ा ये व्यक्ति है जिहड़ा जीव है कितने जाके समा जाता है कितने जाके मिल जाता है। पर दूसरे पासे वो इसे इस तरह बयान करते हैं सब में जोत जोत है सोए किस दे चानन सब में चानन कि जिहड़ा समुचे संसार दे विच जीवां दे अंदर जिहड़ी जोत है वो उसे एक वाहिद हस्ती दी उही हर थां प्रकाशमान होती ते वो सारा ही जिहड़ा ज्ञान है वो सारी ही जिहड़ी समझ है वो हर थां जिसनूं असीं आत्मा दा नां लैंदे हां वो उसे दे ही जोत दा सदका उसे ही ब्रह्मंडी आत्मा दा सदका प्रकाशमान है बॉडी दे अंदर क्योंकि बॉडी दे अंदर जिहड़ा है दिमाग रूपी जिहड़ा मटीरियल है यही दसम द्वार भी है जदों गुरु साहिब कहिंदे ना नौ द्वारे प्रगट किए दसवां गुप्त रहा है दसवां द्वार जिहड़ा है वह मनुख का चेतन मन है ते एक किसे किसे दा ही जड़ा है पूरा हो जाकर ए मन जड़ा है क्योंकि ए जड़ा दसवां द्वार है ये कोई भौतिक नहीं है फिजिकल नहीं है ये विचार दा ज्ञान दा साधन है बेशक ये सारी मेमोरी जिहड़ी है साड़े ब्रेन के अंदर साड़े न्यूरॉन के अंदर उसे तरह स्टोर होंगी है जो दिमाग में किसी को सट लग जाए सब कुछ भूल जाता है ये उसे स्टोर पई हुई तो जीवन जिहड़ा है ये चल रहा है क्योंकि ये एक भौतिक प्रक्रिया है ये प्रक्रिया जिस वेले इस धरती के उपर अज तो साढ़े चार करोड़ साल पहला या सवा को चार करोड़ साल मतलब करोड़ नहीं बल्कि अरब साल पहला जड़ तो चैतन बनिया जिसनों आप विज्ञान की स्टडी के कहते हैं बायोजेनेसिस किवें यह जीव चेतन होया यूनिसेलुलर बनिया जड़ा जीवन सी ते यही विकसित होंदा होंदा आज संसार के उपर आप जिहड़ियां प्रजातियां देखते हैं पर एक स्टडी के मुताबिक जिन्ना जीवन अज धरती के उपर ਕੋਈ 87 million ਜੀਵ ਨੇ ਤੇ ਇਹਦੇ ਵਿੱਚੋਂ ਇਹ ਕੇਵਲ 5% ਜਿਹੜਾ ਸੰਸਾਰ ਦੀ ਹੋਂਦ ਤੋਂ ਲੈ ਕੇ ਅੱਜ ਤੱਕ ਜਿਹੜਾ ਜੀਵਨ ਆਇਆ ਬਹੁਤ ਸਾਰੀਆਂ ਜਾਤੀਆਂ ਜਿਹੜੀਆਂ ਨੇ ਉਹ ਐਕਸਟਿੰਕਟ ਹੋ ਗਈਆਂ ਆਈਆਂ ਤੇ ਚਲੀਆਂ ਗਈਆਂ ਇਹ ਸਾਰਾ ਕੁਦਰਤ ਦਾ ਖੇਡ ਹੈ ਅਕਾਲ ਪੁਰਖ ਦੇ ਹੁਕਮ ਦਾ ਪਸਾਰਾ ਹੈ ਕਦੋਂ ਕੋਈ ਚੀਜ਼ ਇਨਸਾਨ ਦੀ ਹੋਂਦ ਵੀ ਜਿਹੜੀ ਹੈ ਬਾਈ ਚਾਂਸ ਕੁਦਰਤ ਹੈ ਖੇਡੀ ਕਿ ਅਫਰੀਕਾ ਦੇ ਵਿੱਚ ਪੂਰਬ ਤੋਂ ਪੱਛਮ ਨੂੰ ਡਿਵਾਈਡ ਕਰਨ ਵਾਲੀ ਇੱਕ ਪਹਾੜੀ ਉਭਰ ਕੇ ਆ ਗਈ ਕਿਉਂਕਿ ਟਾਈਟੈਨਿਕ ਪਲੇਟਾਂ ਦਾ ਜਦੋਂ ਤੇ ਦੂਜੇ ਪਾਸੇ ਬਾਰਿਸ਼ਾਂ ਦਾ ਜਿਹੜਾ ਜਿਹੜੀ ਮੌਨਸੂਨ ਸੀ ਰੁਕ ਜਾਂਦੀ ਸੀ ਤੇ ਬਾਰਿਸ਼ਾਂ ਘੱਟ ਹੋਣੀਆਂ ਸ਼ੁਰੂ ਹੋਈਆਂ ਵੱਡੇ ਦਰਖਤਾਂ ਦੀ ਥਾਂ ਤੇ ਛੋਟੇ ਛੋਟੇ ਜ਼ਮੀਨ ਤੇ ਕਾਫੂਸੀ ਹੋਣ ਲੱਗਾ ਛੋਟੇ ਦਰਖਤ ਹੋਣ ਲੱਗੇ ਤੇ ਜਿਹੜੇ ਇਹ ਜਿਹਨਾਂ ਨੂੰ ਪਹਿਲਾਂ ਪ੍ਰਾਈਮੇਟਸ ਕਹਿੰਦੇ ਸੀ ਫਿਰ ਪ੍ਰਾਈਮ ਜਿਸ ਤਰ੍ਹਾਂ ਦੂਸਰਾ ਨਾਂ ਜਿਹੜਾ ਇਹਨਾਂ ਦਾ ਹੈ ਗ੍ਰੇਟ ਐਪਸ ਉਹ ਇਹਨਾਂ ਨਾਲੋਂ ਅਲੱਗ ਨੇ ਸਭ ਪ੍ਰਾਈਮੇਟਸ ਇੱਕ ਇਹੋ ਜਿਹੀ 15 ਵਰਗੀ ਜਾਤੀ ਸੀ ਜਿਸ ਨੂੰ ਦਰਖਤਾਂ ਤੋਂ ਉਤਰ ਕੇ ਜ਼ਮੀਨ ਤੇ ਵੀ ਆਉਣਾ ਪਿਆ ਇਸ ਤਰ੍ਹਾਂ ਵਿਕਸਿਤ ਹੁੰਦੇ ਹੁੰਦੇ ਇੱਕ ਜਾਤੀ ਐਸੀ ਵੀ ਆਈ ਜਿਸ ਨੇ ਦੋ ਪੈਰਾਂ ਤੇ ਤੁਰਨਾ ਕਿਉਂਕਿ ਜ਼ਮੀਨ ਤੇ ਚੱਲਣ ਵਾਸਤੇ ਫਾਸਟ ਵੀ ਰਹਿਣਾ ਸੀ ਦੋ ਪੈਰਾਂ ਤੇ ਖੜੇ ਹੋ ਕੇ ਵੀ ਦੇਖਣਾ ਸੀ ਘਾਹ ਦੇ ਮੈਦਾਨਾਂ ਚ ਆਪਣੀ ਸੁਰੱਖਿਆ ਦਾ ਪ੍ਰਬੰਧ ਵੀ ਕਰਨਾ ਸੀ ਦੋ ਪੈਰਾਂ ਤੇ ਬਾਈਪੈਡਲ ਹੋ ਗਈ ਟੈਟਰਾਪੋਡਸ ਤੋਂ ਬਾਈਪੈਡਲ ਕੋਈ ਜ਼ਿਆਦਾ ਦੂਰ ਨਹੀਂ 1 crore years ਦੇ ਵਿੱਚ ਵਿੱਚ ਹੀ ਸਾਰਾ ਕੁਛ ਹੋਇਆ ਤੇ ਉਹਨਾਂ ਪੂਰਵਜਾਂ ਦੀਆਂ ਜਾਤੀਆਂ ਅੱਗੇ ਡਿਵਾਈਡ ਹੋ ਗਈਆਂ ਹਾਲਾਤ ਦੇ ਕਰਕੇ ਕਈ ਚੀਜ਼ ਕਾਰਨਾਂ ਦੇ ਕਰਕੇ ਇਨਸਾਨ ਜਿਹੜਾ ਵਜੂਦ ਚ ਆਇਆ ਹੌਲੀ ਹੌਲੀ ਇੱਥੇ ਪਹੁੰਚ ਗਿਆ ਪਰ ਇਸ ਇਨਸਾਨੀ ਜਿਹੜਾ ਅੱਜ ਜਿਸ ਨੂੰ ਅਸੀਂ ਹੋਮੋ ਸੈਪੀਅਨਸ ਕਹਿੰਦੇ ਹਾਂ ਇਸ ਵਰਗੀ ਜਿਸ ਨੂੰ ਆਪਾਂ ਹੋਰ ਜਾਤੀਆਂ ਜਿਹੜੀਆਂ ਸੀ 21 ਜਾਤੀਆਂ ਹੋਈਆਂ ਨੇ ਜਿਹਨਾਂ ਦੇ ਵਿੱਚੋਂ ਨਿਆਂਡਰਥੈਲਸ ਕਿਹਾ ਜਾਂਦਾ ਹੈ ਹੋਮੋ ਫਲੋਰੈਂਸਿਸ ਹੁੰਦੇ ਆ ਇਸ ਤਰ੍ਹਾਂ ਦੇ ਹੋਮੋ ਇਰੈਕਟਸ ਆਰਡੀਪਿਥੈਕਸ ਆਸਟ੍ਰਲੋਪਿਥੈਕਸ ਕੁਛ ਤਾਂ ਇਹਨਾਂ ਚੋਂ ਇੱਕ ਇਹ ਵੀ ਹੈਗਾ ਕਿ ਇਹ ਨਹੀਂ ਹੈ ਕਿ ਬਈ ਇੱਕ ਸੀਕੁਐਂਸ ਦੇ ਵਿੱਚ ਸਾਰਾ ਕੁਛ ਹੋਇਆ ਇੱਕ ਸਮੇਂ ਹੀ 8 ਜਾਤੀਆਂ ਜਿਹੜੀਆਂ ਸੀ ਮੌਜੂਦ ਸੀ ਧਰਤੀ ਦੇ ਤੇ ਪਿਛਲੇ 12-15 thousand ਸਾਲ ਤੋਂ ਸਿਰਫ ਕੇਵਲ ਇੱਕ ਜਾਤੀ ਹੈ ਹੋਮੋ ਸੈਪੀਅਨਸ ਉਸਦੇ ਕਈ ਕਾਰਨ ਨੇ ਹਾਲਾਤ ਦੇ ਮੁਤਾਬਕ ਫਿੱਟ ਹੋਣਾ ਜਾਂ ਕੁਛ ਇਹੋ ਜਿਹੀਆਂ ਜਿਹੜੀਆਂ ਪ੍ਰਜਾਤੀਆਂ ਸੀ ਜਿਸ ਨੂੰ ਆਪਾਂ ਕਹਿੰਦੇ ਹਾਂ ਜੀਨਸ ਪਹਿਲਾਂ ਤੇ ਹੋ ਗਿਆ ਨਾ ਆਪਾਂ ਜਿਸ ਨੂੰ ਇੱਕ ਸਪੈਸ਼ੀਜ਼ ਕਹਿੰਦੇ ਹਾਂ ਦੂਜਾ ਹੋ ਗਿਆ ਜੀਨਸ ਤੇ ਤੀਸਰਾ ਫਿਰ ਇੱਕ ਜੀਨਸ ਤੋਂ ਉੱਪਰ ਇੱਕ ਫੈਮਿਲੀ ਹੁੰਦੀ ਹੈ ਇਸ ਫੈਮਿਲੀ ਦੇ ਵਿੱਚ ਜਿੰਨੇ ਵੀ ਪ੍ਰਾਈਮੈਟਸ ਨੇ ਭਾਵੇਂ ਉਹ ਬੰਦਰ ਨੇ ਭਾਵੇਂ ਬੋਨੋਬੋਸ ਨੇ ਭਾਵੇਂ ਉਹ ਚਿੰਪੈਂਸੀ ਨੇ ਭਾਵੇਂ ਉਹ ਹੋਰ ਕਈ ਜਾਤੀਆਂ ਨੇ ਜਿਹੜੀਆਂ ਬਾਈਪੈਡਲ ਨੇ ਇਹ ਸਾਰੇ ਹੀ ਉਹਦੇ ਵਿੱਚ ਆ ਜਾਂਦੇ ਆ ਜਾਂ ਬਾਕੀ ਜਾਨਵਰਾਂ ਦੀਆਂ ਜਿਹੜੀਆਂ ਨੇ ਜਿਸ ਤਰ੍ਹਾਂ ਕੈਟ ਫੈਮਿਲੀ ਜਿਹਦੇ ਵਿੱਚ ਸ਼ੇਰ ਚੀਤਾ ਟਾਈਗਰ ਵਗੈਰਾ ਇਹ ਸਾਰੇ ਆ ਜਾਂਦੇ ਆ ਇੱਕ ਹੋਰ ਹੈ ਜਿਸ ਤਰ੍ਹਾਂ ਇਸ ਤਰ੍ਹਾਂ ਅਣਗਿਣਤ ਜਿਹੜੀਆਂ ਹੈਗੀਆਂ ਤੇ ਇਹ ਸਾਰਾ ਕੁਛ ਜਿਹੜਾ ਹੈ ਮੇਰੇ ਦੱਸਣ ਦਾ ਮਤਲਬ ਜਾਂ ਕਹਿਣ ਦਾ ਮਤਲਬ ਹੈ ਕਿ ਇਹ ਸਭ ਕੁਛ ਜੋ ਸੰਸਾਰ ਤੇ ਪ੍ਰਕਿਰਿਆ ਚੱਲਦੀ ਹੈ ਇਹ ਪ੍ਰਕਿਰਤੀ ਦੀ ਇਹ ਹੁਕਮ ਦੇ ਅੰਦਰ ਹੁਕਮ ਕਿਵੇਂ ਕਰਾਉਂਦਾ ਕੀ ਕਰਾਉਂਦਾ ਤੇ ਮਨੁੱਖ ਦੇ ਵਾਸਤੇ ਗੁਰਸਿੱਖ ਦੀ ਆਪਾਂ ਗੱਲ ਕਰ ਰਹੇ ਸੀ ਉਹ ਦੂਜੇ ਪਾਸੇ ਚਲੇ ਗਏ ਕਿ ਗੁਰਸਿੱਖ ਜਿਹੜਾ ਹੈ ਉਸ ਤੋਂ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਇਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਨਰਬਦ ਨਰਬਦ ਤੰਦੂ ਕਾਰਾ ਤਨ ਗਗਨਾ ਹੁਕਮ ਅਪਾਰਾ ਨਾ ਦਿਨ ਰਹਿਣ ਨਾ ਚੰਦ ਨਾ ਸੂਰਜ ਸੁਣ ਸਮਾਧ ਲਗਾਏਗਾ ਤੇ ਉਹਦੇ ਵਿੱਚ ਹੀ ਉਹ ਹੌਲੀ ਹੌਲੀ ਉਸ ਸ਼ਬਦ ਦੇ ਵਿੱਚ ਹੀ ਬਿਆਨ ਕਰਦੇ ਨੇ ਕਿ ਕੁਛ ਵੀ ਨਹੀਂ ਸੀ ਨਾ ਕਰਮ ਕਾਂਡ ਸੀ ਨਾ ਕੋਈ ਬੋਲੀ ਸੀ ਨਾ ਕੁਛ ਸੀ ਹੌਲੀ ਹੌਲੀ ਉਸ ਅਕਾਲ ਪੁਰਖ ਦੀ ਰਜ਼ਾ ਦੇ ਵਿੱਚ ਜਾਂ ਤਿਸ ਪਹਾੜਾਂ ਤਾਂ ਜਗ ਤੇ ਉਪਾਇਆ ਬਾਜ ਕਲਾ ਆਡਾੜ ਰਿਹਾ ਹੈ। ਫਿਰ ਉਸ ਤੋਂ ਬਾਅਦ ਉਹ ਪਹਿਲਾਂ ਤੇ ਕਹਿੰਦੇ ਨਾ ਬ੍ਰਹਮਾ ਵਿਸ਼ਨ ਨਵੀ ਤੈ ਕਾਲਾ, ਇੱਥੇ ਕਹਿੰਦੇ ਫਿਰ ਉਹਨਾਂ ਸਾਰਿਆਂ ਨੂੰ ਅਕਾਲ ਪੁਰਖ ਨੇ ਆਪ ਸਿਰਜਿਆ, ਬਾਜ ਕਲਾ ਆਡਾੜ ਰਿਹਾ ਹੈ। ਜਦੋਂ ਇਸ ਸੰਸਾਰ ਦੀ ਗੱਲ, ਜਗਤ ਦੀ ਗੱਲ ਕਰ ਰਿਹਾ ਗੁਰੂ ਸਾਹਿਬ, ਉਸ ਵੇਲੇ ਵੀ ਇਹ ਹਵਾਲਾ ਦੇ ਰਿਹਾ ਕਿ ਇਹ ਖਲਾ ਦੇ ਵਿੱਚ ਇੱਕ ਉੱਡ ਰਹੀ ਸ਼ੈ ਜਿਸ ਨੂੰ ਬਿਨਾਂ ਕਿਸੇ ਸਪੋਰਟ ਦੇ ਖਲਾ ਦੇ ਵਿੱਚ ਐਸਟੈਬਲਿਸ਼ ਕੀਤਾ ਹੋਇਆ, ਤੇ ਆਪਣੇ ਜਿਹੜਾ ਇਹਦਾ ਮਿਆਰ ਹੈ ਉਹਦੇ ਗਿਰਦ ਘੁੰਮ ਰਹੀ ਹੈ, ਸੂਰਜ ਦੇ ਗਿਰਦ ਘੁੰਮ ਰਹੀ ਹੈ ਦੋ ਪੈਟਰਨਸ ਦੇ ਨਾਲ, ਜਿਹੜਾ ਇੱਕ ਆਪਣੇ ਐਕਸਸ ਦੇ ਉੱਪਰ ਧੁਰੇ ਦੇ ਉੱਪਰ, ਦੂਜਾ ਉਹਦੇ ਗਿਰਦ ਪਰਿਕਰਮਾ ਕਰਦੀ ਹੈ। ਸੋ ਇਹ ਸਾਰਾ ਕੁਛ ਜਿਹੜਾ ਹੈ ਇਹ ਅਕਾਲ ਪੁਰਖ ਨੇ ਪੈਦਾ ਕੀਤਾ, ਤੇ ਇਸੇ ਕਰਕੇ ਹਰ ਥਾਂ ਤੇ ਜਦੋਂ ਇਹ ਕਹਿੰਦੇ ਨਾ ਕਿ ਰਿਜਕ ਦੀਆ ਸਭ ਨੂੰ ਹੋ ਸਕਦਾ, ਪਹਿਲਾਂ ਰਿਜਕ ਆਉਂਦਾ ਹੈ, ਫਿਰ ਜਿਹੋ ਜਿਹਾ ਰਿਜਕ ਹੁੰਦਾ ਹੈ ਉਹੋ ਜਿਹਾ ਜੀਵ ਪੈਦਾ ਹੁੰਦਾ ਉਸਦੇ ਅੰਦਰ। ਪਰ ਹੁਣ ਜਿਹੜੇ ਦੁਨੀਆਂ ਦੇ ਵਿੱਚ ਸੰਸਾਰ ਦੇ ਵਿੱਚ ਆਪਾ ਤਾਪੀਏ, ਇਹ ਕਿਉਂ ਹੈ? ਇਸਦਾ ਕਾਰਨ ਵੀ ਜਿਹੜਾ ਹੈ ਉਹ ਇਹ ਨਹੀਂ ਆ ਕਿ ਕੁਛ ਪੈਦਾ ਨਹੀਂ ਹੋਇਆ, ਇਨਸਾਨ ਹੈਗਾ ਤੇ ਇਨਸਾਨ ਦੀ ਰੋਜ਼ੀ ਰੋਟੀ ਜੋ ਉਸਨੂੰ ਚਾਹੀਦਾ ਹੈ, ਜੋ ਉਹਦੇ ਸਰਵਾਈਵਲ ਦੀ ਨੀਡ ਹੈ, ਉਹ ਇਸੇ ਧਰਤੀ ਤੇ ਉਹ ਪੈਦਾ ਵੀ ਹੁੰਦੀ ਹੈ। ਹੁਣ ਤੇ ਉਹ ਆਪ ਉਪਜਾਂਦਾ ਹੈ, ਪਰ ਇਸ ਤੋਂ ਪਹਿਲਾਂ ਉਹਨੂੰ ਮਿਲਦੀ ਸੀ, ਖਾਂਦਾ ਸੀ, ਜਾਂ ਉਹ ਜਿਸ ਤਰ੍ਹਾਂ ਕਿਉਂਕਿ ਮੀਟ ਈਟਰ ਵੀ ਸੀ, ਮਛਲੀ ਵੀ ਖਾਂਦਾ ਸੀ। ਹੋਮੋਸੈਪੀਅਨਸ ਦੇ ਸਰਵਾਈਵਲ ਦਾ ਕਾਰਨ ਹੀ ਇਹ ਸੀ ਕਿ ਇਸਨੇ ਹਰ ਤਰ੍ਹਾਂ ਦੀ ਕੰਡੀਸ਼ਨ ਦੇ ਅਨੁਸਾਰ ਆਪਣੇ ਆਪ ਨੂੰ ਅਡਾਪਟ ਕਰ, ਤੇ ਉਹ ਸਾਰਾ ਕੁਛ ਜਿਹੜਾ ਅਬੰਡਨ ਹੈ। ਪਰ ਜਦੋਂ ਮੁਨਾਫਾਖੋਰੀ, ਇਕੱਠਾ ਕਰਨਾ ਸਾਰਿਆਂ ਦੇ ਉਸ ਤੇ ਹੱਕ ਮਾਰਨਾ, ਉਸਨੂੰ ਆਪ ਸਾਂਭ ਲੈਣਾ, ਕਿਸੇ ਇੱਕ ਤਾਕਤਵਰ ਵਿਅਕਤੀ ਨੇ ਸੰਭਾਲ ਲਿਆ ਸਾਰਾ ਕੁਛ, ਜਿਸ ਤਰ੍ਹਾਂ ਅੱਜ ਦੁਨੀਆਂ 'ਚ ਦੇਖੀਏ ਕਿ 10% ਤੋਂ ਵੀ ਘੱਟ 5% ਲੋਕਾਂ ਦੇ ਕੋਲ ਸਾਰੀ ਦੁਨੀਆਂ ਦੀ ਜਿਹੜੀ ਜਾਇਦਾਦ ਹੈ, ਦੁਨੀਆਂ ਦਾ ਜਿਹੜਾ ਜਿਹੜੀ ਅਵੇਲੇਬਲ ਫੂਡ ਹੈ ਸਾਰਾ ਕੁਛ ਹੈ, ਤੇ 90-95% ਲੋਕ ਜਿਹੜੇ ਨੇ ਉਹ ਸਟਰਗਲ ਕਰਦੇ, ਉਹ ਗਰੀਬੀ ਦੀ ਰੇਖਾ ਤੇ ਨੇ। ਸੋ ਅੱਧੇ ਤੋਂ ਬਾਅਦ 70% ਤੋਂ ਜ਼ਿਆਦਾ ਜਿਹੜੀ ਦੁਨੀਆਂ ਦੇ ਰਿਸੋਰਸਿਸ ਨੇ ਕਿਸੇ। ਸੋ ਜਦੋਂ ਇਹ ਕਬਜ਼ੇ ਵਾਲੀ ਜਿਹੜੀ ਬੇਟੀ ਆ ਗਈ, ਇਸ ਨੇ ਹੀ ਜਿਹੜੀ ਇਹ ਰਿਜ਼ਕ ਦੀ ਉਥਲ ਪੁਥਲ ਹੈ ਇਸ ਨੂੰ ਪੈਦਾ ਕੀਤਾ ਹੋਇਆ, ਕਿਉਂਕਿ ਇਹ ਮੈਨ ਮੇਡ ਹੈ, ਪ੍ਰਕਿਰਤੀ ਮੇਡ ਨਹੀਂ। ਹਾਂ, ਪ੍ਰਕਿਰਤੀ ਨੇ ਜਦੋਂ ਕੋਈ ਬਿਰਤਾ ਪੈਦਾ ਕਰਨੀ ਹੈ, ਜਿਸ ਸਪੈਸ਼ੀਜ਼ ਨੂੰ ਫਿਨਿਸ਼ ਕਰਨਾ ਹੈ, ਐਕਸਟੈਂਡ ਕਰਨਾ ਹੈ, ਉਹਦੇ ਅਨੁਸਾਰ ਹਾਲਾਤ ਬਦਲ ਜਾਂਦੇ ਆ, ਤੇ ਜੇ ਉਹਨਾਂ ਚੋਂ ਕੋਈ ਸਰਵਾਈਵ ਕਰ ਜਾਂਦੇ ਆ ਉਹ ਅਗਲੀਆਂ ਜਨਰੇਸ਼ਨਾਂ ਤੋੜਦੇ ਆ, ਜੇ ਉਸ ਦੇ ਨਾਲ ਹੀ ਨਿਸ਼ਤ ਨਾਬੂਦ ਹੁੰਦੇ ਆ। ਜਿਸ ਤਰ੍ਹਾਂ ਆਪਾਂ ਕਿਹਾ ਕਿ ਵੀ 21 ਤੋਂ ਵੱਧ ਜਿਹੜੀਆਂ ਇਸ ਵਕਤ ਤੱਕ ਵਿਗਿਆਨ ਨੂੰ ਪਤਾ ਚੱਲੇ ਨੇ ਕਿ ਹਿਊਮਨ ਦੀਆਂ ਇਨਸਾਨ ਦਾ ਜਿਹੜਾ ਜੀਨੋਮ ਹੈ, ਜੀਨ ਉਹ ਜਿਹੀਆਂ ਜਿਹੜੀਆਂ ਪ੍ਰਜਾਤੀਆਂ ਜਾਤੀਆਂ ਹਿਊਮਨ ਵਾਲੀਆਂ ਮੌਜੂਦ ਸਨ, ਪਰ ਅੱਜ ਕੇਵਲ ਹੋਮੋਸੈਪੀਅਨ ਹੀ ਇੱਥੇ ਹੈ। ਇਹ ਸਾਰਾ ਕੁਛ ਜੋ ਹੈ ਇਹ ਪ੍ਰਾਕਿਰਤਿਕ ਨਿਯਮਾਂ ਦੇ ਆਧਾਰ ਤੇ ਹੁਕਮ ਦੇ ਵਿੱਚ ਹੀ ਬਣਦਾ ਵਿਗੜਦਾ, ਕਿਉਂਕਿ ਪਰਲੋ ਵੀ ਉਹੀ ਲਿਆਂਦਾ ਹੈ ਤੇ ਪਰਲੋ ਦੇ ਨਾਲ ਜਿਹੜਾ ਚੇਂਜ ਹੈ ਉਹ ਵੀ ਲਿਆਂਦਾ ਹੈ। ਜਿਸ ਆਪਾਂ ਜ਼ਿਕਰ ਕੀਤਾ ਸੀ ਕਿ ਚੇਂਜ ਦੇ ਨਾਲ ਹੀ ਸਮੇਂ ਦੇ ਪਰਿਵਰਤਨ ਦਾ ਵੀ ਪਤਾ ਲੱਗਦਾ। ਹਰ ਚੀਜ਼ ਜਿਹੜੀ ਆ ਜੋ ਪਜਿਓ ਸੋ ਵਿੰਸ ਹੈ, ਪਰ ਉਹ ਆਜ ਕੇ ਕਾਲ ਨਾਨਕ ਹਰ ਗੁਣ ਗਾਇਲ ਹੈ ਛਾੜ ਸਕਲ ਜੀਆ। ਸੋ ਗੁਰਸਿੱਖ ਦੇ ਵਾਸਤੇ ਗੁਰਬਾਣੀ ਅਨੁਸਾਰ ਚੱਲਣਾ, ਆਪਣੇ ਵਧੀਆ ਕਿਰਦਾਰ ਨੂੰ ਮੈਂਟੇਨ ਰੱਖਣਾ ਹੀ ਉਹਦੇ ਸਫਲ ਜੀਵਨ ਦਾ ਜਿਹੜੇ, ਤੇ ਇਹੀ ਇੱਕ ਕਾਰਨ ਹੈ ਕਿ ਸਮਾਜ ਜਿਹੜਾ ਹੈ, ਸਮਾਜ ਕੁਛ ਨਿਯਮਾਂ ਦੇ ਆਧਾਰ ਤੇ ਜਿਹੜਾ ਵਿਚਰਦਾ ਹੈ। ਤਾਂ ਹੀ ਗੁਰੂ ਸਾਹਿਬ ਕਹਿੰਦੇ ਕਿ ਉਦਮੀ ਹੋ ਕੇ, ਜਿਸ ਹੁਣ ਵਿਹਲੜ ਬਾਬੇ ਲੋਕਾਂ ਕੋਲੋਂ ਮੰਗ ਕੇ ਖਾਂਦੇ ਆ, ਉਹਨਾਂ ਨੇ ਵੰਡਣਾ ਕੀ? ਭਾਵੇਂ ਉਹ ਕਿੰਨੇ ਅਮੀਰ ਹੋ ਗਏ ਨੇ, ਪਰ ਹੈ ਤੇ ਲੋਕਾਂ ਕੋਲੋਂ ਹੀ ਮੰਗਦੇ ਆ ਨਾ। ਉਸ ਦੇ ਮੁਕਾਬਲੇ ਦੇ ਵਿੱਚ ਜੇ ਇੱਕ ਮਹਾਨ ਵਿਅਕਤੀ, ਆਮ ਵਿਅਕਤੀ ਜਿਸਨੂੰ ਜ਼ਿੰਦਗੀ ਦੇ ਰਾਜ਼ ਦਾ ਪਤਾ ਹੈ, ਜਿਸਨੇ ਜ਼ਿੰਦਗੀ ਦੇ ਰਾਹ ਨੂੰ ਪਛਾਣਿਆ ਹੈ, ਕਾਲ ਖਾਏ ਇਹ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ, ਉਸੇ ਨੂੰ ਹੀ ਜ਼ਿੰਦਗੀ ਦੇ ਰਸਤੇ ਦਾ ਪਰਮਾਰਥ ਦੇ ਰਸਤੇ ਦੀ ਪਹਿਚਾਣ ਹੈ। ਜਿਹੜਾ ਵਿਅਕਤੀ ਮਿਹਨਤ ਕਰਦਾ ਹੈ, ਕਮਾਉਂਦਾ ਹੈ ਤੇ ਲੋੜਵੰਦਾਂ ਦੀ ਮਦਦ ਵੀ ਕਰਦਾ ਆਪਣੀ ਵਿੱਤ ਅਨੁਸਾਰ। ਇਸ ਤਰ੍ਹਾਂ ਹੀ ਸਮਾਜਿਕ ਕਦਰਾਂ ਕੀਮਤਾਂ ਬੈਲੈਂਸ ਰਹਿੰਦੀਆਂ ਨੇ। ਗੁਰੂ ਸਾਹਿਬਾਨ ਨੇ ਬੇਸਿਕਲੀ ਇੱਕ ਅਜਿਹੇ ਸਮਾਜ ਦੀ ਸਿਰਜਣਾ ਦਾ ਕਾਰਜ ਆਰੰਭਿਆ ਸੀ ਜਿਸ ਦੇ ਵਿੱਚ ਹਰ ਕੋਈ ਸੋਸ਼ਲੀ ਫਾਈਨੈਂਸ਼ਲੀ ਇੰਡੀਪੈਂਡੈਂਟ ਰਹੇ, ਬਰਾਬਰ ਰਹੇ, ਕਿਸੇ ਨੂੰ ਕਿਸੇ ਦਾ ਭੈ ਨਾ ਹੋਵੇ ਤੇ ਹਰ ਕੋਈ ਦੂਜੇ ਦੀ ਸੁਰੱਖਿਆ ਦਾ ਜ਼ਿੰਮੇਵਾਰ ਬਣੇ, ਦੂਜੇ ਦੀ ਸੁਰੱਖਿਆ ਨੂੰ ਨਿਸ਼ਚਿਤ ਕਰੇ। ਇਹ ਠੀਕ ਆ ਕਿ ਇਨਸਾਨ ਮੈਨ ਇਜ਼ ਬੋਰਨ ਫਰੀ ਬਟ ਐਵਰੀਵੇਅਰ ਹੀ ਇਜ਼ ਇਨ ਚੇਨਸ, ਇਸ ਵਿੱਚ ਕੋਈ ਸ਼ੱਕ ਨਹੀਂ। ਜਿਹੜੇ ਚੇਨਸ ਨੇ ਉਹ ਕੀ ਨੇ? ਉਹ ਬੰਧਨਾਂ ਦੇ ਚੇਨਸ ਅਸੀਂ ਆਪ ਕ੍ਰੀਏਟ ਕੀਤੇ ਹੋਏ ਨੇ। ਜਦੋਂ ਸਤਿਗੁਰੂ ਦੇ ਉਪਦੇਸ਼ ਨਾਲ ਜੁੜਦੇ ਹਾਂ, ਸਤਿਗੁਰ ਸਿੱਖ ਕੇ ਬੰਧਨ ਕਾਟੇ, ਸਤਿਗੁਰੂ ਗਿਆਨ ਨਾਲ ਮਨੁੱਖ ਨੂੰ ਸੁਚੇਤ ਕਰ ਰਿਹਾ ਜਿਹੜੇ ਬੰਧਨ ਨੇ ਸੋਸਾਇਟੀ ਦੇ, ਕੂੜੇ ਬੰਧਨ, ਕਰਮ ਕਾਂਡ ਵਗੈਰਾ, ਊਚ ਨੀਚ ਦੇ ਭਰਮ, ਇਹਨਾਂ ਤੋਂ ਮੁਕਤ ਕਰ। ਤੇ ਫਿਰ ਕਿਉਂਕਿ ਸਤਿਗੁਰੂ ਮਿਹਨਤ ਕਰਨ ਦੀ ਵੀ ਗੱਲ ਕਰ ਰਹੇ ਨੇ ਤੇ ਉਹ ਵਿਅਕਤੀ ਜਿਹੜਾ ਹੈ ਉਹ ਦਲਿਦਰੀ ਨਹੀਂ ਬਲਕਿ ਉਹ ਵਿਅਕਤੀ ਹਿੰਮਤੀ ਹੋ ਜਾਂਦਾ ਹੈ। ਕਿਉਂਕਿ ਸਤਿਗੁਰੂ ਨੇ ਕਿਹਾ ਨਾ, ਉਦਮ ਕਰੇਂਦਿਆਂ ਜੀਵ ਤੋਂ, ਉਹ ਵਿਅਕਤੀ ਜਿਹੜਾ ਹੈ ਉਸਦਾ ਜੀਵਨ ਜਿਹੜਾ ਹੈ ਅਗਰ ਉਹ ਖੁਸ਼ਹਾਲ ਹੋਣਾ ਹੈ ਤੇ ਉਹ ਉਦਮ ਦੇ ਮਾਰਗ ਤੇ ਹੋਏਗਾ। ਪਰ ਨਾਲ ਉਦਮ ਕਰਦਿਆਂ ਉਸਨੇ ਵੈਲਿਊਜ ਨੂੰ ਵੀ ਨਾਲ ਰੱਖਣਾ। ਉਦਮ ਕਰੇਂਦਿਆਂ ਜੀਵ ਤੋਂ ਕਮਾਉਂਦਿਆਂ ਸੁੱਖ ਪੁੱਛ। ਜੇ ਤੈਨੂੰ ਸੁੱਖ ਦੀ ਪ੍ਰਾਪਤੀ ਕਰਨੀ ਹੈ ਤੇ ਉਹ ਕਮਾਈ ਕਰਕੇ ਉਦਮ ਕਰਕੇ, ਪਰ ਨਾਲ ਹੀ ਧਿਆਉਂਦਿਆਂ ਤੂੰ ਪ੍ਰਭੂ ਨੂੰ। ਜੇ ਤੈਨੂੰ ਪ੍ਰਭੂ ਅੰਦਰ ਕੀ ਹੈ, ਆਪਣੇ ਆਪ ਦੀ ਪਹਿਚਾਣ ਹੀ ਪ੍ਰਭੂ ਦੀ ਪਹਿਚਾਣ ਹੈ। ਧਿਆਉਂਦਿਆਂ ਤੂੰ ਪ੍ਰਭੂ ਨੂੰ ਜਦੋਂ ਕੰਸਨਟ੍ਰੇਟ ਕਰੇਗਾ, ਇਕਾਗਰਤਾ ਹੋਏਗੀ, ਤੇਰੀ ਬਿਰਤੀ ਚ ਇਕਾਗਰਤਾ ਆ ਜਾਏਗੀ ਤਾਂ ਤੂੰ ਉਸਨੂੰ ਲੱਭ ਵੀ ਸਕਦਾ। ਨਾਨਕ ਉਤਰੀ ਚਿੱਤ, ਇਹਦੇ ਨਾਲ ਤੇਰੀਆਂ ਪਰੇਸ਼ਾਨੀਆਂ ਵੀ ਖਤਮ ਹੋ ਜਾਣਗੀਆਂ ਕਿਉਂਕਿ ਇਹ ਮਨੋਵਿਗਿਆਨਿਕ। ਕੱਲ ਦੇ ਪ੍ਰੋਗਰਾਮ ਚ ਜ਼ਿਕਰ ਕੀਤਾ ਸੀ ਕਿ ਗੁਰਬਾਣੀ ਸਾਨੂੰ ਜਿਸ ਤਰ੍ਹਾਂ ਆਪਾਂ ਜੀਵ ਵਿਗਿਆਨ ਦੀ ਗੱਲ ਕਰਦੇ ਹਾਂ, ਭੂ ਵਿਗਿਆਨ ਦੀ ਗੱਲ ਕਰਦੇ ਹਾਂ, ਮਨੋਵਿਗਿਆਨ ਦੀ ਗੱਲ ਕਰਦੇ ਹਾਂ, ਗੁਰਬਾਣੀ ਸਾਨੂੰ ਮਨੋਵਿਗਿਆਨ ਨਾਲ ਵੀ ਜੋੜਦੀ ਹੈ। ਗੁਰਬਾਣੀ ਮਨੋਵਿਗਿਆਨ ਦੇ ਨਾਲ ਭਰਪੂਰ ਹੈ। ਜਦੋਂ ਆਪਾਂ ਕਬੀਰ ਸਾਹਿਬ ਦਾ ਇਹ ਸ਼ਬਦ ਸਰਵਣ ਕਰਦੇ ਹਾਂ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੇ, ਪਹਿਲੇ ਸਭ ਕੁਛ ਪਾਏ, ਇਹ ਆਪਣੇ ਆਪ ਵਿੱਚ ਇੱਕ ਮਨੋਵਿਗਿਆਨਿਕ ਸੱਚਾਈ ਹੈ ਕਿ ਜਦੋਂ ਚਿੰਤਾਵਾਂ ਹੀ ਨਹੀਂ ਆ, ਕਿਸੇ ਦੇ ਪ੍ਰਤੀ ਕੋਈ ਗੁੱਸਾ ਨਹੀਂ ਆ, ਕੋਈ ਆਪਣੇ ਅੰਦਰ ਕਿਸੇ ਪ੍ਰਤੀ ਵੈਰ ਨਹੀਂ ਆ, ਤੇ ਆਪਣੀ ਜਿਹੜੀ ਪਾਜ਼ਿਟਿਵਿਟੀ ਆ ਉਹ ਖਿੜੇਗੀ। ਇਸੇ ਤਰ੍ਹਾਂ ਮਨੁੱਖ ਜਿਹੜਾ ਹੈ ਉਹ ਪਾਜ਼ਿਟਿਵਿਟੀ ਦੇ ਨਾਲ, ਕ੍ਰੀਏਟਿਵਿਟੀ ਦੇ ਨਾਲ ਜੁੜੇਗਾ। ਹੋਰ ਬਹੁਤ ਕੁਛ ਹੈ, ਨਿੰਦਾ ਚੁਗਲੀ, ਕਿਉਂਕਿ ਉੱਥੇ ਜਦੋਂ ਇਹ ਕਹਿੰਦੇ ਆ ਨਾ ਕਿ ਵੀ ਪਲੇਨ ਲਿਵਿੰਗ ਐਂਡ ਹਾਈ ਥਿੰਕਿੰਗ, ਕਰ ਕਿਰਪਾ ਜਿਸਕੇ ਹਿਰਦੇ ਗਰੀਬੀ ਵਸਾਵੇ, ਨਾਨਕ ਇਹਾਂ ਮੁਕਤ ਆ ਕੇ ਸੁੱਖ ਪਾਵੇ, ਜਿਸ ਦੇ ਅੰਦਰ ਨਿਮਰਤਾ ਆ ਗਈ। ਗਰੀਬੀ ਨਿਮਰਤਾ ਹੈ। ਉਹ ਵਿਅਕਤੀ ਹਰ ਪ੍ਰਕਾਰ ਦੇ ਵੈਰ ਵਿਰੋਧ, ਈਰਖਾ, ਇਹਨਾਂ ਚੀਜ਼ਾਂ ਤੋਂ ਮੁਕਤ ਹੋ ਗਿਆ ਤੇ ਉਹ ਆਪਣੇ ਆਪ ਹੀ ਉਸਨੇ ਸੁੱਖ ਦੀ ਪ੍ਰਾਪਤੀ ਕਰ ਲਈ। ਆਓ ਅੱਜ ਇੱਥੇ ਹੀ
4: ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲਾ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM। ਧਾਰਮਿਕ ਪ੍ਰੋਗਰਾਮਾਂ ਦਾ ਆਨੰਦ ਮਾਣਨ ਲਈ ਅੱਜ ਹੀ ਆਪਣੇ ਘਰਾਂ ਤੇ ਕਾਰਾਂ ਦੀ ਰੇਡੀਓ ਨੂੰ ਪੰਜਾਬੀ ਰੇਡੀਓ 102.7 FM ਤੇ ਟਿਊਨ ਕਰੋ। ਪੰਜਾਬੀ ਰੇਡੀਓ।

ਇੱਕ ਵਾਰ ਫਿਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ। ਆਪਾਂ ਵਿਚਾਰ ਕਰ ਰਹੇ ਸੀ ਇਸ ਤੋਂ ਪਹਿਲਾਂ ਸ਼ਬਦ ਦੀ, ਜੋ ਕਿ ਆਪ ਜੀ ਨੇ ਸਰਵਣ ਵੀ ਕੀਤਾ ਤੇ ਸ਼ਬਦ ਦੇ ਕੁਛ ਪੰਕਤੀਆਂ ਦੇ ਅਰਥ ਵੀ ਆਪਾਂ ਕੀਤੇ ਨੇ, ਇੱਕ ਵਾਰ ਫਿਰ ਦੁਹਰਾਉਂਦੇ ਹਾਂ। ਮਾਝ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਦਾ ਸ਼ਬਦ ਹੈ, ਜਿਸ ਵਿੱਚ ਇੱਕ ਪੰਕਤੀ ਆਉਂਦੀ ਹੈ, ਸਾ ਬੁੱਧ ਦੀਜੈ ਜਿਤ ਵਿਸਰੈ ਨਾਹੀ, ਸਾ ਮਤ ਦੀਜੈ ਜਿਤ ਤੁਧ ਧਿਆਈ। ਸਾ ਸਾਸ ਤੇਰੇ ਗੁਣ ਗਾਵਾਂ, ਓਠ ਨਾਨਕ ਗੁਰ ਚਰਣਾ ਜੀਉ। ਗੱਲ ਬੁੱਧ ਤੇ ਮਤ ਦੀ ਆ ਗਈ।

sujet, tout détail. Bout, akal, gyan. Ina was gunaan da, is sankalp da, is concept da, vichar jidai, gurmat te vich bahut aaya. Kyunki guru saab, manukta di jahalat da karan, manukta di ignorance da karan, ya manukta de dukh da karan jidai, o agyantya daste. ਤੇ ਅਗਿਆਨਤਾ ਦੇ ਵਿੱਚ ਮਨੁੱਖ ਕਰਮਕਾਂਡੀ ਵੀ ਹੋ ਜਾਂਦਾ ਹੈ ਜਿਸ ਤਰ੍ਹਾਂ ਸਾਡੇ ਬਹੁਤ ਸਾਰੇ ਆਪਾਂ ਦੇਖ ਲਈਏ ਇਹੋ ਜਿਹੇ ਟੀਕਾਕਾਰ ਵੀ ਹੋਏ ਨੇ ਬਾਣੀ ਦੀ ਵਿਆਖਿਆ ਕਰਨ ਵਾਲੇ ਜਿਨ੍ਹਾਂ ਨੇ ਹਰ ਇੱਕ ਸ਼ਬਦ ਦੇ ਵਿੱਚ ਸ਼ਬਦ ਕੋਈ ਇੱਕ ਅੱਖਰ ਕੋਈ ਇੱਕ ਸ਼ਬਦ ਬਾਣੀ ਦੇ ਵਿੱਚ ਆਉਂਦਾ ਹੈ ਉਸਦਾ ਪੂਰਾ ਸਾਰ ਸਮਝਣ ਦੇ ਬਜਾਏ ਉਸ ਨੂੰ ਹੀ ਕਈ ਵਾਰੀ ਕਿਸੇ ਨੇ ਕੰਸੈਪਟ ਆਪਣੇ ਬਣਾ ਬਣਾ ਕੇ ਸਰਵ ਰੋਗ ਔਖਤ ਨਾਮ ਹਾਲਾਂਕਿ ਉਹ ਇੱਕ ਬਹੁਤ ਵੱਡਾ ਕੰਸੈਪਟ ਹੈ ਇਸ ਤਰ੍ਹਾਂ ਦੇ ਸ਼ਬਦ ਜੋੜ ਲਏ ਜਿਹਨਾਂ ਨੂੰ ਕੋਈ ਕੁਝ ਨਾਂ ਦੇ ਦਿੱਤਾ ਕੁਝ ਕਸ਼ਟ ਨਿਵਾਰਨ ਦੁੱਖ ਨਿਵਾਰਨ ਇਸ ਤਰ੍ਹਾਂ ਦੇ ਗੁਟਕੇ ਬਣਾ ਕੇ ਲੋਕਾਂ ਨੂੰ ਪ੍ਰਮਾਣਿਤ ਕਰਕੇ ਜੰਤਰ ਮੰਤਰ ਦੇ ਵਿੱਚ ਆ ਗਏ ਜਦਕਿ ਬਾਣੀ ਜੰਤਰ ਮੰਤਰ ਤੋਂ ਬਹੁਤ ਉੱਚੀ ਹੈ ਇਸੇ ਕਰਕੇ ਜਦੋਂ ਆਪਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇਹ ਜ਼ਿਕਰ ਕੀਤਾ ਬੇਸਿਕਲੀ ਆਪਾਂ ਨੂੰ ਇਹ ਵਿਚਾਰ ਕਿਉਂ ਕਰਨੀ ਪੈ ਰਹੀ ਹੈ ਗਿਆਨ ਨਿਰਾ ਵਿਗਿਆਨਕ ਜਾਂ ਅਧਿਆਤਮਕ ਨਹੀਂ ਹੁੰਦਾ ਇਸ ਤੋਂ ਉੱਪਰ ਹੁੰਦਾ ਮੇਰੇ ਆਪਣੇ ਹੀ ਇੱਕ ਵਿਦਿਆਰਥੀ ਜੋ ਕਿ ਕਸ਼ਮੀਰ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਦਾ ਨਿਰਮਾਣ ਕਰਕੇ ਇੱਕ ਹਿਸਾਬ ਦੇ ਨਾਲ ਉੱਥੋਂ ਦਾ ਪ੍ਰਬੰਧਕ ਜਾਂ ਮਹੰਤ ਬਣਿਆ ਹੋਇਆ ਹੈ ਕਾਲਜ ਦੇ ਵਿੱਚ ਕਿਸੇ ਟਾਈਮ ਮੇਰੇ ਕੋਲ ਪੜ੍ਹਦਾ ਹੁੰਦਾ ਸੀ ਤੇ ਪਿਛਲੇ ਦਿਨਾਂ ਜਦੋਂ ਗੱਲ ਉਹਦੇ ਨਾਲ ਕੋਈ ਹੋਈ ਗਿਆਨ ਬਾਰੇ ਤਾਂ ਉਹਨੂੰ ਆਪਣੇ ਉਸ ਅਭਿਆਸ ਦਾ ਕਿ ਮੈਂ ਬੜਾ ਹੀ ਨਿਤਨੇਮੀ ਹਾਂ ਮੈਂ ਬੜਾ ਹੀ ਪਾਠ ਕਰਨ ਵਾਲਾ ਵਾਂ ਵਿਚਾਰਵਾਨ ਹਾਂ ਇਤਨੀ ਹੋਣਾ ਨਜ਼ਰ ਆਈ ਉਹ ਕਹਿੰਦਾ ਜੀ ਨੌਲੇਜ ਤਾਂ ਤੁਸੀਂ ਬਥੇਰੀ ਕੀਤੀ ਹੋਣੀ ਹੈ ਪਰ ਤੁਹਾਡੇ ਕੋਲ ਤਾਂ ਬਹੁਤ ਨੌਲੇਜ ਹੈ ਪਰ ਅਧਿਆਤਮਕ ਹੋਣਾ ਉਸਨੂੰ ਯਾਨੀ ਕਿ ਇਸ ਤਰ੍ਹਾਂ ਬੈਠ ਕੇ ਪਾਠ ਪੜ੍ਹ ਪੜ੍ਹ ਕੇ ਬਿਨਾਂ ਸਮਝਣ ਦੇ ਕਮਾਲ ਲੈਣਾ ਇਹਦੇ ਨਾਲ ਜਾਂ ਇੱਕ ਥਾਂ ਤੇ ਸਿਮਰਨ ਕਰਨ ਨਾਲ ਬਹੁਤ ਕੁਝ ਪ੍ਰਾਪਤ ਹੋ ਜਾਂਦਾ ਹੈ ਤਾਂ ਮੈਂ ਸਵਾਲ ਕੀਤੇ ਕਿ ਪ੍ਰਾਪਤ ਹੋਇਆ ਕਿਸ ਤਰ੍ਹਾਂ ਹੋਇਆ ਗੱਲਾਂ ਤੁਹਾਨੂੰ ਏਦਾਂ ਲੱਗਾ ਜਿਵੇਂ ਖੋਖਲੇ ਦਾਅਵੇ ਨੇ ਰਿਸਰਚ ਕਰਨ ਦੀ ਲੋੜ ਪਈ ਦੇਖਿਆ ਕਿਉਂਕਿ ਪਹਿਲਾਂ ਵੀ ਵਾਸਤਾ ਪੈ ਚੁੱਕਿਆ ਹੈ ਜਿਹਨਾਂ ਦੇ ਅੰਦਰ ਵੀ ਵੱਡੇ ਵੱਡੇ ਖਾਸ ਕਰ ਮੁਸਲਿਮ ਧਰਮ ਨਾਲ ਸੰਬੰਧਿਤ ਵੱਡੇ ਵੱਡੇ ਪੀਰਾਂ ਦੇ ਜਿਹਨਾਂ ਨੇ ਜਿਹੜੇ ਆਪਣੇ ਆਪ ਨੂੰ ਹਾਫਿਜ਼ ਕੁਰਾਨ ਕਹਿੰਦੇ ਸੀ ਇਹੋ ਜਿਹੇ ਦਾਅਵੇ ਉਹਨਾਂ ਕੋਲੋਂ ਵੀ ਸੁਣੇ ਉਹਨਾਂ ਨਾਲ ਵੀ ਵਿਚਾਰ ਹੋਈ ਤੇ ਲੱਗਾ ਕਿ ਉਹ ਵੀ ਸਾਰਾ ਕੋਈ ਖੋਖਲਾ ਪਾਣੀ ਉਹਨਾਂ ਦੇ ਵਿੱਚ ਹੁੰਦਾ ਦਿਖਾਵਾ ਹੁੰਦਾ ਇਸੇ ਕਰਕੇ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਨੇ ਪਾਠ ਪੜਿਓ ਅਰ ਵੇਦ ਵਿਚਾਰਿਓ ਨਿਵਲ ਭਿਅੰਗਮ ਸਾਧੇ ਅੱਗੇ ਕਹਿੰਦੇ ਪੰਜ ਜਣਾ ਸੋ ਸੰਗ ਨਾ ਛੁਟਕਿਓ ਅਧਿਕ ਔਂਕੁਦਵਾਦੇ ਇਹ ਸਾਰਾ ਕੁਝ ਜਿਹੜਾ ਕੀਤਾ ਨਾ ਆਸਨ ਵੀ ਲਗਾ ਲਏ ਜਿਸ ਤਰ੍ਹਾਂ ਯੋਗੀਆਂ ਨੇ ਯੋਗੀ ਲਗਾਉਂਦੇ ਸੀ ਇਹਦੇ ਨਾਲ ਵਿਕਾਰਾਂ ਤੋਂ ਛੁਟਕਾਰਾ ਨਹੀਂ ਹੋਇਆ ਸਗੋਂ ਹੋਮੈ ਹੋਰ ਵਧੀ ਕਿ ਮੈਂ ਇਹ ਕੁਛ ਕਰ ਰਿਹਾ ਸੋ ਗੁਰੂ ਸਾਹਿਬ ਅੱਗੇ ਸਮਝਾਉਂਦੇ ਪਿਆਰੇ

ਆਪਾਂ ਸਰਵਣ ਕਰ ਰਹੇ ਸੀ ਸਤਿਗੁਰ ਸ਼ਬਦ ਉਜਾਰੋ ਦੀਪਾ ਬਿਨਸੈ ਅੰਧਕਾਰ ਤਹਿ ਮੰਦਰ ਖੁੱਲੀ ਕੋਠੜੀ ਰਤਨ ਅਨੁਪਾ। ਸ਼ਬਦ ਆਰੰਭ ਹੁੰਦਾ ਰਾਗ ਬਿਲਾਵਲ ਮਹੱਲਾ ਪੰਜਵਾਂ ਚੌਪਦੇ ਦੋ ਪਦੇ ਕਰ ਸਤਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ। ਸਤਿਗੁਰ ਸ਼ਬਦ ਉਜਾਰੋ ਦੀਪਾ ਬਿਨਸਿਓ ਅੰਧਕਾਰ ਤੇ ਮੰਦਰ ਖੁੱਲੀ ਕੋਠੜੀ ਰਤਨ ਅਨੁਪਾ। ਰਹਾਓ ਸ਼ਬਦ ਦੀ ਪਹਿਲੀ ਪੰਕਤੀ ਹੀ ਜਿਹੜੀ ਹੈ ਰਹਾਓ ਦੀ ਭਾਵ ਕੇਂਦਰੀ ਭਾਵ ਸਾਰਾ ਇਹਦੇ ਵਿੱਚ ਹੀ ਹੈ। ਅਤੇ ਪੂਰੇ ਸ਼ਬਦ ਦਾ ਜਿਹੜਾ ਮਜ਼ਮੂਨ ਹੈ ਪੂਰੇ ਸ਼ਬਦ ਦਾ ਜਿਹੜਾ ਵਿਸ਼ਾ ਹੈ ਉਹ ਇਸੇ ਹੀ ਸੈਂਟਰਲ ਆਈਡੀਆ ਜਿਸ ਨੂੰ ਅਸੀਂ ਕਹਿੰਦੇ ਹਾਂ ਉਹ ਇਸੇ 'ਤੇ ਹੀ ਆਧਾਰਿਤ ਹੈ। ਰਹਾਉ ਤੋਂ ਬਾਅਦ ਕਹਿੰਦੇ ਆ ਬਿਸਮਨ ਬਿਸਮ ਪਏ ਜੋ ਪੇਖਿਓ ਕਹਿਣ ਨਾ ਜਾਈ ਕਹਿਣ ਨਾ ਜਾਏ ਵਡਿਆਈ ਮਗਨ ਪਏ ਉਹਾਂ ਸੰਗ ਮਾਤੇ ਓਤ ਪੋਤ ਲਪਟਾਈ ਆਲ ਜਾਲ ਨਹੀਂ ਕੱਛ ਆਲ ਜਾਲ ਨਹੀਂ ਕਛੂ ਜੰਜਾਰਾ ਔਂਬੁਦ ਨਹੀਂ ਭੋਰਾ ਊਚਨ ਊਚਾ ਬੀਚ ਨਾ ਖੀਚਾ ਹਉ ਤੇਰਾ ਤੂੰ ਮੋਰਾ ਏਕੰਕਾਰ ਏਕ ਪਾਸਾਰਾ ਏਕੈ ਅਪਰ ਅਪਾਰਾ ਏਕ ਬਿਸਥੀਰਨ ਏਕ ਸੰਪੂਰਨ ਏਕੋ ਪ੍ਰਾਣ ਅਧਾਰਾ ਨਿਰਮਲ ਨਿਰਮਲ ਸੂਚਾ ਸੂਚੋ ਸੂਚਾ ਸੂਚੋ ਸੂਚਾ ਅੰਤ ਨ ਅੰਤਾ ਸਦਾ ਬੇਅੰਤਾ ਕਉ ਨਾਨਕ ਉੱਚੋ ਉੱਚਾ। ਸਾਰੀਆਂ ਜਿਹੜੀਆਂ ਇਹਦੇ ਵਿੱਚ ਜਿਹੜੇ ਵਿਸ਼ੇਸ਼ਣ ਨੇ ਜਿਹੜੇ ਗੁਣ ਨੇ ਜਿਹੜੀਆਂ ਸਿਫਤਾਂ ਨੇ ਉਹ ਅਕਾਲ ਪੁਰਖ ਦੀਆਂ ਨੇ। ਪਰ ਪਹਿਲੀ ਪੰਕਤੀ ਦੇ ਵਿੱਚ ਉਸ ਅਕਾਲ ਪੁਰਖ ਦੇ ਇਹਨਾਂ ਗੁਣਾਂ ਦਾ ਗਿਆਨ ਕਿਵੇਂ ਹੋਇਆ ਉਹਨਾਂ ਦੀ ਸਮਝ ਕਿਵੇਂ ਆਈ ਜਦੋਂ ਸਤਿਗੁਰੂ ਦੇ ਗਿਆਨ ਦਾ ਦੀਵਾ ਪ੍ਰਕਾਸ਼ ਹੋਇਆ ਕਿੱਥੇ ਮੇਰੇ ਮਨ ਮੰਦਰ ਦੇ ਵਿੱਚ। ਗੁਰਬਾਣੀ 'ਚ ਵੀ ਆਉਂਦਾ ਨਾ ਮਨ ਮੰਦਰ ਤਨ ਵੇਸ ਕਲੰਦਰ ਕੱਠ ਹੀ ਤੀਰਥ ਨਾਵਾਂ। ਸੋ ਜਦੋਂ ਸਤਿਗੁਰੂ ਦੇ ਗਿਆਨ ਦਾ ਦੀਵਾ ਮਨ ਮੰਦਰ ਦੇ ਅੰਦਰ ਪ੍ਰਕਾਸ਼ ਹੋ ਗਿਆ ਅਤੇ ਫਿਰ ਉਹਦਾ ਇਫੈਕਟ ਕੀ ਹੋਇਆ ਕੌਜ਼ ਐਂਡ ਇਫੈਕਟ ਜਿਹੜਾ ਹੈ ਨਾ ਇਹ ਵੀ ਇੱਕ ਰੀਅਲਿਸਟਿਕ ਜਿਹੜੀ ਯੂਨੀਵਰਸ ਦੀ ਜਿਹੜੀ ਕਾਇਨਾਤ ਦੀ ਸਿਰਜਣਾ ਤੋਂ ਲੈ ਕੇ ਅੱਜ ਤੱਕ ਦਾ ਜਿਹੜਾ ਵਿਕਾਸ ਹੈ ਇਸ ਦੀ ਥਿਊਰੀ ਦੇ ਪਿੱਛੇ ਕੌਜ਼ ਐਂਡ ਇਫੈਕਟ ਹੈ ਨਾ ਕਾਜ਼ੁਅਲਿਟੀ ਇਸ ਦਾ ਕਨਸੈਪਟ ਹੈ। ਇੱਥੇ ਵੀ ਉਸਦਾ ਕਾਜ਼ ਕੀ ਹੋਇਆ ਉਸਦਾ ਨਤੀਜਾ ਕੀ ਨਿਕਲਿਆ ਜਦੋਂ ਸਤਿਗੁਰੂ ਦੇ ਗਿਆਨ ਦਾ ਦੀਪਾ ਮੇਰੇ ਹਿਰਦੇ 'ਚ ਪ੍ਰਕਾਸ਼ਮਾਨ ਹੋਇਆ ਅਤੇ ਉੱਥੇ ਕੀ ਹੋਇਆ ਬਿਨਸਿਓ ਅੰਧਕਾਰ ਤਹਿ ਮੰਦਰ। ਜਿਸ ਤਰ੍ਹਾਂ ਕਿਸੇ ਗੁਫਾ ਦੇ ਵਿੱਚ ਦੀਵਾ ਬਾਲ ਦਿਓ ਹਨੇਰੀ ਗੁਫਾ ਦੇ ਵਿੱਚ ਚਾਨਣ ਹੋ ਜਾਂਦਾ ਹੈ। ਹਨੇਰਾ ਕਿਤੇ ਬਾਹਰ ਪਸਰਿਆ ਹੋਵੇ ਚਾਨਣ ਕਰ ਦਿੰਦੇ ਹਾਂ ਦੀਵਾ ਬਾਲਦਿਆਂ ਲੈਂਪ ਬਾਲਦਿਆਂ ਹਨੇਰਾ ਦੂਰ ਚੱਲ ਜਾਂਦਾ ਹੈ। ਇਸੇ ਤਰ੍ਹਾਂ ਹੀ ਇਸ ਮਨ ਮੰਦਰ ਦੇ ਵਿੱਚ ਅੰਧਕਾਰ ਹਨੇਰਾ ਜਹਾਲਤ ਦਾ ਹਨੇਰਾ ਕਿਉਂਕਿ ਗਿਆਨ ਦੇ ਦੀਵੇ ਦੀ ਗੱਲ ਹੈ ਨਾ ਜਹਾਲਤ ਦਾ ਹਨੇਰਾ ਇਸ ਮਨ ਮੰਦਰ ਦੇ ਵਿੱਚ ਖਤਮ ਹੋ ਗਿਆ ਅਤੇ ਫਿਰ ਉਸਦਾ ਨਤੀਜਾ ਕੀ ਹੋਇਆ ਰਤਨ ਕੋਠੜੀ ਖੁੱਲ੍ਹੀ ਅਨੇਪਾ। ਜਿਹੜੀ ਗੁਣਾਂ ਦੇ ਰਤਨਾਂ ਨਾਲ ਭਰਪੂਰ ਗੁਣਾਂ ਦੇ ਜਵਾਹਰਾਤ ਨਾਲ ਹੀਰਿਆਂ ਨਾਲ ਭਰਪੂਰ ਜਿਹੜੀ ਉਹ ਕੋਠੜੀ ਮਨ ਦੇ ਵਿੱਚ ਬੰਦ ਸੀ ਭਾਵ ਹਨੇਰੇ ਦੇ ਵਿੱਚ ਨਜ਼ਰ ਨਹੀਂ ਸੀ ਆ ਰਹੀ
उस ते जदों ज्ञान दा चानण प्रकाश पिया तां अनूप अनमोल ਉਹ ਪ੍ਰਕਾਸ਼ਮਾਨ ਉਹ ਜਿਹੜੀਆਂ ਵਸਤਾਂ ਸਨ ਉਹ ਜਿਹੜੇ ਹੀਰੇ ਸਨ ਰਤਨ ਸਨ ਉਹ ਚਮਕ ਉੱਠੇ ਉਹਨਾਂ ਰਤਨਾਂ ਦੀ ਕੋਠੜੀ ਖੁੱਲ੍ਹ ਗਈ ਭਾਵ ਗੁਣਾਂ ਦੀ ਕੋਠੜੀ ਨਜ਼ਰ ਆ ਗਈ ਗੁਣ ਨਜ਼ਰ ਆ ਗਏ ਉਸ ਕੋਠੜੀ ਦੇ ਵਿੱਚ ਇਹੀ ਇਸ ਦਾ ਕੇਂਦਰੀ ਭਾਵ ਹੈ ਅਤੇ ਫਿਰ ਉਸਦਾ ਨਤੀਜਾ ਕੀ ਹੋਇਆ ਬਿਸਮਨ ਬਿਸਮ ਭਏ ਜੋ ਪੇਕਿਓ ਕਹਿਣ ਨਾ ਜਾਈ ਵਡਿਆਈ ਮਗਨ ਪਏ ਊਹਾਂ ਸੰਗ ਮਾਤੇ ਓਤ ਪੋਤ ਲਪਟਾਈ ਆਪਾਂ ਜੇ ਇੱਕ ਇੱਕ ਪੰਕਤੀ ਦਾ ਅਰਥ ਕਰਿਆ ਕੀਤਾ ਤਾਂ ਸਾਡੇ ਕੋਲ ਸਮਾਂ ਬਹੁਤ ਘੱਟ ਹੈ ਆਲ ਜਾਲ ਨਹੀਂ ਕਛੂ ਜੰਜਾਰਾ ਓਹ ਬੁੱਧ ਨਹੀਂ ਭੋਰਾ ਊਚਨ ਊਚਾ ਬੀਜ ਨਾ ਖੀਚਾ ਹੋ ਤੇਰਾ ਤੂੰ ਮੋਰਾ ਏਕ ਅੰਕਾਰ ਏਕ ਪਸਾਰਾ ਏਕ ਅਪਰ ਅਪਾਰਾ ਏਕ ਵਿਸਥੀਰਨ ਏਕ ਸੰਪੂਰਨ ਏਕ ਪ੍ਰਾਣ ਅਧਾਰਾ ਨਿਰਮਲ ਨਿਰਮਲ ਸੂਚਾ ਸੂਚੋ ਸੂਚਾ ਸੂਚੋ ਸੂਚਾ ਅੰਤ ਨ ਅੰਤਾ ਸਦਾ ਬੇਅੰਤਾ ਕਹੁ ਨਾਨਕ ਉੱਚੋ ਉੱਚਾ ਇਹੋ ਜੇ ਗੁਣਾਂ ਦਾ ਖਜ਼ਾਨਾ ਗੁਣਾਂ ਨਾਲ ਲਵਰੇਸ ਉਹ ਅਕਾਲ ਪੁਰਖ ਦਾ ਭੇਦ ਪਤਾ ਲੱਗ ਗਿਆ ਪਾਓ ਗੁਰੂ ਸ਼ਬਦ ਦੀਵੇ ਦੇ ਚਾਨਣ ਵਿੱਚ ਜਦੋਂ ਅੰਦਰ ਵਸਦੇ ਪ੍ਰਭੂ ਦਾ ਦਰਸ਼ਨ ਹੋ ਗਿਆ ਗੁਣਾਂ ਦੇ ਰੂਪ ਦੇ ਵਿੱਚ ਤੇ ਮੋਰ ਤੋਰ ਦੀਵਾਲੀਆਂ ਸਾਰੀਆਂ ਹੀ ਸੁੱਧਾਂ ਭੁੱਲ ਗਈਆਂ ਸੋਚ ਵੀ ਯੂਨੀਵਰਸਲ ਹੋ ਗਈ ਉਸ ਅਵਸਥਾ ਦੀ ਵਡਿਆਈ ਬਿਆਨ ਵੀ ਨਹੀਂ ਕੀਤੀ ਜਾ ਸਕਦੀ ਜਿਹੜੀ ਪ੍ਰਾਪਤ ਹੋਈ ਉਸੇ ਤਰ੍ਹਾਂ ਜਿਸ ਤਰ੍ਹਾਂ ਤਾਣੇ ਪੇਟੇ ਨੂੰ ਧਾਗੇ ਨੂੰ ਆਪਾਂ ਜਿਸ ਤਰ੍ਹਾਂ ਆਪਾਂ ਇਸ ਨੂੰ ਇੱਥੇ ਐਕਸਪਲੇਨ ਨਹੀਂ ਕਰ ਸਕਦੇ ਇਸ ਵਕਤ ਜਦੋਂ ਉੱਨ ਕੱਤ ਕੇ ਜਾਂ ਰੂਈ ਕੱਤ ਕੇ ਤੰਦਾਂ ਬਣਦੀਆਂ ਨੇ ਇੱਕ ਤਾਣਾ ਹੁੰਦਾ ਇੱਕ ਪੇਟਾ ਹੁੰਦਾ ਉਹਨਾਂ ਨੂੰ ਜਦੋਂ ਆਪਸ ਦੇ ਵਿੱਚ ਜੋੜਿਆ ਜਾਂਦਾ ਜੁਲਾਹੇ ਦੇ ਵੱਲੋਂ ਅਤੇ ਉਹਨਾਂ ਦਾ ਭੇਦ ਨਹੀਂ ਪਤਾ ਲੱਗਦਾ ਕਿਹੜਾ ਤਾਣਾ ਹੈ ਕਿਹੜਾ ਪੇਟਾ ਹੈ ਤਿਵੇਂ ਉਸ ਪ੍ਰਭੂ ਵਿੱਚ ਹੀ ਸੁਰਤ ਭੁੱਲ ਜਾ ਡੁੱਲ ਜਾਂਦੀ ਹੈ ਉਸ ਪ੍ਰਭੂ ਦੇ ਚਰਨਾਂ ਨਾਲ ਹੀ ਮਸਤ ਹੋ ਜਾਈਦਾ ਹੈ ਗੁਰੂ ਦੇ ਸ਼ਬਦ ਦੀਵੇ ਨਾਲ ਜਦੋਂ ਮਨ ਮੰਦਰ ਵਿੱਚ ਚਾਨਣ ਹੁੰਦਾ ਹੈ ਤਦੋਂ ਉਸ ਅਵਸਥਾ ਵਿੱਚ ਗ੍ਰਸਤ ਦੇ ਮੋਹ ਅਤੇ ਜਾਲ ਤੋਂ ਵੀ ਬੰਦਾ ਉਸ ਝਮੇਲੇ ਤੋਂ ਵੀ ਮੁਕਤ ਹੋ ਜਾਂਦਾ ਹੈ ਬੁੱਧੀ ਨੂੰ ਮੋਹ ਨਹੀਂ ਚੁੰਮੜਦਾ ਅਤੇ ਫਿਰ ਹੇ ਭਾਈ ਗੁਰੂ ਦੇ ਸ਼ਬਦ ਦੀਵੇ ਨਾਲ ਜਦੋਂ ਮਨ ਮੰਦਰ ਵਿੱਚ ਆਤਮਕ ਜੀਵਨ ਦਾ ਚਾਨਣ ਹੁੰਦਾ ਹੈ ਤਦੋਂ ਬਾਹਰ ਜਗਤ ਵਿੱਚ ਵੀ ਸਾਰਾ ਕੁਝ ਵਿਆਪਕ ਦਿਸਦਾ ਹੈ ਉਸਦਾ ਸਰੂਪ ਹੀ ਨਜ਼ਰ ਆਉਂਦਾ ਹੈ ਹੇ ਨਾਨਕ ਆਖ ਜਦੋਂ ਮਨ ਮੰਦਰ ਵਿੱਚ ਗੁਰੂ ਸ਼ਬਦ ਦੇ ਦੀਵੇ ਨਾਲ ਪ੍ਰਕਾਸ਼ ਹੁੰਦਾ ਹੈ ਤਦੋਂ ਇਹ ਪ੍ਰਤੀਤ ਹੁੰਦਾ ਹੈ ਦਿਸ ਪੈਂਦਾ ਹੈ ਕਿ ਅਕਾਲ ਪੁਰਖ ਮਹਾਨ ਪਵਿੱਤਰ ਮਹਾਨ ਸੁੱਚਾ ਅਤੇ ਉੱਚਾ ਹੈ ਉਸ ਵਰਗਾ ਕੋਈ ਵੀ ਨਹੀਂ ਹੈ ਇਹ ਸਾਰਾ ਕੁਝ ਗਿਆਨ ਨਾਲ ਪ੍ਰਾਪਤ ਹੁੰਦਾ ਹੈ ਸਤਿਗੁਰ ਸ਼ਬਦ ਉਜਾਰੋ ਦੀਪਾ ਬਿਨਸੈ ਅੰਧਕਾਰ ਤੈ ਮੰਦਰ ਖੁੱਲ੍ਹੀ ਕੋਠੜੀ ਰਤਨ ਕਿਉਂਕਿ ਦੀਵਾ ਬਲੇ ਅੰਧੇਰਾ ਜਾਏ ਬੇਦ ਪਾਠ ਮਤ ਪਾਪਾਂ ਖਾਏ ਉਪਜੈ ਸੂਰ ਨਾ ਜਾਪੈ ਚੰਦ ਜਹਾਂ ਗਿਆਨ ਪ੍ਰਕਾਸ਼ ਅਗਿਆਨ ਪਟੰਦ ਜਦੋਂ ਦੀਵਾ ਬਲਦਾ ਹੈ ਤੇ ਹਨੇਰਾ ਚਲਾ ਜਾਂਦਾ ਹੈ ਉਸੇ ਤਰ੍ਹਾਂ ਜਿਸ ਤਰ੍ਹਾਂ ਸੂਰਜ ਦੀ ਆਮਦ ਦੇ ਨਾਲ ਚੰਦਰਮਾ ਅਤੇ ਹੋਰ ਤਾਰੇ ਦਿਨੇ ਵੀ ਆਸਮਾਨ 'ਤੇ ਹੁੰਦਿਆਂ ਨਜ਼ਰ ਨਹੀਂ ਆਉਂਦੇ ਪ੍ਰਤੀਤ ਨਹੀਂ ਹੁੰਦੇ ਆਓ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਹੀ ਸੰਕੋਚਦੇ ਹਾਂ ਅਤੇ ਫਤਿਹ ਦੀ ਸਾਂਝ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਮੰਗਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਪਰਮ ਪਿਤਾ ਪਰਮੇਸ਼ਵਰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਸਰਬਤ ਮਨੁੱਖਤਾ ਦੇ ਰਹਿਬਤ ਰਹਿਬਰ ਸਰਬਤ ਦੁਨੀਆਂ ਦੇ ਸਰਬਤ ਸ੍ਰਿਸ਼ਟੀ ਦੇ ਸਮੁੱਚੇ ਕਾਇਨਾਤ ਦੇ ਸਮੁੱਚੇ ਬ੍ਰਹਿਮੰਡਾਂ ਦੇ ਗੁਰੂ ਗੁਰੂਆਂ ਦੇ ਗੁਰੂ ਪੀਰਾਂ ਦੇ ਪੀਰ ਮੀਰਾਂ ਦੇ ਮੀਰ ਸ਼ਾਹ ਦੇ ਸ਼ਾਹ ਪਾਤਸ਼ਾਹ ਦੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਨੇ ਚੜ੍ਹਿਆ ਸੋਧਣ ਧਰਤ ਲੁਕਾਈ ਧਰਤੀ ਦੇ ਉੱਪਰ ਸਮੁੱਚੀ ਮਾਨਵਤਾ ਨੂੰ ਉਪਦੇਸ਼ ਦੇਣ ਵਾਸਤੇ ਗੁਰਮਤ ਦਾ ਗੁਰਬਾਣੀ ਦਾ ਪ੍ਰਚਾਰ ਕਰਦਿਆਂ ਨਾਮ ਬਾਣੀ ਦਾ ਛੱਟਾ ਦੇ ਕਰਕੇ ਸਮੁੱਚੀ ਮਨੁੱਖਤਾ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਜੋੜਿਆ ਸਾਰੇ ਧਰਮਾਂ ਦੇ ਲੋਕਾਂ ਨੂੰ ਫਿਰਕਿਆਂ ਨੂੰ ਮਜ਼ਹਬਾਂ ਨੂੰ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਏਕਤਾ ਦੇ ਸੂਤਰ ਦੇ ਵਿੱਚ ਪ੍ਰੋਗ ਕਰਕੇ ਅਹਿਸਾਸ ਦਵਾਇਆ ਭਾਈ ਧਰਮ ਦੇ ਨਾਮ ਤੇ ਮਜ਼ਹਬ ਦੇ ਨਾਮ ਤੇ ਝਗੜੇ ਬਖੇੜੇ ਨਹੀਂ ਕਰਨੇ ਧਰਮ ਜੋੜਦਾ ਹੈ ਤੋੜਦਾ ਨਹੀਂ ਧਰਮ ਜੋੜਨ ਵਾਸਤੇ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਇੱਕ ਹਰੀ ਅਕਾਲ ਪੁਰਖ ਜੀ ਦੇ ਨਾਲ ਜੋੜਿਆ ਆਪ ਜੀਆਂ ਦੇ ਪਾਸ ਸਿੱਧ ਪੀਰ ਜੋਗੀ ਵਿਦਵਾਨ ਪੰਡਿਤ ਸੰਤ ਸੂਫੀ ਸੰਤ ਫਕੀਰ ਸਾਰੇ ਆਉਂਦੇ ਨੇ ਆਪਣੇ ਆਪਣੇ ਮਨ ਦੇ ਸੰਸੇ ਸਤਿਗੁਰੂ ਜੀ ਦੇ ਸਨਮੁੱਖ ਪ੍ਰਗਟ ਕਰਦੇ ਨੇ ਤਾਂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਰਿਆਂ ਦੇ ਸੰਸਿਆਂ ਦੀ ਨਿਵਿਰਤੀ ਗਿਆਨ ਦੇ ਨਾਲ ਕਰਦੇ ਨੇ ਸਾਧ ਸੰਗਤ ਜੀ ਇੱਕ ਸਾਹੋ ਸੁਹਾਗਣ ਦਾ ਲਿਬਾਸ ਧਾਰਨ ਕਰਨ ਵਾਲਾ ਸੂਫੀ ਫਕੀਰ ਸਤਿਗੁਰੂ ਜੀ ਦੇ ਕੋਲ ਆਇਆ ਉਸ ਸਮੇਂ ਸੂਫੀ ਫਕੀਰ ਅਕਸਰ ਇਸਤਰੀਆਂ ਵਾਲੇ ਕੱਪੜੇ ਧਾਰਨ ਕਰਿਆ ਕਰਦੇ ਸਨ ਗਹਿਣੇ ਇਤਿਹਾਦਿਕ ਸ਼ਿੰਗਾਰ ਇਸਤਰੀਆਂ ਵਾਲੂ ਕਰਨਾ ਤੇ ਆਪਣੇ ਆਪ ਨੂੰ ਸਾਹੋ ਸੁਹਾਗਣ ਸਦਵਾਉਣਾ ਸਾਹੋ ਨਾਮ ਪਤੀ ਦਾ ਅਸੀਂ ਪਤੀ ਪਰਮੇਸ਼ਰ ਜੀ ਦੀਆਂ ਸੁਹਾਗਣਾ ਹਾਂ ਇਸ ਪ੍ਰਕਾਰ ਤਨ ਦਾ ਲਿਬਾਸ ਬਣਾ ਕਰਕੇ ਦੁਨੀਆਂ ਦੇ ਅੰਦਰ ਸਦਵਾਉਣਾ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਇੱਕ ਸਮੇਂ ਨੁਸ਼ਹਿਰੇ ਨਗਰ ਗਏ ਸਨ ਉੱਥੇ ਵੀ ਸਾਧ ਸੰਗਤ ਜੀ ਇੱਕ ਸਾਹੋ ਸੁਹਾਗਣ ਦੇ ਡੇਰੇ ਤੇ ਬਹੁਤ ਵੱਡਾ ਮੇਲਾ ਲੱਗਾ ਹੋਇਆ ਸੀ ਬੜੀ ਦੁਨੀਆ ਆਈ ਏ ਬੜੀ ਭੀੜ ਹੈ ਵੱਡਾ ਇਕੱਠ ਹੈ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਜਾਣਿਆ ਬਹੁਤੀ ਦੁਨੀਆ ਇਕੱਤਰ ਹੋਈ ਹੈ ਇੱਕੇ ਵਾਰ ਉਪਦੇਸ਼ ਦੇ ਕਰਕੇ ਤਾਰੀਏ ਉਸ ਮੇਲੇ ਵਿੱਚ ਚੱਲ ਕਰਕੇ ਗਏ ਜਦੋਂ ਸਾਹੋ ਸੁਹਾਗਣ ਨੂੰ ਮਿਲਣ ਦਾ ਬਚਨ ਕੀਤਾ ਨਾ ਤੇ ਇਸ ਦੇ ਚੇਲਿਆਂ ਨੇ ਕਹਿ ਦਿੱਤਾ ਅੱਜ ਸਾਹੋ ਜੀ ਨੂੰ ਪਤੀ ਦੀ ਪ੍ਰਾਪਤੀ ਹੋਣੀ ਏ ਅੱਜ ਉਹਨਾਂ ਸੁਹਾਗਣ ਹੋਣਾ ਪਰਮੇਸ਼ਰ ਜੀ ਦਾ ਮਿਲਾਪ ਹੋਣਾ ਅੱਜ ਤੁਸੀਂ ਜਾਂ ਕੋਈ ਵੀ ਹੋਰ ਨਹੀਂ ਮਿਲ ਸਕਦਾ ਜਦੋਂ ਸਾਫ਼ ਇਨਕਾਰ ਕਰ ਦਿੱਤਾ ਸਤਿਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਆਂ ਨੇ ਭਾਈ ਬਾਲਾ ਜੀ ਤੇ ਮਰਦਾਨਾ ਜੀ ਦੇ ਤਾਂ ਹੀ ਬਚਨ ਕੀਤਾ ਭਾਈ ਬਾਲਾ ਮਰਦਾਨਾ ਜੀ ਚਲੋ ਚੱਲੀਏ ਇੱਥੇ ਤਾਂ ਕੁਛ ਵੀ ਨਹੀਂ ਜਦੋਂ ਹੁਣ ਸਤਿਗੁਰਾਂ ਦਾ ਹੀ ਬਚਨ ਹੋ ਗਿਆ ਇੱਥੇ ਕੁਛ ਨਹੀਂ ਤੇ ਫਿਰ ਉੱਥੇ ਰਹਿਣਾ ਵੀ ਕੀ ਸੀ ਸਾਧ ਸੰਗਤ ਜੀ ਮੇਲੇ ਦੇ ਵਿੱਚ ਲੜਾਈ ਹੋ ਗਈ ਜਿੱਥੇ ਥੱਲੇ ਤਹਿਖਾਨੇ ਦੇ ਅੰਦਰ ਉਹ ਸਾਹੋ ਬੈਠਾ ਸੀ ਨਾ ਸਾਹੋ ਸੁਹਾਗਣ ਸਦਵਾਉਣ ਵਾਲਾ ਲੜਾਈ ਹੁੰਦਿਆ ਉਸਦੇ ਦਰਵਾਜ਼ੇ ਨੂੰ ਧੱਕਾ ਵੱਜਾ ਦਰਵਾਜ਼ਾ ਟੁੱਟ ਗਿਆ ਅੰਦਰ ਕੁਕਰਮ ਕਰਦਾ ਫੜਿਆ ਗਿਆ ਲੋਕਾਂ ਨੇ ਫੜਿਆ ਕੁੱਟਿਆ ਡੇਰਾ ਲੁੱਟ ਲਿਆ ਤੇ ਧੱਕੇ ਮਾਰ ਕੇ ਡੇਰੇ ਚੋਂ ਕੱਢ ਦਿੱਤਾ ਗੁਰੂ ਨਾਨਕ ਦੇਵ ਸਾਹਿਬ ਜੀ ਉਸ ਹੀ ਨਗਰ ਦੀ ਇੱਕ ਮਾਈ ਰਾਤ ਦਿਨ ਸਤਿਗੁਰੂ ਜੀ ਨੂੰ ਪ੍ਰੇਮਾ ਭਗਤੀ ਕਰਦਿਆ ਯਾਦ ਕਰਦੀ ਸੀ ਗਰੀਬ ਨਿਵਾਜ ਸਾਹਿਬ ਜੀਆਂ ਨੇ ਤਿਸ ਦੇ ਘਰ ਵਿਖੇ ਦੀਦਾਰ ਜਾ ਦਿੱਤੇ ਨੇ ਇੱਕ ਸਾਧ ਸੰਗਤ ਜੀ ਪਿੰਗਲਾ ਮਨੁੱਖ ਜਿਸ ਦੀਆਂ ਲੱਤਾਂ ਹੀ ਨਹੀਂ ਸਨ ਸਤਿਗੁਰੂ ਜੀ ਦੀ ਵਡਿਆਈ ਸੁਣ ਕਰਕੇ ਦਰਸ਼ਨ ਕਰਨ ਵਾਸਤੇ ਪੁੱਜਾ ਮਹਾਰਾਜ ਸਾਹਿਬ ਜੀ ਨੇ ਕਿਰਪਾ ਦ੍ਰਿਸ਼ਟੀ ਕਰਕੇ ਤਿਸ ਦੀਆਂ ਲੱਤਾਂ ਸਾਬਤ ਕਰ ਦਿੱਤੀਆਂ ਨੌ ਬਰ ਨੌ ਕਰ ਦਿੱਤਾ ਨਾਲ ਹੀ ਤਿਸ ਨੂੰ ਹਦਾਇਤ ਕੀਤੀ ਜੇ ਕੋਈ ਪੁੱਛੇ ਨਾ ਤੈਨੂੰ ਕਿਸ ਨੇ ਠੀਕ ਕੀਤਾ ਤੇ ਸਾਡਾ ਨਾਂ ਨਾ ਲਈ ਕਹਿ ਦੇਵੀ ਮੈਨੂੰ ਸਾਹੋ ਸੁਹਾਗਣ ਨੇ ਠੀਕ ਕੀਤਾ ਉਸੇ ਨੇ ਰਾਜੀ ਕੀਤਾ ਉਸੇ ਨੇ ਲੱਤਾਂ ਦਿੱਤੀਆਂ ਨੇ ਜਿਹੜਾ ਮਿਲੇ ਪੁੱਛਿਆ ਕਰੇ ਉਹ ਸਾਹੋ ਸੁਹਾਗਣ ਦਾ ਨਾਮ ਲਿਆ ਕਰੇ ਸਾਹੋ ਸੁਹਾਗਣ ਦੀ ਵਡਿਆਈ ਹੋਣ ਲੱਗੀ ਉਸਨੇ ਜਾਣਿਆ ਮੈਂ ਤੇ ਕਿਸੇ ਨੂੰ ਠੀਕ ਕਰਨ ਜੋਗਾ ਹੀ ਨਹੀਂ ਮੈਂ ਕੀ ਠੀਕ ਕਰਨਾ ਜਾ ਕਰਕੇ ਤਿਸ ਨੂੰ ਕਹਿਣ ਲੱਗਾ ਭਾਈ ਸੱਚ ਦੱਸ ਤੈਨੂੰ ਰਾਜੀ ਕਿਸਨੇ ਕੀਤਾ ਕਹਿਣ ਲੱਗਾ ਜੀ ਸਾਹੋ ਸੁਹਾਗਣ ਨੇ ਕਹਿਣ ਲੱਗਾ ਸਾਹੋ ਸੁਹਾਗਣ ਤਾਂ ਮੈਂ ਹਾਂ ਮੇਰੇ ਵਿੱਚ ਕੋਈ ਬਲ ਨਹੀਂ ਕੋਈ ਤਾਣ ਨਹੀਂ ਕੋਈ ਸ਼ਕਤੀ ਨਹੀਂ ਮੇਰੇ ਅੰਦਰ ਕੋਈ ਬਰਕਤ ਨਹੀਂ ਕੋਈ ਸਿਮਰਨ ਨਹੀਂ ਕੋਈ ਭਜਨ ਨਹੀਂ ਮੈਂ ਕਿਸੇ ਨੂੰ ਕੀ ਠੀਕ ਕਰਨਾ ਮੈਂ ਤੇ ਆਪ ਲੋਕਾਂ ਤੋਂ ਕੁੱਟ ਖਾ ਕੇ ਡੇਰਾ ਲੁਟਾ ਕੇ ਮਾਰਿਆ ਮਾਰਿਆ ਤੁਰਿਆ ਫਿਰਦਾ ਸੱਚ ਦੱਸ ਤੈਨੂੰ ਕਿਸ ਨੇ ਰਾਜੀ ਕੀਤਾ ਤੇ ਇਸ ਵੇਲੇ ਤਿਸ ਨੇ ਦੱਸਿਆ ਭਾਈ ਇਸ ਮਾਈ ਦੇ ਘਰ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਭਾਈ ਬਾਲਾ ਜੀ ਤੇ ਮਰਦਾਨਾ ਜੀ ਦੇ

0: ਤਹਿਤ ਆਏ ਨੇ, ਉਹਨਾਂ ਨੇ ਮੈਨੂੰ ਠੀਕ ਕੀਤਾ, ਰਾਜੀ ਕੀਤਾ, ਮੇਰੀਆਂ ਲੱਤਾਂ ਸਾਬਤ ਕਰ ਦਿੱਤੀਆਂ। ਸਹੁ ਸੁਹਾਗਣ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਕੋਲ ਪੁੱਜ ਕਰਕੇ ਚਰਨੀ ਪਿਆ, ਖਿਮਾ ਜਾਚਨਾ ਕੀਤੀ, ਸੱਚੇ ਪਾਤਸ਼ਾਹ ਮੈਂ ਆਪ ਜੀ ਦੀ ਸੇਵਾ ਕਰਨੀ ਸੀ, ਸੰਗਤ ਕਰਨੀ ਸੀ, ਪ੍ਰਵਚਨ ਸਰਵਣ ਕਰਨੇ ਸਨ, ਮੇਰਾ ਭਲਾ ਹੋ ਜਾਂਦਾ, ਜਨਮਾਂ ਜਨਮਾਂਤਰਾਂ ਦੇ ਪਾਪ ਕੱਟੇ ਜਾਂਦੇ, ਪਰ ਮਹਾਰਾਜ ਮੰਦ ਕਰਮੀ ਹੋਣ ਕਰਕੇ ਮੈਨੂੰ ਮੇਰੇ ਕਰਮਾਂ ਦਾ ਫਲ ਮਿਲਿਆ, ਤੁਹਾਡੇ ਦਰਸ਼ਨ ਨਾ ਕੀਤੇ ਤੇ ਡੇਰਾ ਲੁੱਟਿਆ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਿੱਖਿਆ ਦਿੱਤੀ ਸੀ ਸਹੁ ਸੁਹਾਗਣ, ਕੇਵਲ ਤਾਂ ਕੇਵਲ ਨਾਮ ਧਾਰੀਕ ਹੋਣੇ ਦੇ ਨਾਲ ਸੁਹਾਗ ਆਨੰਦ ਪਤੀ ਪਰਮੇਸ਼ਰ ਜੀ ਦੀ ਪ੍ਰਾਪਤੀ ਨਹੀਂ ਹੁੰਦੀ, ਕੇਵਲ ਤਾਂ ਕੇਵਲ ਬਾਹਰੀ ਲਿਬਾਸ ਦੇ ਨਾਲ ਪਰਮੇਸ਼ਰ ਜੀ ਦੀ ਪ੍ਰਾਪਤੀ ਨਹੀਂ ਹੁੰਦੀ। ਫਕੀਰਾਂ ਵਾਲੇ ਸਾਧੂਆਂ ਵਾਲੇ ਲਿਬਾਸ ਨੂੰ ਧਾਰਨ ਕਰਕੇ ਵੀ ਪਾਪ ਕਰਮ ਕਰਨੇ, ਮੰਦ ਕਰਮ ਕਰਨੇ, ਇਹ ਸੋਭਦੇ ਨਹੀਂ। ਵਾਹਿਗੁਰੂ ਜੀ ਦੀ ਬੰਦਗੀ ਕਰ, ਇਵੇਂ ਸਿੱਖਿਆ ਦੇ ਕਰਕੇ ਬੰਦਗੀ ਕਰਨ ਲਾਇਆ ਸੀ। ਇਸੇ ਪ੍ਰਕਾਰ ਦਾ ਸਹੁ ਸੁਹਾਗਣ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਕੋਲ ਆਇਆ, ਆ ਕਰਕੇ ਆਪਣੇ ਬਾਹਰੀ ਲਿਬਾਸ ਦਾ ਮਾਣ ਸਤਿਗੁਰੂ ਜੀ ਦੇ ਅੱਗੇ ਜਣਾਉਂਦਾ, ਮਹਾਰਾਜ ਮੈਂ ਸਹੁ ਸੁਹਾਗਣ ਹਾਂ, ਮੈਂ ਸੁਹਾਗਣਾ ਵਾਲਾ ਲਿਬਾਸ ਧਾਰਨ ਕੀਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪੁੱਛਿਆ, ਫਿਰ ਸੱਚ ਦੱਸ, ਸਹੁ ਦੀ ਪ੍ਰਾਪਤੀ ਹੋਈ ਹੈ? ਗੱਲੀ ਹੋ ਸੁਹਾਗਣ ਭੈਣੇ, ਕੰਤ ਨਾ ਕਬਹੂ ਮੈਂ ਮਿਲਿਆ। ਇਸ ਵੇਲੇ ਤਿਸ ਨੇ ਸਵੀਕਾਰ ਕੀਤਾ, ਸੱਚੇ ਪਾਤਸ਼ਾਹ ਸੱਚਮੁੱਚ ਹੀ ਮਨ ਦੇ ਅੰਦਰ ਮਾਣ ਹੈ, ਮੇਰੀ ਵਡਿਆਈ ਹੋਵੇ, ਇੱਛਾ ਹੈ ਮੇਰੀ ਵਡਿਆਈ ਹੋਵੇ, ਜਸ ਹੋਵੇ, ਕੇਵਲ ਤਾਂ ਕੇਵਲ ਮਾਣ ਪ੍ਰਾਪਤ ਕਰਨ ਵਾਸਤੇ, ਵਡਿਆਈ ਪ੍ਰਾਪਤ ਕਰਨ ਵਾਸਤੇ ਲਿਬਾਸ ਪਾਇਆ। ਮਹਾਰਾਜ ਤੁਹਾਡੇ ਸਾਹਮਣੇ ਝੂਠ ਨਹੀਂ ਬੋਲਿਆ ਜਾਣਾ, ਸੱਚੀ ਗੱਲ ਇਹ ਹੈ ਮੈਨੂੰ ਕੋਈ ਪ੍ਰਾਪਤੀ ਨਹੀਂ, ਹਿਰਦੇ ਦੇ ਅੰਦਰ ਕੋਈ ਸੁੱਖ ਨਹੀਂ, ਕੋਈ ਸ਼ਾਂਤੀ ਨਹੀਂ, ਸਤ ਸੰਤੋਖ ਦਇਆ ਧਰਮ ਵਿਚਾਰ ਦੈਵੀ ਸੰਪਦਾ ਕੋਈ ਵੀ ਗੁਣ ਹਿਰਦੇ ਵਿੱਚ ਨਹੀਂ। ਮਹਾਰਾਜ ਕਿਰਪਾਲਤਾ ਕਰਕੇ ਮੈਨੂੰ ਉਪਦੇਸ਼ ਦਿਓ, ਮੈਨੂੰ ਪਰਮੇਸ਼ਰ ਜੀ ਦੀ ਪ੍ਰਾਪਤੀ ਹੋਵੇ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਆਂ ਨੇ ਕਿਰਪਾਲਤਾ ਕਰਕੇ ਫਿਰ ਇਹ ਪਾਵਨ ਸ਼ਬਦ ਉਚਾਰਿਆ ਹੈ, ਤਿਲੰਗ ਮਹੱਲਾ ਪਹਿਲਾ। ਤਿਲੰਗ ਰਾਗ ਹੈ, ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਫਰਮਾਉਂਦੇ ਹਨ,
1: ਆਨੜੀਏ ਮਾਨੜਾ ਕਾਏ ਕਰੇ।
0: ਸਾਧ ਸੰਗਤ ਜੀ, ਗਰੀਬ ਨਿਵਾਜ, ਸੱਚੇ ਪਾਤਸ਼ਾਹ ਜੀ ਜੀਵ ਇਸਤਰੀ ਨੂੰ ਪਤਨੀ ਤੇ ਪਰਮੇਸ਼ਰ ਜੀ ਨੂੰ ਪਤੀ ਰੂਪ ਦੇ ਵਿੱਚ ਕਥਨ ਕਰਕੇ ਉਪਦੇਸ਼ ਦੇਣਾ ਕਰਦੇ ਨੇ, ਪਰ ਤਾਖਰੀ ਇਸਤਰੀਆਂ ਵਾਲਾ ਲਿਬਾਸ ਹੀ ਧਾਰਨ ਕੀਤਾ ਸੀ ਨਾ, ਮੈਂ ਸਹੁ ਸੁਹਾਗਣ ਹਾਂ, ਇਸ ਕਰਕੇ ਜੀਵ ਇਸਤਰੀ ਨੂੰ ਇਸਤਰੀ ਰੂਪ ਕਰਕੇ ਸੰਬੋਧਨ ਕਰਦੇ ਨੇ। ਇਹ ਆਨੜੀਏ, ਹੇ ਸਹੁ ਸੁਹਾਗਣ ਦਾ ਲਿਬਾਸ ਧਾਰਨ ਕਰਨ ਵਾਲੀ ਜਗਿਆਸੂ ਇਸਤਰੀਏ, ਸਮੁੱਚੀ ਮਾਨਵਤਾ ਨੂੰ ਉਪਦੇਸ਼ ਹੈ। ਹੇ ਜਗਿਆਸੂ ਰੂਪ ਇਸਤਰੀਏ, ਮਾਨੜਾ ਕਾਏ ਕਰੇ, ਹੇ ਕਿਸ ਗੱਲ ਦਾ ਮਾਣ ਕਰਦੀ ਹੈ? ਤਨ ਦੇ ਉੱਪਰ ਲਿਬਾਸ ਧਾਰਨ ਕਰ ਲਿਆ ਤੇ ਮਾਣ ਹੋ ਗਿਆ, ਸਰੀਰ ਦਾ ਮਾਣ, ਸੁਹੱਪਣ ਦਾ ਮਾਣ, ਜਵਾਨੀ ਦਾ ਮਾਣ, ਵਿਦਿਆ ਦਾ ਮਾਣ, ਉੱਚੀ ਕੁੱਲ ਦਾ ਮਾਣ, ਇਹ ਸਾਰੀਆਂ ਮਾਣ ਕਰਨ ਵਾਲੀਆਂ ਵਡਿਆਈਆਂ ਜਿਸ ਨੂੰ ਤੂੰ ਜਾਣ ਲਿਆ, ਇਹ ਤੇ ਨਾਲ ਜਾਣੀਆਂ ਨਹੀਂ, ਫਿਰ ਕਿਸ ਗੱਲ ਦਾ ਮਾਣ ਕਰਦੀ ਹੈ? ਇਹ ਸਰੀਰ ਐਸਾ ਹੈ, ਨਿਕਲ ਗਈ ਫੂਕ, ਹੋਏ ਗਿਆ ਸੁਆਹਾ, ਸਰੀਰ ਤੇ ਕਾਹਦਾ ਮਾਣ ਹੈ? ਇਸੇ ਪ੍ਰਕਾਰ ਨਾ ਤੇ ਅੱਗੇ ਸਰੀਰ ਜਾਣਾ, ਨਾ ਜਾਤ ਜਾਣੀ ਹੈ, ਨਾ ਤੇਰਾ ਇਹ ਬਾਹਰੀ ਲਿਬਾਸ ਜਾਣਾ, ਕਿਸ ਗੱਲ ਦਾ ਤੂੰ ਮਾਣ ਕਰਦੀ ਹੈ?
1: ਆਪ ਨੜੈ ਘਰ ਹਾਰ ਰੰਗ ਕੀ ਨਾ ਮਾਣੇ।
0: ਇਸ ਸਹੁ ਸੁਹਾਗਣ ਸਦਵਾਉਣ ਵਾਲੇ ਸਾਧੂ ਲਿਬਾਸ ਵਾਲੇ ਨੇ ਬੇਨਤੀ ਕੀਤੀ, ਮਹਾਰਾਜ ਕਿਰਪਾਲਤਾ ਕਰਕੇ ਦੱਸੋ, ਉਹ ਸਹੁ ਜੀ ਵੱਸਦੇ ਕਿੱਥੇ ਨੇ, ਉਹ ਪਤੀ ਪਰਮੇਸ਼ਰ ਜੀ ਵੱਸਦੇ ਕਿੱਥੇ ਨੇ? ਤੇ ਹਜ਼ੂਰ ਫਰਮਾਉਂਦੇ ਨੇ, ਆਪਣੜੈ ਘਰ, ਹਿਰਦੇ ਰੂਪੀ ਘਰ ਦੇ ਅੰਦਰ, ਅੰਤਹਕਰਨ ਰੂਪੀ ਘਰ ਦੇ, ਸਰੀਰ ਰੂਪੀ ਘਰ ਦੇ ਅੰਦਰ ਹੀ ਹਰੀ ਪਰਮੇਸ਼ਰ ਜੀ ਵੱਸਦੇ ਨੇ। ਤੇ ਇਸ ਹਰੀ ਪਰਮੇਸ਼ਰ ਜੀ ਦੇ ਰੰਗੋ ਆਨੰਦ ਨੂੰ ਤੇ ਇਸ ਦੇ ਸੁੱਖ ਨੂੰ ਕਿਉਂ ਨਹੀਂ ਮੰਨਦੀ ਹੈ?
1: ਸਹੁ ਨੇੜੈ ਧਨ ਕਮਲੀਏ, ਬਾਹਰ ਕਿਆ ਢੂਡੇ।
0: ਉਸ ਨੇ ਕਿਹਾ, ਮਹਾਰਾਜ ਘਰ ਬਾਰ ਛੱਡਿਆ, ਇਸਤਰੀ ਪਰਿਵਾਰ, ਬੱਚੇ, ਮਾਤਾ ਪਿਤਾ ਛੱਡੇ, ਜੰਗਲਾਂ ਵਿੱਚ ਵਾਸਾ ਵੀ ਕੀਤਾ, ਸਰਬਤ ਪ੍ਰਕਾਰ ਦੇ ਸਾਧਨ ਵੀ ਕਰਕੇ ਦੇਖੇ, ਪਰ ਮੈਨੂੰ ਪਰਮੇਸ਼ਰ ਜੀ ਨਹੀਂ ਮਿਲੇ। ਹਜ਼ੂਰ ਫਰਮਾਉਂਦੇ ਨੇ, ਇਹ ਕਮਲੀਏ, ਜਗਿਆਸੂ ਇਸਤਰੀਏ, ਸਾਹੋ ਉਹ ਪਤੀ ਪਰਮੇਸ਼ਰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਤਾਂ ਨੇੜੇ ਹੈ, ਉਹ ਤੇ ਆਪਣਾ ਨਿੱਜ ਸਰੂਪ ਹੈ, ਨਿੱਜ ਆਤਮਾ ਰਹਿਆ ਭਰਪੂਰ, ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ, ਪਰਮੇਸ਼ਰ ਜੀ ਤਾਂ ਸਰਬਤ ਸਥਾਨਾਂ ਤੇ ਨਿਵਾਸ ਕਰਨ ਵਾਲੇ ਨੇ, ਸਦਾ ਅਲੇਪਾ, ਤੇ ਸਾਰਿਆਂ ਵਿੱਚ ਵਸ ਕਰਕੇ ਵੀ ਨਿਰਲੇਪ ਰਹਿੰਦੇ ਨੇ ਪਾਪਾ ਪੁੰਨਾ ਤੋਂ, ਤੂੰ ਹੀ ਸੰਗ ਸਮਾਈ, ਉਹ ਤਾਂ ਤੇਰੇ ਅੰਦਰ ਸਮਾਈ ਕਰਕੇ ਤੇਰੇ ਅੰਦਰ ਵਸੇ ਨੇ, ਬਾਹਰ ਕਿਆ ਢੂਡੇ ਹੈ। ਜੋ ਪਰਮੇਸ਼ਰ ਜੀ ਅੰਦਰ ਵਸਦੇ ਨੇ ਤੂੰ ਉਸ ਨੂੰ ਬਾਹਰ ਕਿਉਂ ਭਾਲਦੀ ਫਿਰਦੀ ਹੈ। ਆਪਣੇ ਅੰਤਰ ਆਤਮੇ ਗੁਰ ਸ਼ਬਦ ਦੀ ਵਿਚਾਰ ਦੇ ਨਾਲ ਖੋਜ ਕਰਤਾ ਪ੍ਰਾਪਤ ਕਰੇਗੀ। ਵਸਦੇ ਪਰਮੇਸ਼ਰ ਜੀ ਅੰਦਰ ਨੇ, ਲੱਭਦੀ ਤੋਂ ਬਾਹਰੋਂ ਫਿਰਦੀ ਹੈ। ਇਸ ਪ੍ਰਕਾਰ ਪ੍ਰਾਪਤ

0: ਦੀ ਪ੍ਰਾਪਤੀ ਦੇ ਮਾਰਗ ਦੇ ਵਿੱਚ ਲੱਗੀ ਹੋਈ ਜਗਿਆਸੂ ਇਸਤਰੀਏ, ਜੇਕਰ ਸੱਚੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਤੂੰ ਪਿਆਰ ਧਾਰਨ ਕਰੇ ਨਾ, ਜਾਂ ਸਹੋ ਧਰੇ ਪਿਆਰ, ਜਾਂ ਸਹੋ ਪਰਮੇਸ਼ਰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਤੇਰੇ ਤੇ ਪਿਆਰ ਧਾਰਨ ਕਰਨ, ਤਾਂ ਸੁਹਾਗਣ ਜਾਣੀਐ, ਤਾਂ ਤੂੰ ਸੁਹਾਗਵਤੀ ਜਾਣੀ ਜਾਵੇਗੀ। ਵਾਹਿਗੁਰੂ ਪਤੀ ਪਰਮੇਸ਼ਰ ਜੀ ਸੁਹਾਗ ਵਜੋਂ ਪ੍ਰਾਪਤ ਹੋਣਗੇ। ਸੁਹਾਗ ਦਾ ਅਰਥ ਹੈ ਆਨੰਦ, ਆਨੰਦ ਸਰੂਪ ਵਾਹਿਗੁਰੂ ਜੀ ਨੂੰ ਪ੍ਰਾਪਤ ਕਰ ਲਵੇਗੀ ਤੇ ਵਾਹਿਗੁਰੂ ਜੀ ਦੀ ਸੁਹਾਗਣ ਅਖਵਾਵੇਗੀ।
1: ਆਣੀ ਬਾਲੀ ਕਿਆ ਕਰੇ ਜਾ ਧਨ ਕੰਤ ਨਾ ਪਾਵੈ।
0: ਇਸ ਸਹੋ ਸੁਹਾਗਣ ਨੇ ਆਪਣੇ ਹਿਰਦੇ ਦੀ ਵਿਥਿਆ ਸਤਿਗੁਰੂ ਜੀ ਦੇ ਅੱਗੇ ਪ੍ਰਗਟ ਕੀਤੀ ਹੈ, ਉਸ ਦੀ ਵਿਥਿਆ ਨੂੰ ਸਤਿਗੁਰੂ ਜੀ ਗੁਰਬਾਣੀ ਦੇ ਅੰਦਰ ਰਚਨਾ ਕਰਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਮੈਂ ਯਤਨ ਤੇ ਬੜੇ ਕਰਦੀ ਹੈ, ਪਰ ਵਾਹਿਗੁਰੂ ਜੀ ਮਿਲਦੇ ਹੀ ਨਹੀਂ, ਪਰਮੇਸ਼ਰ ਜੀ ਮਿਲਦੇ ਹੀ ਨਹੀਂ। ਹਜ਼ੂਰ ਫਰਮਾਉਂਦੇ ਨੇ ਅਣਜਾਣ ਨਾ ਸਮਝ ਜਗਿਆਸੂ ਰੂਪ ਇਸਤਰੀ ਕੀ ਕਰੇ, ਜਾਂ ਇਸ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਮਨ ਨੂੰ ਭਾਉਂਦੀ ਹੋਈ ਨਹੀਂ, ਇਸ ਨੂੰ ਚੰਗੀ ਨਹੀਂ ਲੱਗਦੀ।
1: ਕਰਨ ਪਲਾਹ ਕਰੇ ਬਹੁ ਤੇਰੇ ਸਾ ਧਨ ਮਹਿਲ ਨਾ ਪਾਵੈ।
0: ਮਹਾਰਾਜ ਜੀਵਨ ਬਤੀਤ ਹੋ ਗਿਆ, ਬਚਪਨ ਗੁਜ਼ਰ ਗਿਆ, ਕਿਸ਼ੋਰ ਅਵਸਥਾ ਲੰਘ ਗਈ ਏ, ਜਵਾਨੀ ਦੀ ਅਵਸਥਾ ਲੰਘ ਗਈ ਏ, ਪ੍ਰੌਢਿਆ ਅਵਸਥਾ ਲੰਘ ਗਈ ਏ, ਬੁਢਾਪਾ ਸਰੀਰ ਤੇ ਆ ਗਿਆ ਹੈ, ਕਾਲ ਨੇ ਆ ਕੇ ਦੇਹ ਨੂੰ ਗ੍ਰਸ ਲੈਣਾ। ਮੈਂ ਕੀਰਨੇ ਬੜੇ ਪਾਉਂਦੀ ਹਾਂ, ਮੈਂ ਤਰਲੇ ਬੜੇ ਪਾਉਂਦੀ ਹਾਂ, ਵਿਰਲਾਪ ਬੜਾ ਕਰਦੀ ਏ ਕਿ ਵਾਹਿਗੁਰੂ ਜੀ ਦਾ ਮਨ ਮੇਰੇ ਤੇ ਰੀਝ ਜਾਵੇ। ਕਰਨ ਪਲਾਹ ਕਰੇ ਬਹੁ ਤੇਰੇ, ਬੜੇ ਕੀਰਨੇ ਪਾਉਂਦੀ ਹਾਂ। ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਭਾਈ ਜਦੋਂ ਤੱਕ ਅੰਤਰ ਦੀ ਸਫਾਈ ਨਹੀਂ, ਹਿਰਦੇ ਦੀ ਸ਼ੁੱਧਤਾ ਨਹੀਂ, ਬਾਹਰੋਂ ਵਿਖਾਵੇ ਮਾਤਰ ਵਾਸਤੇ ਅੱਖਾਂ ਚੋਂ ਹੰਝੂ ਕੋਈ ਕੇਰੀ ਜਾਵੇ, ਵਿਖਾਵੇ ਮਾਤਰ ਦੇ ਬੋਲ ਬੋਲੀ ਜਾਵੇ, ਮੈਂ ਕੀਰਨੇ ਪਾਉਂਦੀ ਹਾਂ, ਮੈਨੂੰ ਮਿਲਦਾ ਨਹੀਂ, ਇਸ ਪ੍ਰਕਾਰ ਦੀ ਸਾਹ ਧਨ ਉਹ ਜਗਿਆਸੂ ਰੂਪ ਇਸਤਰੀ ਮਹਿਲ ਨਾ ਪਾਵੈ। ਸਰੂਪ ਰੂਪ ਦੀ ਪ੍ਰਾਪਤੀ ਨਹੀਂ ਕਰਦੀ, ਮਹਿਲੀ ਸਰੂਪ ਪਰਮੇਸ਼ਰ ਜੀ ਨੂੰ ਪ੍ਰਾਪਤ ਨਹੀਂ ਕਰਦੀ ਹੈ।
1: ਵਿਣ ਕਰਮ ਕਿਛ ਪਾਈਐ ਨਾਹੀ ਜੇ ਬਹੁ ਤੇਰਾ ਧਾਵੈ।
0: ਮਹਾਰਾਜ ਤ੍ਰਾਟਕ ਸਾਧਨ ਕਰਕੇ ਦੇਖੇ, ਭੁੱਖਿਆ ਰਹਿ ਕੇ ਦੇਖ ਲਿਆ, ਵਰਤ ਰੱਖ ਕੇ ਦੇਖ ਲਏ, ਬਾਹਰੀ ਲਿਬਾਸ ਧਾਰਨ ਕਰਕੇ ਦੇਖ ਲਿਆ, ਘਰ ਬਾਹਰ ਛੱਡ ਕੇ ਦੇਖ ਲਿਆ, ਪਰ ਪਰਮੇਸ਼ਰ ਜੀ ਨਹੀਂ ਮਿਲੇ। ਮਹਾਰਾਜ ਕਿਰਪਾਲਤਾ ਕਰਕੇ ਦੱਸੋ ਕਿਵੇਂ ਮਿਲਣ, ਮੈਂ ਸਾਧਨ ਵੀ ਬੜੇ ਕੀਤੇ ਨੇ। ਇਸੇ ਪ੍ਰਕਾਰ ਜੋ ਜੋ ਕਿਸੇ ਨੇ ਚੰਗਾ ਸਾਧਨ ਆਖਿਆ, ਮੈਂ ਇਸੇ ਪ੍ਰਕਾਰ ਕਰਮ ਸਾਰੇ ਕਰਕੇ ਦੇਖ ਲਏ ਨੇ, ਸੰਜਮ ਕਰਕੇ ਦੇਖ ਲਏ, ਮੈਨੂੰ ਪ੍ਰਾਪਤੀ ਨਹੀਂ ਹੋਈ। ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਵਿਣ ਕਰਮ ਨਿਸ਼ਕਾਮ ਕਰਮ ਕੀਤੇ ਤੋਂ ਬਿਨਾਂ ਕਿਛ ਪਾਈਐ ਨਾਹੀਂ। ਕਿਛ ਮਨ ਦੇ ਅੰਦਰ ਥੋੜੀ ਜਿਹੀ ਵੀ ਸੰਤੋਖ ਦੀ, ਸਤ ਦੀ, ਸਹਿਜ ਦੀ, ਗਿਆਨ ਦੀ, ਸ਼ਾਂਤੀ ਦੀ ਪ੍ਰਾਪਤ ਨਹੀਂ ਹੁੰਦੀ ਜੇ ਬਹੁ ਤੇਰਾ ਧਾਵੈ। ਜੇ ਕੋਈ ਸਕਾਮ ਕਰਮਾਂ ਨੂੰ ਕਰਨ ਵਾਸਤੇ ਬਹੁਤਾ ਹੀ ਦੌੜਾ ਫਿਰੇ ਨਾ, ਭੱਜਾ ਫਿਰੇ ਸਕਾਮ ਕਰਮਾਂ ਨੂੰ ਕਰਨੇ ਵਾਸਤੇ, ਇੱਛਾ ਦੇ ਸਹਿਤ, ਕਾਮਨਾ ਦੇ ਸਹਿਤ ਉਹ ਕਰਕੇ ਕੰਮ ਕਰਨ ਵਾਸਤੇ ਭੱਜੇ ਫਿਰਨਾ, ਮੈਂ ਇੰਨਾ ਜਪ ਕਰਾਂਗਾ ਮੈਨੂੰ ਇਹ ਵਸਤੂ ਮਿਲ ਜਾਵੇ, ਮੈਂ ਇਸ ਪ੍ਰਕਾਰ ਇੰਨੀ ਵਸਤੂ ਭੇਟਾ ਕਰਾਂਗਾ ਮੈਨੂੰ ਫਲਾਨਾ ਪਦਾਰਥ ਮਿਲ ਜਾਵੇ, ਨੌਕਰੀ ਮਿਲ ਜਾਵੇ, ਚਾਕਰੀ ਮਿਲ ਜਾਵੇ, ਸੰਤਾਨ ਮਿਲ ਜਾਵੇ। ਦੁਨਿਆਵੀ ਦਾਤਾਂ ਵਾਸਤੇ ਹੀ ਕੇਵਲ ਤਾਂ ਕੇਵਲ ਕਰਮ ਕਰਨੇ, ਤੇ ਕਰਮ ਦੀ ਇੱਛਾ ਤੋਂ ਬਿਨਾਂ ਨਿਸ਼ਕਾਮ ਕਰਨਾ ਹੀ ਨਾ, ਫਲ ਦੀ ਇੱਛਾ ਤੋਂ ਬਿਨਾਂ ਨਿਸ਼ਕਾਮ ਕਰਮ ਕਰਨਾ ਹੀ ਨਾ, ਇਵੇਂ ਪ੍ਰਾਪਤੀ ਨਹੀਂ ਹੁੰਦੀ। ਸੇਵਾ ਕਰਤ ਹੋਏ ਨਿਹਕਾਮੀ ਤਿਸ ਕਾ ਹੋਪ ਪ੍ਰਾਪਤ ਸੁਆਮੀ। ਹਜ਼ੂਰ ਫਰਮਾਉਂਦੇ ਨੇ ਭਾਈ, ਇਸ ਪ੍ਰਕਾਰ ਨਿਸ਼ਕਾਮ ਕਰਮਾਂ ਕੀਤੇ ਤੋਂ ਬਿਨਾਂ ਵਾਹਿਗੁਰੂ ਜੀ ਨੂੰ ਕਿਸੇ ਥੋੜਾ ਮਾਤਰ ਨੂੰ ਰਿਝਾ ਨਹੀਂ ਸਕੀਦਾ, ਇਸ ਦੇ ਪਿਆਰ ਨੂੰ ਨਹੀਂ ਪ੍ਰਾਪਤ ਕਰ ਸਕੀਦਾ। ਜੇ ਕੋਈ ਸਕਾਮ ਕਰਮਾਂ ਨੂੰ ਕਰਨ ਵਾਸਤੇ ਬਹੁਤਾ ਵੀ

ਸਤਿਗੁਰੂ ਜੀ ਫਰਮਾਉਂਦੇ ਨੇ ਇਹ ਭਾਈ ਮਨ ਦੇ ਅੰਦਰ ਲੱਭ ਹੈ ਪਦਾਰਥਾਂ ਨੂੰ ਖਾ ਲੈਣ ਦਾ, ਚੰਗੇ ਚੰਗੇ ਸਨਗਤ ਭੋਜਨ ਖਾ ਲਵਾਂ, ਮਿੱਠੇ ਭੋਜਨ ਛਕ ਲਵਾਂ, ਸਲੂਣੇ ਛਕ ਲਵਾਂ, ਖੱਟ ਪੁਰਸ ਫਿੱਕੇ ਇਤਿਆਦਕ ਮਿਰਚ ਮਸਾਲਿਆਂ ਵਾਲੇ ਭੋਜਨ ਛਕ ਲਵਾਂ, ਪਦਾਰਥਾਂ ਨੂੰ ਖਾਣ ਦਾ ਮਨ ਦੇ ਅੰਦਰ ਬੜਾ ਲੱਭ ਲੱਗਾ ਹੋਇਆ ਹੈ ਤੇ ਲੋਭ ਲੱਗਾ ਹੋਇਆ ਪਦਾਰਥਾਂ ਨੂੰ ਇਕੱਠਿਆਂ ਕਰਨੇ ਦਾ, ਲੋਕਾਂ ਦੇ ਵੀ ਖੋਹ ਖਿੰਜ ਕੇ ਇਕੱਠੇ ਕਰਕੇ ਆਪਣੇ ਘਰ ਵਿੱਚ ਇਕੱਤਰ ਕਰ ਲਵਾਂ। ਅਹੰਕਾਰ ਕੀ ਮਾਤੀ, ਤੇ ਜਿਹੜੀ ਮੱਤ ਹੈ ਜਿਹੜੀ ਬੁੱਧੀ ਹੈ ਨਾ ਅਹੰਕਾਰ ਕਰਨੇ ਦੇ ਵਿੱਚ ਮਸਤ ਹੋਈ ਹੋਈ ਹੈ। ਮੈਂ ਬੜੇ ਪਦਾਰਥ ਇਕੱਠੇ ਕਰ ਲਏ ਨੇ, ਮੈਂ ਬੜੇ ਸੁੱਖਾਂ ਨੂੰ ਮਾਣ ਲਿਆ ਭੋਗ ਲਿਆ, ਇਸ ਪ੍ਰਕਾਰ ਮੇਰੀ ਕੁੱਲ ਚੰਗੀ ਹੈ, ਮੇਰਾ ਲਿਬਾਸ ਚੰਗਾ ਏ, ਮੇਰਾ ਭੇਖ ਚੰਗਾ ਏ, ਮੇਰੀ ਇਸੇ ਪ੍ਰਕਾਰ ਵਡਿਆਈ ਬਹੁਤੀ ਹੈ। ਵਿਦਿਆ ਦਾ ਮਾਣ, ਸਰੀਰ ਦਾ ਮਾਣ ਮਨ ਦੇ ਅੰਦਰ ਧਾਰਨ ਕਰ ਲਿਆ ਤੇ ਸਤਿਗੁਰੂ ਜੀ ਬਚਨ ਕਰਦੇ ਨੇ ਇਸ ਪ੍ਰਕਾਰ ਜਿਹੜੀ ਬੁੱਧੀ ਹੈ ਅਹੰਕਾਰ ਦੇ

0: ਤੇ ਜਿਹੜੀ ਮਨ ਦੀ ਬਿਰਤੀ ਸੀ ਉਹ ਮਾਇਆ ਦੇ ਮੋਹ ਦੇ ਵਿੱਚ ਹੀ ਤਦਾਕਾਰ ਹੋ ਗਈ, ਲੀਨ ਹੋ ਗਈ, ਸਮਾ ਗਈ। ਸਤਿਗੁਰੂ ਜੀ ਸਿੱਖਿਆ ਦਿੰਦੇ ਨੇ, ਇਹ ਸੌ ਸੁਹਾਗਣਾ ਖਵਾਉਣ ਵਾਲੀਏ ਜਗਿਆਸੂ ਰੂਪ ਇਸਤਰੀਏ ਤੇ ਸਮੁੱਚੀ ਮਾਨਵਤਾ ਨੂੰ ਸਾਂਝਾ ਉਪਦੇਸ਼ ਹੈ। ਇਹ ਸਮੁੱਚੀ ਮਾਨਵਤਾ ਦੀ ਜੀਵ ਰੂਪ ਇਸਤਰੀਏ, ਇਹਨਾਂ ਬਾਹਰੀ ਵਿਖਾਵਿਆਂ ਰੂਪੀ ਗੱਲਾਂ ਦੇ ਨਾਲ ਸਕਾਮ ਕਰਮਾਂ ਦੇ ਨਾਲ ਸਾਹ ਪਾਈਆ ਨਾਹੀਂ, ਪਤੀ ਪਰਮੇਸ਼ਰ ਵਾਹਿਗੁਰੂ ਜੀ ਪ੍ਰਜੀ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ, ਭਈ ਕੰਮ ਨੇ ਇਆਣੀ। ਇਸ ਪ੍ਰਕਾਰ ਜਗਿਆਸੂ ਰੂਪ ਜਿਹੜੀ ਇਸਤਰੀ ਹੈ ਨਾ, ਬਹੁਤੀ ਇਆਣੀ, ਬਹੁਤੀ ਅਣਜਾਣ, ਬਹੁਤੀ ਨਾ ਸਮਝੋ ਰਹੀ ਹੈ, ਜੋ ਬਾਹਰੀ ਦਿਖਾਵਿਆਂ ਦੇ ਨਾਲ ਪਰਮੇਸ਼ਰ ਜੀ ਨੂੰ ਪ੍ਰਾਪਤ ਕਰਨਾ ਚਾਹੁੰਦੀ ਹੈ, ਭਾਈ ਇਸ ਪ੍ਰਕਾਰ ਬਾਹਰੀ ਦਿਖਾਵਿਆਂ ਦੇ ਨਾਲ ਵਾਹਿਗੁਰੂ ਜੀ ਨੂੰ ਨਹੀਂ ਪ੍ਰਾਪਤ ਕਰ ਸਕੀਦਾ।
1: ਜਾਏ ਪੁੱਛੋ ਸੁਹਾਗਣੀ ਵਾਹ, ਕਿੰਨੀ ਬਾਤੀ ਸਹੁ ਪਾਈ ਐ।
0: ਮਹਾਰਾਜ, ਫਿਰ ਉਹ ਕਿਹੜੀ ਜੁਗਤੀ ਹੈ ਜਿਸ ਦੇ ਨਾਲ ਮੈਂ ਪਤੀ ਪਰਮੇਸ਼ਰ ਜੀ ਨੂੰ ਪ੍ਰਾਪਤ ਕਰ ਲਵਾਂ? ਹਜ਼ੂਰ ਫਰਮਾਉਂਦੇ ਨੇ, ਉਹ ਸਾਧੂ ਰੂਪ ਸਖੀਆਂ, ਸੰਤ ਰੂਪ ਸਖੀਆਂ, ਪਰਮੇਸ਼ਰ ਜੀ ਦੀ ਪ੍ਰਾਪਤੀ ਵਾਲੀਆਂ ਉੱਤਮ ਜਗਿਆਸੂ ਰੂਪ ਅਧਿਕਾਰੀ ਜਿਹੜੀਆਂ ਸਖੀਆਂ ਨੇ ਨਾ, ਜਿਨ੍ਹਾਂ ਨੇ ਵਾਹਿਗੁਰੂ ਜੀ ਨੂੰ ਪ੍ਰਾਪਤ ਕਰ ਲਿਆ, ਵਾਹਿਗੁਰੂ ਜੀ ਦੀ ਪ੍ਰਾਪਤੀ ਦੇ ਆਨੰਦ ਵਾਲੀਆਂ ਸੁਹਾਗਣਾਂ ਨੇ, ਜਾ ਕਰਕੇ ਉਹਨਾਂ ਨੂੰ ਪੁੱਛਣਾ ਕਰੋ, ਹੇ ਸਹੇਲੀਓ, ਹੇ ਸਖੀਓ, ਕਿੰਨਾ ਗੱਲਾਂ ਦੇ ਨਾਲ, ਕਿੰਨਾ ਗੁਣਾਂ ਦੇ ਨਾਲ, ਕਿੰਨਾ ਵਡਿਆਈਆਂ ਦੇ ਨਾਲ, ਕਿੰਨਾ ਚੰਗਿਆਈਆਂ ਦੇ ਨਾਲ, ਕਿੰਨਾ ਇਸ਼ਾਈਆਂ ਦੇ ਨਾਲ, ਕਿੰਨਾ ਨਿਸ਼ਕਾਮ ਕਰਮਾਂ ਦੇ ਨਾਲ ਵਾਹਿਗੁਰੂ ਜੀ ਨੂੰ ਪ੍ਰਾਪਤ ਕਰੀਦਾ ਹੈ।
1: ਜੋ ਕਿਛ ਕਰੇ ਸੋ ਭਲਾ ਕਰ ਮਾਨੀਐ, ਹਿਕਮਤ ਹੁਕਮ ਚੁਕਾਈਐ।
0: ਮਹਾਰਾਜ, ਤਿੰਨਾਂ ਦੇ ਤਾਈ ਪੁੱਛਣਾ ਕਰੇ ਤੇ ਫਿਰ ਕੈਸਾ ਉਪਦੇਸ਼ ਪ੍ਰਾਪਤ ਹੁੰਦਾ ਹੈ? ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਭਾਈ ਇਸ ਪ੍ਰਕਾਰ ਫਿਰ ਉਹ ਸਖੀਆਂ ਉਪਦੇਸ਼ ਦੇਣਾ ਕਰਦੀਆਂ ਨੇ, ਵਾਹਿਗੁਰੂ ਪਤੀ ਪਰਮੇਸ਼ਰ ਜੀ ਜੋ ਕੁਛ ਵੀ ਆਪਣੀ ਸਵੈ ਇੱਛਾ ਦੇ ਅਨੁਸਾਰ ਕਰਦੇ ਨੇ ਨਾ, ਫਲ ਬਰ ਦਾਤਾ ਜੀ ਦੇ ਹੁਕਮ ਦੇ ਅਨੁਸਾਰ, ਦੁੱਖ ਮਿਲੇ, ਸੁੱਖ ਮਿਲੇ, ਭੁੱਖ ਮਿਲੇ, ਪਦਾਰਥ ਮਿਲਣ, ਆਨੰਦ ਪ੍ਰਾਪਤ ਹੋਵੇ, ਖੇੜਾ ਮਿਲੇ, ਇਸ ਪ੍ਰਕਾਰ ਜੋ ਕੁਛ ਵੀ ਪ੍ਰਾਪਤ ਹੋਵੇ, ਵੇਨ ਕਰ ਸਤਿਗੁਰੂ ਜੀ ਬਚਨ ਕਰਦੇ ਨੇ, ਜੋ ਕੁਛ ਕਰੇ ਵਾਹਿਗੁਰੂ ਜੀ ਜੋ ਕੁਛ ਵੀ ਸਵੈ ਇੱਛਾ ਦੇ ਅਨੁਸਾਰ ਕਰਦੇ ਨੇ, ਵਾਹਿਗੁਰੂ ਜੀ ਦੇ ਕੀਤੇ ਹੋਏ ਨੂੰ ਭਲਾ ਕਰਕੇ ਮੰਨੀਏ, ਚੰਗਾ ਕਰਕੇ ਮੰਨੀਏ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਇਸ ਪ੍ਰਕਾਰ ਜੋ ਤੁਦ ਭਾਵੈ ਸਾਈ ਭਲੀ ਕਾਰ, ਜੋ ਭਾਣੀ ਕਰਤਾਰ ਸਾਈ ਭਲੀ ਗੱਲ। ਵਾਹਿਗੁਰੂ ਜੀ ਜੋ ਸਵੈ ਇੱਛਾ ਅਨੁਸਾਰ ਸੁਤੇ ਸਿੱਧ ਕਰ ਰਹੇ ਨੇ, ਉਸ ਨੂੰ ਚੰਗਾ ਕਰਕੇ ਮੰਨੀਏ। ਹੁਕਮਾਂ ਤੇ ਜਿਹੜੀਆਂ ਚਤਰਾਈਆਂ ਨੇ ਨਾ, ਤੇ ਵਾਹਿਗੁਰੂ ਜੀ ਦੇ ਉੱਪਰ ਹੁਕਮ ਕਰਨਾ, ਇੰਜ ਨਹੀਂ ਇੰਜ ਕਰੋ। ਮਹਾਰਾਜ, ਤੁਸੀਂ ਇੰਜ ਨਹੀਂ ਸੀ ਕਰਨਾ, ਮੇਰਾ ਨੁਕਸਾਨ ਹੋ ਗਿਆ, ਤੁਹਾਨੂੰ ਇੰਜ ਕਰਨਾ ਚਾਹੀਦਾ ਸੀ, ਚੁਕਾਈਆ, ਇਹ ਹੁਕਮ ਕਰਨੇ ਚੁਕਾ ਦੇਈਏ, ਛੱਡ ਦੇਈਏ। ਵਾਹਿਗੁਰੂ ਜੀ ਦੇ ਅੱਗੇ ਸਿਆਣਪਾਂ ਜਣਾਉਣੀਆਂ ਛੱਡ ਦੇਈਏ। ਹਜ਼ਾਰਾਂ ਪੁਸਤਕਾਂ ਦੀਆਂ ਲੱਖਾਂ ਸਿਆਣਪਾਂ ਹੋਣ, ਸੱਚੇ ਸਾਹਿਬ ਨਾਲ ਨਹੀਂ ਚੱਲਦੀਆਂ। ਸਹਿਸ ਸਿਆਣਪਾਂ ਲੱਖ ਹੋ ਤਾਂ ਇੱਕ ਨਾ ਚੱਲੈ ਨਾਲ। ਇਸ ਕਰਕੇ ਹੁਕਮ ਤੇ ਚਤਰਾਈਆਂ ਨੂੰ ਛੱਡ ਦੇਣਾ ਕਰੀਏ।

0: ਕੀਆ
1: ਮਹਾਰਾਜ ਜੋ ਛੱਡਣਾ ਉਹ ਤੇ ਆਪ ਜੀ ਨੇ ਦੱਸ ਦਿੱਤਾ ਹੈ ਜੋ ਕਰਨਾ ਹੁਣ ਕਿਰਪਾ ਕਰਕੇ ਉਹ ਵੀ ਦੱਸ ਦਿਓ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਜਿਸ ਵਾਹਿਗੁਰੂ ਜੀ ਦੇ ਪਾਵਨ ਅੰਮ੍ਰਿਤ ਨਾਮ ਦੇ ਨਾਲ ਵਾਹਿਗੁਰੂ ਜੀ ਦੇ ਸਰੂਪ ਰੂਪ ਦੇ ਨਾਲ ਪ੍ਰੇਮ ਕਰਨੇ ਦੇ ਨਾਲ ਗਿਆਨ ਪਦਾਰਥ ਆਤਮ ਪਦਾਰਥ ਨੂੰ ਪਾਈਦਾ ਨਾ ਤੇ ਇਸ ਵਾਹਿਗੁਰੂ ਜੀ ਦੇ ਨਾਮ ਰੂਪੀ ਚਰਨਾਂ ਦੇ ਨਾਲ ਸਦਾ ਚਿੱਤ ਨੂੰ ਲਗਾ ਕਰਕੇ ਰੱਖੀਏ ਚਿੱਤ ਚਰਨ ਨਾਮ ਹਿਰਦਾ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਧਿਓ ਪਾਲ ਦਸ ਸਤਿਗੁਰਾਂ ਦੇ ਪ੍ਰਤੱਖ ਚਰਨ ਇਸੇ ਪ੍ਰਕਾਰ ਵਾਹਿਗੁਰੂ ਜੀ ਦੇ ਅਧਿਸ਼ਠਾਨ ਰੂਪੀ ਚਰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਬਾਣੀ ਰੂਪੀ ਚਰਨ ਹਜ਼ੂਰ ਫਰਮਾਉਂਦੇ ਨੇ ਨਾਮ ਬਾਣੀ ਰੂਪੀ ਚਰਨਾਂ ਵਿੱਚ ਚਿੱਤ ਨੂੰ ਲਾ ਕਰਕੇ ਸਦਾ ਰੱਖੀਏ।

0: ਅੱਜ ਮੈਂ ਆਪਣੇ ਤਨ ਦੇ ਉੱਪਰ ਸੁਗੰਧੀਆਂ ਲਾਉਂਦਾ ਹਾਂ, ਪਰਫਿਊਮ ਇਤਿਆਦਿਕ ਇਤਰ ਲਗਾਉਂਦਾ ਹਾਂ, ਖੁਸ਼ਬੂਈਆਂ ਨੂੰ ਲਾਉਂਦਾ ਹਾਂ ਕਿ ਵਾਹਿਗੁਰੂ ਜੀ ਰੀਜ ਜਾਣ ਮੈਂ ਆਪਣੇ ਤਨ ਦੇ ਉੱਪਰ ਖੁਸ਼ਬੂਈ ਕਿਹੜੀ ਲਾਵਾਂ। ਤੇ ਹਜ਼ੂਰ ਬਚਨ ਕਰਨਾ ਕਰਦੇ ਨੇ ਭਾਈ ਆਪਣੇ ਤਨ ਦੇ ਉੱਪਰ ਜੋ ਵਾਹਿਗੁਰੂ ਜੀ ਦਾ ਭਾਣਾ ਮੰਨਣਾ ਨਾ, ਇਸ ਪ੍ਰਕਾਰ ਦੇ ਗੁਣ ਨੂੰ ਧਾਰਨ ਕਰਨਾ ਹੈ। ਤੇ ਜੋ ਵਾਹਿਗੁਰੂ ਜੀ ਕਹਿੰਦੇ ਨੇ, ਜੋ ਗੁਣ ਕਹੈ ਸੋਈ ਭਲ ਮਨ ਹੋ ਹਰ ਹਰ ਕਥਾ ਨਿਰਾਰੀ, ਸਤਿਗੁਰੂ ਜੀ ਦੀ ਜੋ ਵੀ ਆਗਿਆ ਸਿੱਖ ਦੇ ਤਾਈ ਉਸ ਨੂੰ ਮੰਨਣਾ। ਖੰਡੇ ਕੀ ਪਾਹੁਲ ਸ਼ੁਭ ਧਾ ਰਹੋ, ਬਨਹੋ ਖਾਲਸਾ ਭਰਮ ਨਿਵਾ ਰਹੋ, ਤੇ ਕਿੰਤੂ ਪ੍ਰੰਤੂ ਨਹੀਂ ਹੋਣੀ ਚਾਹੀਦੀ। ਪੰਜ ਕਕਾਰਾਂ ਨੂੰ ਧਾਰਨ ਕਰਨਾ, ਬਜਰ ਕੁਰੈਤਾਂ ਤੋਂ ਬਚ ਕੇ ਰਹਿਣਾ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉੱਠ ਹਰ ਨਾਮ ਧਿਆਵੈ, ਉਦਮ ਕਰੇ ਭਲ ਕੇ ਪਰਭਾਤੀ, ਇਸਨਾਨ ਕਰੇ ਅੰਮ੍ਰਿਤ ਸਰ ਨਹਾਵੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਲੇਖ ਪਾਪ ਦੁੱਖ ਲਹਿ ਜਾਵੈ, ਫਿਰ ਚੜ੍ਹਾ ਦਿਵਸ ਗੁਰਬਾਣੀ ਗਾਵੈ, ਬਹਿਦਿਆ ਉੱਠਦਿਆ ਹਰ ਨਾਮ ਧਿਆਵੈ। ਜਿਸ ਨੂੰ ਦਇਆਲ ਹੋਵੈ ਮੇਰਾ ਸਵਾਮੀ, ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੈ, ਜਨ ਨਾਨਕ ਧੂੜ ਮੰਗਿਆ ਤਿਸ ਗੁਰਸਿੱਖ ਕੀ, ਜੋ ਆਪ ਜਪੈ ਆਰਹ ਨਾਮ ਜਪਾਵੈ। ਸਤਿਗੁਰੂ ਜੀ ਦਾ ਵਚਨ ਹੈ, ਅੰਮ੍ਰਿਤ ਵੇਲਾ ਸੱਚ ਨਾਓ ਵਡਿਆਈ ਵਿਚਾਰ, ਤੇ ਅੰਮ੍ਰਿਤ ਵੇਲੇ ਲੰਬੀਆਂ ਤਾਣ ਕੇ ਸੌਣ ਵਾਲਾ ਨਾ ਹੋਵੇ। ਜੋ ਕਿ ਸ਼੍ਰੀ ਪਤੀ ਪਰਮੇਸ਼ਰ ਵਾਹਿਗੁਰੂ ਜੀ ਹੁਕਮ ਕਰਦੇ ਨੇ ਨਾ, ਉਸ ਨੂੰ ਸੱਤ ਕਰਕੇ ਮੰਨੀਏ, ਤੇ ਤਨ ਅਤੇ ਮਨ ਆਪਣਾ ਸਤਿਗੁਰੂ ਜੀ ਨੂੰ ਅਰਪਣ ਕਰ ਦੇਈਏ। ਤਨ ਮਨ ਧਨ ਸਭ ਸੌਂਪ ਗੁਰ ਕਹੋ, ਹੁਕਮ ਮੰਨਿਆ ਪਾਈਐ। ਵਾਹਿਗੁਰੂ ਜੀ ਦੇ ਕਹੇ ਹੋਏ ਬਚਨਾਂ ਨੂੰ ਮੰਨਣਾ, ਤਨ ਮਨ ਅਰਪਣ ਕਰ ਦੇਣਾ, ਐਸਾ ਪਰਮਲ ਲਾਈਐ। ਭਾਈ ਇਹ ਆਤਮ ਸਮਰਪਣ ਕਰਨੇ ਰੂਪੀ ਚੰਦਨ ਨੂੰ ਲਗਾਵਣਾ ਕਰੋ, ਇਹੀ ਸੱਚਾ ਇਤਰ ਹੈ, ਇਹੀ ਸੱਚੀ ਖੁਸ਼ਬੂ ਹੈ, ਇਹੀ ਸੱਚੀ ਸੁਗੰਧੀ ਹੈ, ਇਹ ਲਗਾਉਣਾ ਕਰੋ।
1: ਏਵ ਕਹੇ ਸੁਹਾਗੜੀ ਭੈਣੇ, ਇਨੀ ਬਾਤੀ ਸਹੋ ਪਾਈ ਹੈ।
0: ਹੇ ਸਹੋ ਸੁਹਾਗਣ ਰੂਪ ਜਗਿਆਸੂ ਇਸਤਰੀ, ਹੇ ਜੀਵ ਰੂਪ ਇਸਤਰੀ, ਜਿਹੜੀਆਂ ਸੁਹਾਗਵਤੀਆਂ ਵਾਹਿਗੁਰੂ ਜੀ ਦੀਆਂ ਸੰਤ ਭਗਤ ਰੂਪੀ ਸਖੀਆਂ ਨੇ ਨਾ, ਇਸ ਪ੍ਰਕਾਰ ਕਹਿੰਦੀਆਂ ਨੇ, ਹੇ ਭੈਣੇ ਇਹਨਾਂ ਗੱਲਾਂ ਦੇ ਨਾਲ ਪਤੀ ਪਰਮੇਸ਼ਰ ਜੀ ਨੂੰ ਪਾਈਦਾ ਹੈ। ਤਨ ਮਨ ਸੌਂਪ ਦਈਏ, ਭਾਣੇ ਨੂੰ ਮਿੱਠਾ ਕਰਕੇ ਮੰਨੀਏ, ਹੁਕਮ ਦੇ ਅੰਦਰ ਤਤਪਰ ਰਹੀਏ, ਕਿੰਤੂ ਕਦੇ ਕਰੀਏ ਨਾ, ਚਤਰਾਈਆਂ ਸਿਆਣਪਾਂ ਨਾ ਦਿਖਾਈਏ। ਭਾਈ ਇਸ ਪ੍ਰਕਾਰ ਵਾਹਿਗੁਰੂ ਜੀ ਨੂੰ ਪ੍ਰਾਪਤ ਕਰੀਦਾ ਹੈ।
1: ਪਾਪ ਗਵਾਈਐ ਤਾਂ ਸਹੁ ਪਾਈਐ, ਔਰ ਕੈਸੀ ਚਤੁਰਾਈ।
0: ਮਹਾਰਾਜ ਮੈਂ ਇੰਨੇ ਸਾਧਨ ਕੀਤੇ, ਇੰਨੇ ਯਤਨ ਕੀਤੇ, ਉਹਨਾਂ ਦਾ ਮਾਣ ਤੇ ਆ ਹੀ ਜਾਂਦਾ ਨਾ, ਜਪ ਕਰੀਏ ਤਪ ਕਰੀਏ ਮਾਣ ਆ ਜਾਂਦਾ ਨਾ। ਪਹਿਲੀਆਂ ਅਵਸਥਾਵਾਂ ਦੇ ਵਿੱਚ ਮੈਂ ਨਿਤਨੇਮੀ ਹਾਂ, ਮੈਂ ਬਾਣੀ ਪੜ੍ਹਦਾ ਹਾਂ, ਮੈਂ ਸੇਵਾ ਕਰਦਾ, ਤੇ ਅਕਸਰ ਦੇਖਿਆ ਜਾਂਦਾ ਪਹਿਲੀਆਂ ਅਵਸਥਾਵਾਂ ਦੇ ਵਿੱਚ ਜਿਹੜਾ ਪ੍ਰਾਣੀ ਆਪਣੇ ਘਰ ਵਾਲਿਆਂ ਨੂੰ ਕਹਿਣ ਲੱਗ ਜਾਂਦਾ, ਤੁਹਾਡੀ ਨੀਂਦ ਨਹੀਂ ਖੁੱਲਦੀ, ਸੁੱਤੇ ਪਾਇਓ, ਮੈਂ ਪੰਜ ਬਾਣੀਆਂ ਵੀ ਪੜ੍ਹ ਲਈਆਂ, ਮਾਣ ਆ ਗਿਆ ਨਾ, ਇਹ ਵੀ ਛੱਡਣਾ ਹੈ। ਮਾਣ ਨਹੀਂ ਕਰਨਾ, ਨਿਸ਼ਕਾਮ ਕਰਮ ਕਰਨੇ ਨੇ, ਤੇ ਜਣਾਉਣਾ ਵੀ ਨਹੀਂ ਕਿ ਮੈਂ ਕੀਤਾ ਹੈ। ਵਾਹਿਗੁਰੂ ਜੀ ਦੇ ਪਿਆਰੇ ਭਾਣੇ ਚ ਪ੍ਰਸੰਨ ਰਹਿੰਦੇ ਨੇ, ਜਿਵੇਂ ਵਾਹਿਗੁਰੂ ਜੀ ਨੂੰ ਪਾਇਆ ਵਾਹਿਗੁਰੂ ਜੀ ਨੇ ਕਰਾ ਲਿਆ। ਆਪ ਗਵਾਈਐ, ਆਪਾ ਭਾਵ ਨੂੰ ਗਵਾਉਣਾ ਹੈ, ਹੰਕਾਰ ਭਾਵ ਦਾ ਤਿਆਗ ਕਰਨਾ ਹੈ। ਜਦੋਂ ਆਪਾ ਭਾਵ ਦਾ ਤਿਆਗ ਕਰੀਏ, ਮੈਂ ਮੇਰੀ ਮਿਟ ਜਾਵੇ, ਤਾਂ ਪਤੀ ਪਰਮੇਸ਼ਰ ਜੀ ਨੂੰ ਪਾਈਦਾ। ਜਬ ਲਗ ਮੇਰੀ ਮੇਰੀ ਕਰੈ, ਤਬ ਲਗ ਕਾਜ ਏਕ ਨਹੀਂ ਸਰੈ। ਉਦੋਂ ਤੱਕ ਇੱਕ ਕਾਰਜ ਆਤਮ ਸਰੂਪ ਦੀ ਪ੍ਰਾਪਤੀ ਅਥਵਾ ਪਰਮੇਸ਼ਰ ਜੀ ਦੀ ਪ੍ਰਾਪਤੀ ਦਾ ਨਹੀਂ ਸਵਰਦਾ। ਜਬ ਮੇਰੀ ਮੇਰੀ ਮਿਟ ਜਾਏ, ਤਬ ਪ੍ਰਭ ਕਾਜ ਸਵਾ ਰਹੇ ਆਏ। ਹਜ਼ੂਰ ਬਚਨ ਕਰਦੇ ਨੇ, ਹਿਰਦੇ ਦੇ ਵਿੱਚੋਂ ਆਪਾ ਭਾਵ ਗਵਾਈਏ, ਤਾਂ ਪਤੀ ਪਰਮੇਸ਼ਰ ਜੀ ਨੂੰ ਪ੍ਰਾਪਤ ਕਰੀਦਾ। ਮਹਾਰਾਜ ਹੋਰ ਕੋਈ ਸਹਿਣ, ਕੋਈ ਚਤੁਰਾਈ, ਕੋਈ ਬੁੱਧੀ ਦੀ ਹੋਵੇ, ਤੇ ਹਜ਼ੂਰ ਬਚਨ ਕਰਨਾ ਕਰਦੇ ਨੇ, ਭਾਈ ਔਰ ਕੈਸੀ ਚਤੁਰਾਈ, ਹੋਰ ਕਿਹੜੀ ਚਤੁਰਾਈ ਹੈ ਜਿਸ ਦੇ ਨਾਲ ਪਰਮੇਸ਼ਰ ਜੀ ਪ੍ਰਾਪਤ ਹੋ ਜਾਣ। ਅਰਥਾਤ ਚਤੁਰਾਈਆਂ ਸਿਆਣਪਾਂ ਇਸ ਪਰਮੇਸ਼ਰ ਜੀ ਦੇ ਅੱਗੇ ਨਹੀਂ ਚੱਲਦੀਆਂ।

0: ਪਾਈ।
1: ਮਹਾਰਾਜ ਦਿਨ ਕਿਹੜਾ ਸਫਲ ਹੈ, ਉਮਰਾ ਕਿਹੜੀ ਸਫਲੀ ਏ, ਵੇਲਾ ਕਿਹੜਾ ਹੈ ਜਿਹੜਾ ਲੇਖੇ ਵਿੱਚ ਪੈ ਜਾਵੇ, ਪ੍ਰਵਾਨ ਹੋ ਜਾਵੇ। ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਸਹੋ ਪਤੀ ਪਰਮੇਸ਼ਰ ਜੀ ਨਦਰ ਸਵੱਲੀ ਕਰਕੇ ਕਿਰਪਾ ਦ੍ਰਿਸ਼ਟੀ ਕਰਕੇ ਦੇਖ ਲੈਣ ਨਾ, ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁੱਖ ਵਿਦਾਰਿਓ, ਜਨਮ ਮਰਨ ਤੱਕ ਦੇ ਸਾਰੇ ਦੁੱਖਾਂ ਨੂੰ ਘੱਟ ਦਿੰਦੇ ਨੇ। ਤੇ ਜਿਸ ਦਿਨ ਪਤੀ ਪਰਮੇਸ਼ਰ ਜੀ ਨਦਰ ਸਵੱਲੀ ਦੇ ਨਾਲ ਦੇਖ ਲੈਣ, ਉਹੀ ਦਿਨ ਲੇਖੇ ਦੇ ਵਿੱਚ ਹੈ। ਜਦੋਂ ਨਦਰ ਸਵੱਲੀ ਦੇ ਨਾਲ ਦੇਖਦੇ ਨੇ, ਫਿਰ ਬੰਦਗੀ ਦਾ ਫੁਰਨਾ ਆਪਣੇ ਆਪ ਮਨ ਦੇ ਅੰਦਰ ਪ੍ਰਗਟ ਹੁੰਦਾ ਹੈ। ਇਸ ਪ੍ਰਕਾਰ ਇਹ ਨਦਰ ਦੀ ਨਿਸ਼ਾਨੀ ਹੈ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪੁੱਛਿਆ ਸੀ ਨਾ, ਮਹਾਰਾਜ ਕਿਵੇਂ ਪਤਾ ਲੱਗੇ ਆਪ ਜੀ ਦੀ ਕਿਰਪਾ ਦ੍ਰਿਸ਼ਟੀ ਹੋ ਰਹੀ ਏ। ਤੇ ਸਤਿਗੁਰੂ ਜੀ ਨੇ ਬਚਨ ਕੀਤਾ ਸੀ, ਜਦੋਂ ਮਨ ਕਰੇ ਹੋਰ ਬਾਣੀ ਪੜੀਏ, ਹੋਰ ਬਾਣੀ ਪੜੀਏ, ਹੋਰ ਸਿਮਰਨ ਕਰ ਲਈਏ, ਹੋਰ ਭਜਨ ਕਰ ਲਈਏ, ਜਾਣੋ ਨਦਰ ਸਵੱਲੀ ਦੀ ਪ੍ਰਾਪਤੀ ਹੋਈ ਏ। ਮਹਾਰਾਜ ਫਿਰ ਕਿਵੇਂ ਪਤਾ ਲੱਗੇ ਕਿ ਹੁਣ ਨਦਰ ਸਵੱਲੀ ਨਹੀਂ? ਤੇ ਸਤਿਗੁਰੂ ਜੀ ਨੇ ਬਚਨ ਕੀਤਾ, ਜਦੋਂ ਬਾਣੀ ਪੜਨੇ ਤੋਂ ਸਿਮਰਨ ਕਰਨੇ ਤੋਂ ਮਨ ਉਚਾਟ ਹੋਵੇ, ਨਾ ਜੀ ਕਰੇ ਸਿਮਰਨ ਭਜਨ ਕਰਨੇ ਨੂੰ, ਬਾਣੀ ਪੜ੍ਹਨੇ ਨੂੰ, ਜਾਣੋ ਕੋਈ ਮੰਦ ਕਰਮ ਅੱਗੇ ਆ ਗਿਆ ਜਿਹੜਾ ਬੰਦਗੀ ਦੇ ਨਾਲ ਉਹ ਤੋੜਦਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਬਚਨ ਕਰਨਾ ਕਰਦੇ ਨੇ, ਉਹੀ ਉਹ ਦਿਨ ਲੇਖੇ ਵਿੱਚ ਆ ਜਿਸ ਦਿਨ ਬਾਣੀ ਪੜ੍ਹਨ ਨੂੰ, ਸਿਮਰਨ ਕਰਨ ਨੂੰ ਆਪਣੇ ਆਪ ਚਿੱਤ ਦੇ ਵਿੱਚ ਫੁਰਨਾ ਫੁਰੇ ਤੇ ਬੰਦਗੀ ਕਰਦਿਆਂ ਦਿਨ ਬਤੀਤ ਹੋਵੇ। ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਕਾਮਨ ਨੌ ਨਿਦ ਪਾਈ। ਜਦੋਂ ਇਸ ਪ੍ਰਕਾਰ ਦਾ ਫੁਰਨਾ ਮਨ ਵਿੱਚ ਬਣ ਜਾਵੇ ਤੇ ਜੀਵ ਇਸਤਰੀ ਵਾਹਿਗੁਰੂ ਜੀ ਦੀ ਬੰਦਗੀ ਦੇ ਵਿੱਚ ਹੀ ਲੱਗੀ ਰਹੇ ਨਾ, ਫਿਰ ਜਗਿਆਸੂ ਰੂਪ ਇਸਤਰੀ ਨੌ ਨਿਧੀਆਂ ਦੇ ਖਜ਼ਾਨਾ ਰੂਪ ਪਰਮੇਸ਼ਰ ਜੀ ਨੂੰ ਹਿਰਦੇ ਵਿੱਚ ਪਾਈ ਪ੍ਰਾਪਤ ਕਰਦੀ ਹੈ।

ਆਖਰੀ ਘਰ ਦੇ ਵਿੱਚ ਜਿਹੜੀ ਇਸਤਰੀ ਆਪਣੇ ਪਤੀ ਦੇ ਮਨ ਨੂੰ ਭਾਉਂਦੀ ਹੋਵੇ, ਚੰਗੀ ਲੱਗਦੀ ਹੋਵੇ, ਉਹ ਹੀ ਆਨੰਦ ਵਾਲੀ ਹੈ ਨਾ। ਜਿਹੜੀ ਪਤੀ ਦੇ ਮਨ ਨੂੰ ਭਾਉਂਦੀ ਨਹੀਂ, ਘਰ ਦੇ ਵਿੱਚ ਕਲਾ ਕਲੇਸ਼ ਹੀ ਪਿਆ ਹੋਇਆ, ਆਪਸ ਦੇ ਵਿੱਚ ਵਿਚਾਰਾਂ ਦਾ ਟਕਰਾਅ ਹੈ, ਸਾਧ ਸੰਗਤ ਜੀ ਫਿਰ ਉੱਥੇ ਆਨੰਦ ਕਿੱਥੇ ਨਹੀਂ ਪ੍ਰਾਪਤ ਹੋ ਸਕਦਾ ਨਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਹੇ ਭਾਈ ਜਿਹੜੀ ਜਗਿਆਸੂ ਰੂਪ ਇਸਤਰੀ ਆਪਣੇ ਕੰਤ, ਆਪਣੇ ਸਾਹਿਬ, ਆਪਣੇ ਵਾਹਿਗੁਰੂ ਜੀ ਨੂੰ ਭਾ ਜਾਵੇ, ਉਹੀ ਚੰਗੀ ਹੈ, ਉਹੀ ਉਹ ਸੁਹਾਗ ਵਾਲੀ ਹੈ। ਜਿਹੜੀ ਨਿਸ਼ਕਾਮ ਕਰਮ ਕਰਦਿਆਂ, ਬੰਦਗੀ ਕਰਦਿਆਂ, ਸਿਮਰਨ ਕਰਦਿਆਂ, ਭਜਨ ਕਰਦਿਆਂ, ਵਿਕਾਰਾਂ ਦਾ ਤਿਆਗ ਕਰਕੇ ਚੜ੍ਹਦੀ ਕਲਾ ਦਾ ਜੀਵਨ ਬਤੀਤ ਕਰਦਿਆਂ ਵਾਹਿਗੁਰੂ ਜੀ ਨੂੰ ਭਾ ਜਾਵੇ, ਆਪਣੇ ਕੰਤ ਪਿਆਰੀ ਸਾ ਸੁਹਾਗਣ, ਉਹ ਜਗਿਆਸੂ ਰੂਪ ਇਸਤਰੀ ਵਾਹਿਗੁਰੂ ਜੀ ਨੂੰ ਪਿਆਰੀ ਲੱਗਦੀ ਹੈ, ਉਹੀ ਉਹ ਸੁਹਾਗਣ ਆਨੰਦ ਵਾਲੀ ਜਾਣਨਾ ਕਰੋ। ਨਾਨਕ ਸਾ ਸਭ ਰਾਈ, ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਭਾਈ ਉਹੀ ਉਹ ਆਨੰਦ ਵਾਲੀ ਤੇ ਸਭ ਕੁੱਲ ਮਨੁੱਖਤਾ ਦੇ ਜੀਵਾਂ ਦੇ ਵਿੱਚੋਂ ਜੋ ਰਾਜਾ ਸਰੂਪ ਪਰਮੇਸ਼ਰ ਜੀ ਨੇ ਨਾ ਰਾਈ, ਇਸ ਦੀ ਉਹ ਰਾਣੀ ਹੈ। ਜਿਵੇਂ ਬਾਦਸ਼ਾਹ ਨੂੰ ਪਟਰਾਣੀ ਪ੍ਰਾਪਤ ਕਰਕੇ ਤਿਸ ਦੇ ਸਿੰਘਾਸਣ ਤੇ ਬੈਠ ਕੇ ਰਾਜ ਕਰਦੀ ਹੈ ਨਾ, ਇਹ ਅਵਸਥਾ ਪ੍ਰਾਪਤ ਹੁੰਦੀ ਹੈ। ਅਬ ਤੋ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਾਈ ਹੈ ਕੋਈ ਨਾ ਸਕੈ ਪਛਾਣੀ। ਇਸੇ ਪ੍ਰਕਾਰ ਸਪਰਾਈ, ਇਹ ਕੇਵਲ ਤਾਂ ਕੇਵਲ ਅਰਥ ਮਾਤਰ ਵਾਸਤੇ ਦੂਸਰਾ ਪਾਠ, ਉਹ ਸ਼ੁਭ ਗੁਣਾਂ ਦੇ ਭਰਾਵਾਂ ਦੇ ਸਹਿਤ ਹੈ। ਸਤ ਸੰਤੋਖ ਦਇਆ ਧਰਮ ਵਿਚਾਰ ਸ਼ੁਭ ਭਰਾਵਾਂ ਵਾਲੀ ਹੈ। ਸਭ ਰਾਈ, ਪਹਿਲਾ ਤੇ ਮੁਖੀ ਪਾਠ ਇਹੀ ਹੀ ਹੈ, ਉਹ ਸਾਰਿਆਂ ਦੇ ਵਿੱਚੋਂ ਰਾਈ ਪ੍ਰਕਾਸ਼ ਸਰੂਪ ਹੋਈ ਹੈ, ਦੇਵ ਸਰੂਪ ਹੋਈ ਹੈ, ਆਤਮ ਸਰੂਪ ਨੂੰ ਪ੍ਰਾਪਤ ਕਰਕੇ ਤੇ ਵਾਹਿਗੁਰੂ ਜੀ ਦੀ ਪ੍ਰਾਪਤੀ ਦੇ ਸੁਹਾਗ ਵਾਲੀ, ਆਨੰਦ ਵਾਲੀ।

ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਜੋ ਇਸ ਪ੍ਰਕਾਰ ਪ੍ਰੇਮ ਭਾਵਨਾ ਕਰਕੇ ਵਾਹਿਗੁਰੂ ਜੀ ਦੀ ਬੰਦਗੀ ਵਿੱਚ ਅਹਿਮਸ ਰਾਤ ਦਿਨ ਭਾਏ ਪ੍ਰੇਮ ਕਰਦਿਆਂ ਹੋਇਆ ਸਮਾਣੀ ਸਮਾਰੀ ਦੀ ਇਹਨਾਂ ਵਾਹਿਗੁਰੂ ਜੀ ਦੇ ਇਸ ਪ੍ਰਕਾਰ ਰੰਗ ਦੇ ਵਿੱਚ ਰੰਗੀ ਰਹਿੰਦੀ ਏ ਨਾ ਸਹਿਜ ਕੀ ਮਾਤੀ ਉਹ ਸਹਿਜ ਗਿਆਨ ਅਵਸਥਾ ਦੇ ਵਿੱਚ ਮਸਤ ਰਹਿੰਦੀ ਏ ਉਹ ਸਹਿਜ ਅਚੁੱਪ ਸ਼ਾਂਤੀ ਸੁੱਖ ਦੀ ਅਵਸਥਾ ਦੇ ਅੰਦਰ ਮਸਤ ਰਹਿੰਦੀ

0: ਸਤਿਗੁਰੂ ਦੇਵ ਕਿਰਪਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ ਸੁੰਦਰ ਸਾਏ ਭਾਈ ਬਾਹਰੀ ਤਨ ਕਰਕੇ ਵੀ ਉਸੇ ਨੂੰ ਸੁੰਦਰ ਜਾਣੋ ਸਰੂਪ ਵਿਚੱਖਣ ਮਨ ਦੀ ਸਫਾਈ ਕਰਕੇ ਸੁੰਦਰ ਸਰੂਪ ਵਾਲੀ ਜਾਣੋ ਮਨ ਅਤੇ ਬੁੱਧ ਰੂਪੀ ਸ਼ੁਭ ਨੇਤਰਾਂ ਵਾਲੀ ਜਾਣੋ ਵਿਚੱਖਣ ਉਸੇ ਨੂੰ ਹੀ ਸਾਰੀਆਂ ਦੇ ਵਿੱਚੋਂ ਸਿਆਣੀ ਸਮਝਦਾਰ ਜਾਣਨਾ ਕਰੋ ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ ਹਰ ਧਨ ਜਿਨੀ ਸੰਜਿਆ ਸੇਈ ਗੰਭੀਰ ਅਪਾਰ ਜੀਓ ਭਾਈ ਉਹਨਾਂ ਨੂੰ ਸੁੰਦਰ ਸਰੂਪ ਵਾਲੇ ਤਨ ਕਰਕੇ ਮਨ ਕਰਕੇ ਜਾਣੋ ਇਸੇ ਹੀ ਜਗਿਆਸੂ ਰੂਪ ਇਸਤਰੀ ਨੂੰ ਸਾਰੀਆਂ ਦੇ ਵਿੱਚੋਂ ਸਿਆਣੀ ਤੇ ਸਮਝਦਾਰ ਜਾਣੋ ਜਿਹਨੇ ਇਸ ਪ੍ਰਕਾਰ ਤਨ ਦੀ ਤੇ ਮਨ ਦੀ ਸਫਾਈ ਨੂੰ ਸਰੂਪ ਰੂਪ ਦੀ ਸਫਾਈ ਨੂੰ ਮਨ ਦੀ ਸਫਾਈ ਨੂੰ ਕਰਕੇ ਸਰੂਪ ਰੂਪ ਦੀ ਪ੍ਰਾਪਤੀ ਕੀਤੀ ਏ ਵਾਹਿਗੁਰੂ ਜੀ ਨੂੰ ਅੰਤਰ ਆਤਮੇ ਮਿਲੀਏ ਹਿਰਦੇ ਦੇ ਅੰਦਰ ਪਰਮੇਸ਼ਰ ਜੀ ਦੀ ਸਾਖਿਆਤਕਾਰਤਾ ਹੋਈ ਏ ਉਸੇ ਨੂੰ ਹੀ ਸਾਰਿਆਂ ਦੇ ਵਿੱਚੋਂ ਸਿਆਣੀ ਜਾਣੋ ਜੀ ਸਾਧ ਸੰਗਤ ਜੀ ਇਹ ਪਾਵਨ ਸ੍ਰੀ ਮੁਖਵਾਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀਆਂ ਤੋਂ ਅੰਮ੍ਰਿਤ ਵੇਲੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਰਪਾ ਕਰਕੇ ਬਖਸ਼ਿਆ ਹੁਣ ਰਹਿੰਦੇ ਸਮੇਂ ਦੇ ਅੰਦਰ ਜੋ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਕਥਾ ਵਿਚਾਰ ਚੱਲ ਰਹੀ ਏ ਇਸ ਦੁਆਰਾ ਹਾਜ਼ਰੀਆਂ ਭਰਦਿਆਂ ਹੋਰ ਲਾਭ ਪ੍ਰਾਪਤ ਕਰੀਏ ਜੀ
1: ਤੁਖਾਰੀ ਸ਼ਾਂਤ ਮਹੱਲਾ ਚੌਥਾ
0: ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਨ ਹਾਰਿਆ ਧਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਜਿਨ੍ਹਾਂ ਨੇ ਪਾਰ ਬ੍ਰਹਮ ਪਰਮੇਸ਼ਰ ਜੀ ਜਾਣ ਕੇ ਸੰਗਤਾਂ ਨੇ ਪੂਜਿਆ ਤੇ ਸਨਮਾਨਿਆ ਹੈ ਜਿਸ ਵੇਲੇ ਆਪ ਜੀ ਇੱਥੇ ਇਸ ਨਗਰ ਨੂੰ ਵਸਾਉਂਦਿਆਂ ਹੋਇਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਨੂੰ ਪ੍ਰਗਟ ਕਰਨੇ ਦਾ ਕਾਰਜ ਕਰਦਿਆਂ ਹੋਇਆ ਸਾਧ ਸੰਗਤ ਜੀ ਵਿੱਚੋਂ ਸਮਾਂ ਪਾ ਕਰਕੇ ਸ੍ਰੀ ਗੋਇੰਦਵਾਲ ਸਾਹਿਬ ਵੱਡਿਆ ਸਤਿਗੁਰਾਂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਅਸਥਾਨਾਂ ਦੇ ਦਰਸ਼ਨਾਂ ਨੂੰ ਗਏ ਨੇ ਨਾ ਤੇ ਗੋਇੰਦਵਾਲ ਸਾਹਿਬ ਜੀ ਦੀਆਂ ਸੰਗਤਾਂ ਗੁਰਸਿੱਖ ਮਾਈ ਭਾਈ ਇਕੱਠੇ ਹੋ ਕੇ ਆਪ ਜੀਆਂ ਦੇ ਕੋਲ ਆਏ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਪਹਿਲਾਂ ਵੱਡੇ ਸਤਿਗੁਰੂ ਜੀ ਵੀ ਇੱਥੇ ਨਿਵਾਸ ਕਰਦੇ ਸਨ ਆਪ ਜੀ ਵੀ ਟਹਿਲ ਸੇਵਾ ਵਿੱਚ ਸਦਾ ਹਾਜ਼ਰ ਰਹਿੰਦੇ ਸੀ ਮਹਾਰਾਜ ਆਪ ਜੀਆਂ ਦੇ ਸਦਾ ਦੀਦਾਰ ਹੁੰਦੇ ਸਨ ਹੁਣ ਆਪ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਰਾਮਦਾਸਪੁਰ ਨਗਰ ਜਾ ਵਸਾਇਆ ਉੱਥੇ ਜਾ ਕੇ ਨਿਵਾਸ ਕੀਤਾ ਆਪ ਜੀ ਦੇ ਦਰਸ਼ਨ ਨਿਤਾ ਪ੍ਰਤੀ ਨਹੀਂ ਹੁੰਦੇ ਮਹਾਰਾਜ ਆਪ ਜੀ ਦੇ ਦੀਦਾਰਿਆਂ ਤੋਂ ਬਿਨਾਂ ਮਨ ਬੜਾ ਵਿਆਕੁਲ ਹੁੰਦਾ ਰਿਹਾ ਨਹੀਂ ਜਾਂਦਾ ਐਸੀ ਬਖਸ਼ਿਸ਼ ਕਰੋ ਸਾਨੂੰ ਨਿਤਾ ਪ੍ਰਤੀ ਆਪ ਜੀ ਦੇ ਦਰਸ਼ਨ ਹੋਣ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਪਹਿਲਾਂ ਜਗਿਆਸੂ ਮੁੱਖ ਦੁਆਰਾ ਬਚਨ ਫਰਮਾਉਂਦਿਆਂ ਆਪਣੇ ਹਿਰਦੇ ਦਾ ਪਿਆਰ ਵਾਹਿਗੁਰੂ ਜੀ ਦੇ ਦਰਸ਼ਨਾਂ ਵਾਸਤੇ ਪ੍ਰਗਟ ਕਰਦੇ ਨੇ ਫਿਰ ਉਹਨਾਂ ਨੂੰ ਉਪਦੇਸ਼ ਦਿੰਦੇ ਨੇ ਤੁਖਾਰੀ ਰਾਗ ਹੈ ਸ਼ੰਤ ਕਹੀਏ ਛੇ ਛੇ ਪੰਕਤੀਆਂ ਦੇ ਬੰਦ ਨੇ ਇਸ ਗੁਰ ਸ਼ਬਦ ਨੇ ਸ਼ੰਤ ਕਹੀਏ ਜਿਸ ਦੇ ਵਿੱਚ ਜਸ ਉਚਾਰਨ ਕੀਤਾ ਹੋਵੇ ਸ਼ੰਤ ਕਹੀਏ ਕਾਵਿ ਅਤੇ ਸੰਗੀਤ ਦਾ ਜਿਸ ਦੇ ਵਿੱਚ ਝਲਕਾਰਾ ਪੈਂਦਾ ਹੋਵੇ ਸ਼ੋਅ ਹੋਵੇ ਇਸ ਨੂੰ ਸ਼ੰਤ ਕਿਹਾ ਜਾਂਦਾ ਮਹੱਲਾ ਚੌਥਾ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਫਰਮਾਉਂਦੇ

ਹੇ ਭਾਈਓ ਜਦੋਂ ਤੱਕ ਇਸ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦੇ ਦਰਸ਼ਨ ਦੀਦਾਰ ਨਹੀਂ ਹੁੰਦੇ ਉਦੋਂ ਤੱਕ ਬ੍ਰਹਮਾਨੰਦ ਦੇ ਰਸ ਦੀ ਪ੍ਰਾਪਤੀ ਦਾ ਅੰਮ੍ਰਿਤ ਕਿਵੇਂ ਪੀਵਣਾ ਕਰੀਏ, ਇਸ ਦੀ ਇੱਕ ਸਾਰਤਾ ਦਾ ਅਭੇਦਤਾ ਦਾ ਅੰਮ੍ਰਿਤ ਕਿਵੇਂ ਪੀਵਣਾ ਕਰੀਏ।

0: ਜਾਏ।
1: ਇਸ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਵਿਛੜ ਕਰਕੇ ਇਸ ਤੋਂ ਬਿਨਾਂ ਸਾਡੇ ਤੋਂ ਰਿਹਾ ਨਹੀਂ ਜਾਂਦਾ। ਕਿਵੇਂ ਬ੍ਰਹਮਾਨੰਦ ਰੂਪੀ ਰਸ ਦੇ ਅੰਮ੍ਰਿਤ ਨੂੰ ਪੀਵਣਾ ਕਰੀਏ, ਕਿਵੇਂ ਹਰੀ ਜੀ ਤੋਂ ਬਿਨਾਂ ਜੀਵਣਾ ਕਰੀਏ। ਵਾਹਿਗੁਰੂ ਜੀ ਤੋਂ ਬਿਨਾਂ ਸਾਡਾ ਜੀਵਣਾ ਨਹੀਂ ਹੁੰਦਾ। ਐਸਾ ਪਿਆਰ ਹਿਰਦੇ ਵਿੱਚ ਲੱਗ ਰਿਹਾ

ਸ਼ਾਂਤੀ ਬੂੰਦ ਨੂੰ ਪ੍ਰਾਪਤ ਕਰਨ ਵਾਸਤੇ ਬੱਦਲਾਂ ਦੇ ਥੱਲੇ ਜਾ ਕਰਕੇ ਪ੍ਰਿਓ ਪ੍ਰਿਓ ਪ੍ਰਿਓ ਪ੍ਰਿਓ ਲੱਟਦਾ ਰਹਿੰਦਾ। ਬਾਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ, ਮੋਹਿਆ ਨੋ ਫੁਰਮਾਨ ਹੋਆ ਵਰਸਾ ਕਿਰਪਾ ਧਾਰ। ਸਤਿਗੁਰੂ ਜੀ ਬਚਨ ਕਰਦੇ ਨੇ ਭਾਈਓ, ਅਸੀਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ, ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਜੋ ਕਿਰਪਾ ਦੇ ਬੱਦਲ ਨੇ ਤਿੰਨਾਂ ਦੇ ਥੱਲੇ ਜਾਣਾ ਕੀ, ਜੋ ਸ਼ਰਨ ਵਿੱਚ ਪੈਣਾ ਹੈ, ਸਤਿਗੁਰਾਂ ਦੀ ਸ਼ਰਨ ਦੇ ਵਿੱਚ ਪੈ ਕਰਕੇ ਪ੍ਰਿਓ ਪ੍ਰਿਓ ਪ੍ਰਿਓ ਪ੍ਰਿਓ ਹੇ ਪਿਆਰੇ ਮਿਲਣਾ ਕਰੋ, ਹੇ ਪਿਆਰੇ ਮਿਲਣਾ ਕਰੋ। ਰਾਤ ਦਿਨ ਇਸ ਦੇ ਨਾਮ ਦਾ ਸਿਮਰਨ ਕਰਦੇ ਹਾਂ। ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਦੀਦਾਰਿਆਂ ਤੋਂ ਬਿਨਾਂ ਸਾਡੀ ਪਿਆਸ, ਸਾਡੀ ਚਾਹਤ, ਸਾਡੀ ਇੱਛਾ ਦੀਦਾਰਿਆਂ ਦੀ ਨਹੀਂ ਮਿਟਦੀ ਹੈ।

ਇਸ ਵਾਹਿਗੁਰੂ ਜੀ ਦੇ ਸਨਮੁਖ ਬੇਨਤੀਆਂ ਕਰਦੇ ਰਹੀਏ। ਹਰ ਇੱਕ ਦੇ ਤਾਈਂ ਹਰਿਆ ਭਰਿਆ ਕਰਨੇ ਵਾਲੇ ਪਰਮ ਪਿਆਰ ਦੇ ਅਸਪਦ ਰੂਪ ਵਾਹਿਗੁਰੂ ਜੀ, ਸਾਡੇ ਉੱਪਰ ਆਪਣੀ ਕਿਰਪਾ ਦ੍ਰਿਸ਼ਟੀ ਕਰੋ। ਅਸੀਂ ਰਾਤ ਦਿਨ ਹਰ ਰੋਜ਼ ਸਦਾ ਸਦਾ ਸਦਾ ਸਰੂਪ ਪਰਮੇਸ਼ਰ ਜੀ ਆਪ ਜੀ ਦੇ ਅੰਮ੍ਰਿਤ ਨਾਮ ਨੂੰ ਸੰਭਾਲਦੇ ਰਹੀਏ, ਸਿਮਰਦੇ ਰਹੀਏ, ਜਪਦੇ ਰਹੀਏ।

ਫਿਰ ਆਪ ਜੀਆਂ ਨੂੰ ਪ੍ਰਾਪਤੀ ਹੋਈ ਹੈ ਤੇ ਸਤਿਗੁਰੂ ਜੀ ਫਰਮਾਉਂਦੇ ਨੇ ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ ਮੈਨੂੰ ਪ੍ਰੀਤਮ ਪਿਆਰੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਮਿਲੇ ਨੇ। ਮੈਂ ਪੂਰਿਆਂ ਸਤਿਗੁਰਾਂ ਤੋਂ ਕੁਰਬਾਨ ਬਲਿਹਾਰ ਜਾਂਦਾ ਹਾਂ ਜਿਨ੍ਹਾਂ ਨੇ ਵਾਹਿਗੁਰੂ ਜੀ ਦੇ ਨਾਲ ਮੇਲ ਦਿੱਤਾ।

0: ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਮੇਰੇ ਹਿਰਦੇ ਦੇ ਅੰਦਰ ਦਰਸ਼ਨ ਦੀਦਾਰਿਆਂ ਦਾ ਰਸਨਾ ਦੇ ਨਾਲ ਜਪਣੇ ਦਾ ਉਚਾਰਨ ਕਰਨੇ ਦਾ ਵਿਗਾਸ ਖਿੜਾਓ ਪੈਦਾ ਹੋ ਜਾਂਦਾ ਆਨੰਦ ਪੈਦਾ ਹੋ ਜਾਂਦਾ ਨਾਨਕ ਭਗਤਾ ਸਦਾ ਵਿਗਾਸ ਸਦਾ ਸਦਾ ਦਾ ਵਿਗਾਸ ਖਿੜਾਓ ਮਨ ਵਿੱਚ ਬਣ ਜਾਂਦਾ ਫਿਰ ਹੇ ਪਿਆਰੇ ਹੇ ਵਾਹਿਗੁਰੂ ਜੀ ਹੇ ਵਾਹਿਗੁਰੂ ਜੀ ਹੇ ਪਤੀ ਪਰਮੇਸ਼ਰ ਜੀ ਇਸ ਪ੍ਰਕਾਰ ਪ੍ਰਿਓ ਹੇ ਪਿਆਰੇ ਸੱਚ ਸਰੂਪ ਜੀਓ ਨਿਤ ਚਵਾ ਰਾਮ ਹੇ ਭਾਈ ਇਹਨੇ ਉਸਦੇ ਨਾਮਾਂ ਨੂੰ ਫਿਰ ਰਾਤ ਦਿਨ ਅਸੀਂ ਉਚਾਰਦੇ ਹਾਂ
1: ਪ੍ਰਿਓ ਚਵਾ ਪਿਆਰੇ ਸ਼ਬਦ ਨਿਸਤਾਰੇ ਬਿਨ ਦੇਖੇ ਤ੍ਰਿਪਤ ਨਾ ਆਵੇ
0: ਇਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਨੂੰ ਗੁਰ ਸ਼ਬਦ ਦੁਆਰਾ ਪਿਆਰੇ ਜੀ ਦੇ ਨਾਮ ਨੂੰ ਉਚਾਰਦੇ ਹਾਂ ਜਿਹੜੇ ਵਾਹਿਗੁਰੂ ਜੀ ਸਰਬਤ ਜੀਵਾਂ ਦਾ ਸੰਸਾਰ ਸਾਗਰ ਤੋਂ ਨਿਸਤਾਰਾ ਕਰਨ ਵਾਲੇ ਨੇ ਤੇ ਇਸ ਪਤੀ ਪਰਮੇਸ਼ਰ ਜੀ ਨੂੰ ਦੇਖੇ ਤੋਂ ਬਿਨਾਂ ਮਨ ਰੱਜਦਾ ਹੀ ਨਹੀਂ ਮਨ ਨੂੰ ਤ੍ਰਿਪਤੀ ਨਹੀਂ ਆਉਂਦੀ।

ਭਾਈ ਇਸ ਪ੍ਰਕਾਰ ਗੁਰ ਉਪਦੇਸ਼ ਦਾ ਸ਼ਿੰਗਾਰ ਹੀ ਜੀਵ ਰੂਪ ਜਗਿਆਸੂ ਇਸਤਰੀ ਦੇ ਮਨ ਨੂੰ ਹੋਣਾ ਚਾਹੀਦਾ ਤੇ ਰਾਤ ਦਿਨ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਅੰਮ੍ਰਿਤ ਨਾਮ ਜਗਿਆਸੂ ਰੂਪ ਇਸਤਰੀ ਹਿਰਦੇ ਦੇ ਅੰਦਰ ਧਿਆਉਂਦੀ ਰਵੇ ਤੇ ਰਸਨਾ ਤੋਂ ਜਪਦੀ ਰਵੇ ਤਾਂ ਪ੍ਰਾਪਤੀ ਵਾਲੀ ਹੁੰਦੀ ਆ। ਅੰਤਰ ਗੁਰ ਆਰਾਧਨਾ ਜੇਵਾ ਜਪ ਗੁਰ।

0: ਇਹ ਗੁਰਸਿੱਖ ਬੇਨਤੀਆਂ ਕਰਦੇ ਨੇ, ਸਤਿਗੁਰੂ ਜੀ ਗੁਰ ਸ਼ਬਦ ਰੂਪ ਦੇ ਅੰਦਰ ਅੰਕਿਤ ਕਰਦੇ ਨੇ, ਬੇਨਤੀਆਂ ਇਸ ਪ੍ਰਕਾਰ ਕਰਦੇ ਰਹਿਣਾ ਵਾਹਿਗੁਰੂ ਜੀ ਦੇ ਸਨਮੁਖ, ਵਾਹਿਗੁਰੂ ਜੀ ਕਿਰਪਾਲਤਾ ਕਰਕੇ ਦਇਆ ਰੂਪੀ ਦਾਨ ਮੇਰੀ ਹਿਰਦੇ ਰੂਪੀ ਸ਼ਰਧਾ ਰੂਪੀ ਝੋਲੀ ਦੇ ਵਿੱਚ ਪਾ ਦੇਵੋ, ਮੈਂ ਆਪ ਜੀ ਦੇ ਦਰ ਦਾ ਜਨ ਮੰਗਤਾ ਹਾਂ। ਮਹਾਰਾਜ ਜੀ ਦੀਜਾ ਪ੍ਰੀਤਮ ਦੇਹ ਮਿਲਾਏ, ਮੇਰੇ ਤੇ ਇਹ ਕਿਰਪਾ ਕਰ ਦੇਵੋ ਸਤਿਗੁਰੂ ਜੀ, ਦਇਆ ਦ੍ਰਿਸ਼ਟੀ ਕਰਕੇ ਮੈਨੂੰ ਹਰੀ ਪ੍ਰੀਤਮ ਜੀ ਦੇ ਨਾਲ ਮੇਲ ਦੇਵੋ।
1: ਆਨ ਦਿਨ ਗੁਰ ਗੋਪਾਲ ਧਿਆਈ, ਹਮ ਸਤਿਗੁਰ ਵਿਟਹੁ ਘੁਮਾਏ।
0: ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਰਾਤ ਦਿਨ, ਗੁਰ ਜੋ ਪੂਜਨੀਕ ਗੋਪਾਲ ਸ੍ਰਿਸ਼ਟੀ ਦੇ ਪ੍ਰਤਪਾਲਕ ਹਰੀ ਵਾਹਿਗੁਰੂ ਜੀ ਨੇ ਨਾ, ਇਸ ਦੇ ਅੰਮ੍ਰਿਤ ਨਾਮ ਨੂੰ ਧਿਆਉਂਦੇ ਰਹੀਏ ਤੇ ਬੇਨਤੀਆਂ ਕਰੀਏ ਜੀ। ਸਤਿਗੁਰੂ ਜੀ ਅਸੀਂ ਆਪ ਜੀ ਤੋਂ ਵਾਰਨੇ ਬਲਿਹਾਰਨੇ ਕੁਰਮਾ ਆਪਣੇ ਆਪ ਨੂੰ ਆਪਣੇ ਆਪ ਤੋਂ ਕੁਰਬਾਨ ਕਰਦੇ ਹਾਂ। ਮਹਾਰਾਜ ਘੋਲੀ ਵਾਰੇ ਫੇਰਨੇ ਜਾਂਦੇ ਹਾਂ ਆਪ ਜੀ ਤੋਂ।
1: ਹਮ ਪਾਥਰ ਗੁਰ ਨਾਮ ਦੇਖ ਭਵ ਜਲ ਤਾਰੀਐ ਰਾਮ।
0: ਹੇ ਭਾਈ ਇਸ ਪ੍ਰਕਾਰ ਬੇਨਤੀਆਂ ਕਰਦੇ ਰਹੀਏ, ਸੱਚੇ ਸਾਹਿਬ ਜੀ ਅਸੀਂ ਪਾਪਾਂ ਦੇ ਭਾਰ ਕਰਕੇ ਪੱਥਰ ਰੂਪ ਹੋ ਰਹੇ ਹਾਂ, ਪੱਥਰ ਛੋਟਾ ਹੋਵੇ ਜਾਂ ਵੱਡਾ ਹੋਵੇ ਪਾਣੀ ਚ ਪੈਂਦਿਆਂ ਹੀ ਡੁੱਬ ਜਾਂਦਾ ਹੈ। ਮਹਾਰਾਜ ਅਸੀਂ ਇਸ ਪ੍ਰਕਾਰ ਦੇ ਪਾਪੀ ਹੋ ਰਹੇ ਹਾਂ, ਪੱਥਰ ਦੀ ਨਿਆਈ ਡੁੱਬ ਜਾਣ ਵਾਲੇ ਹਾਂ। ਗੁਰ ਨਾਮ ਜਿਹੜਾ ਸਤਿਗੁਰੂ ਜੀ ਦਾ ਅੰਮ੍ਰਿਤ ਨਾਮ ਹੈ, ਜਹਾਜ਼ ਦੀ ਨਿਆਈ ਹੈ। ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉਤਰੈ ਪਾਰ, ਦੀਨ ਦਇਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ, ਜਾਂ ਕਿਸ ਭਾਵੈ ਤਾਂ ਹੁਕਮ ਮਨਾਵੈ, ਇਸ ਬੇੜੇ ਕੋ ਪਾਰ ਲੰਘਾਵੈ। ਸਤਿਗੁਰੂ ਜੀ ਦਾ ਅੰਮ੍ਰਿਤ ਨਾਮ ਰੂਪੀ ਬੇੜਾ ਸਾਨੂੰ ਦੇਣਾ ਕਰੋ, ਜਿਸ ਦੇ ਨਾਲ ਵਿਸ਼ੇ ਵਿਕਾਰਾਂ ਅਤੇ ਭੈ ਦੇ ਨਾਲ ਭਰੇ ਹੋਏ ਇਸ ਭਵ ਜਲ ਸੰਸਾਰ ਤੋਂ ਤਰ ਜਾਈਦਾ ਹੈ ਜੀਓ।
1: ਗੁਰ ਦੇਵ ਹੋ ਸ਼ਬਦ ਸੁਭਾਏ, ਮੈਂ ਮੂੜ ਨਿਸਤਾਰੀਐ ਰਾਮ।
0: ਹੇ ਵਾਹਿਗੁਰੂ ਜੀ, ਹੇ ਪਰਮੇਸ਼ਰ ਜੀ, ਕਿਰਪਾ ਕਰਕੇ ਮੈਨੂੰ ਗੁਰ ਉਪਦੇਸ਼ ਦਾ ਪਿਆਰ ਦੇਣਾ ਕਰੋ। ਗੁਰ ਉਪਦੇਸ਼ ਦੇ ਪਿਆਰ ਦੇ ਸਦਕਾ ਮੈਨੂੰ ਮੂੜ ਨੂੰ, ਮੂਰਖ ਨੂੰ, ਅਕਿਰਤ ਕਰਨ ਨੂੰ, ਪਾਪੀ ਨੂੰ ਸੰਸਾਰ ਸਾਗਰ ਤੋਂ ਤਾਰ ਦੇਣਾ ਕਰੋ ਜੀ।
1: ਹਮ ਮੂੜ ਮੁਗਦ ਕਿਸ ਮਿਤ ਨਹੀਂ ਪਾਈ, ਤੂੰ ਅਗੰਮ ਵੱਡ ਜਾਣਿਆ।
0: ਮਹਾਰਾਜ ਅਸੀਂ ਤਮਾਮ ਜੀਵ ਵਿਵਹਾਰਕ ਕਾਰਜਾਂ ਵੱਲੋਂ ਵੀ ਮੂੜ, ਪਰਮਾਰਥਾਂ ਵੱਲੋਂ ਵੀ ਮੁਗਧ ਹੋ ਰਹੇ, ਅਗਿਆਤ ਹੋ ਰਹੇ, ਬੇਸਮਝ ਹੋ ਰਹੇ ਹਾਂ। ਆਪ ਜੀ ਦੀ ਪ੍ਰਾਪਤੀ ਦੀ ਕੁਛ ਮਿਤ ਨਹੀਂ ਪਾਈ, ਮਰਿਆਦਾ ਨਹੀਂ ਅਸਾਂ ਨੇ ਜਾਣੀ ਹੈ। ਆਪ ਜੀ ਮਨ ਬਾਣੀ ਸਰੀਰ ਕਰਕੇ ਪਹੁੰਚ ਹੋ, ਵੱਡਿਆਂ ਤੋਂ ਵੱਡੇ ਜਾਣ।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ।

0: ਇਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007।
1: ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6666 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

0: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ, ਯੂਨਿਟ ਨੰਬਰ 124, 4774, ਵੈਸਟ ਵਿੰਸ ਡਰਾਈਵ, ਨਾਰਥ ਈਸਟ, ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ, ਯਾਨੀ 403-605-6300 ਤੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, ਸਾਊਥ ਈਸਟ, ਕੈਲਗਰੀ, ਨੀਅਰ

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ। ਯੂਨਿਟ ਨੰਬਰ 144-3670 63 ਐਵੀਨਿਊ ਨਾਰਥ ਈਸਟ ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 V ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

हम अवगुण परे एक गुण नाही, अमृत छा

ਔਰ ਸਤਿਗੁਰ ਪ੍ਰਸਾਦ ਆਸਾ ਮਹਲਾ ਚੌਥਾ ਸ਼ੰਕਰ ਚੌਥਾ

0: ਧੰਮ ਗੁਰ ਪ੍ਰਸਾਦ ਦਾ ਸਾ ਮਹੱਲਾ ਪਹਿਲਾ ਵਾਰ ਸਲੋਕਾ ਨਾ ਸਲੋਕ ਵੀ ਮਹੱਲੇ ਪਹਿਲੇ ਕੇ ਲਿਖੇ ਤੁੰਡੇ ਆਸਰਾ ਜੇ ਕੇ ਧੁਨੀ ਸਲੋਕ ਮਹੱਲਾ ਪਹਿਲਾ ਬਲਿਹਾਰੀ ਗੁਰੇ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵ ਤੇ ਕੀਏ ਕਰਤਨਾ ਲਾਗੀ ਵਾਰ ਮਹੱਲਾ ਦੂਜਾ ਜੇ ਸੋਚਣ ਦਾ ਯੁੱਗ ਵੈ ਸੂਰਜ ਚੜੇ ਹਜ਼ਾਰ ਏਤੇ ਚਰਨ ਹੁੰਦੇ ਆ ਗੁਰਬਿਣ ਕੋਰੇ ਅੰਦਾਰ ਮਹੱਲਾ ਪਹਿਲਾ
1: ਨਾਨਕ ਗੁਰੂ ਨਚੇਤਨੀ ਮਨ ਆਪਣੇ ਸੁਚੇਤ ਛੁੱਟੇ ਤਲਵਾੜ ਜਿਉ ਸੁਣਿਆ ਅੰਦਰ ਖੇਤ ਖੇਤਾਂ ਅੰਦਰ ਛੁੱਟਿਆ ਕਹੁ ਨਾਨਕ ਸੋ ਨਾਹ ਫਲੀਐ ਫੁਲੀਐ ਬਪੜੇ ਪੀਤਨ ਵਿੱਚ ਸੁਆਹ ਪੌੜੀ ਆਪਣੀ ਆਪ ਸਾਜੂ।

0: ਪਹਿਲਾ ਸੱਚੇ ਤੇਰੇ ਖਣ ਸੱਚੇ ਬ੍ਰਹਮਣ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੇਵਾਨ ਸੱਚਾ ਤੇਰਾ ਹੁਕਮ ਸੱਚਾ ਫਰਮਾਨ ਸੱਚਾ ਤੇਰਾ ਕਰਮ ਸੱਚਾ ਨਿਸਾਨ ਸੱਚੇ ਤੁਧ ਆਖੇ ਲਕਰੋਰ ਸੱਚਾ ਸਭ ਤਾਰ ਸੱਚਾ ਸਭ ਜੋਰ ਸੱਚੀ ਤੇਰੀ ਸਿਫਤ ਸੱਚੀ ਸਾਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਇਣ ਸੱਚ ਜੋ ਮਰ ਜਮੈ ਸੋ ਕੱਚ ਨਿਕੱਚ ਮਹੱਲਾ ਪਹਿਲਾ
1: ਵੱਡੀ ਵਡਿਆਈ ਜਾਂ ਵੱਡਾ ਨਾਉ ਵੱਡੀ ਵਡਿਆਈ ਜਾਂ ਸੱਚ ਨਿਆਉ ਵੱਡੀ ਵਡਿਆਈ ਜਾਂ ਨਿਸ਼ਚਲ ਥਾਉ ਵੱਡੀ ਵਡਿਆਈ ਜਾਣੇ ਆਲਾ ਵੱਡੀ ਵਡਿਆਈ ਬੁੱਝੈ ਸਭ ਭਾਉ ਵੱਡੀ ਵਡਿਆਈ ਜਾਂ ਪੁੱਛ ਨਾ ਦਾਤ ਵੱਡੀ ਵਡਿਆਈ ਜਾਂ ਆਪੇ ਆਪ ਨਾਨਕ ਕਾਰ ਨ ਕਥਨੀ ਜਾਏ ਕੀਤਾ ਕਰਨਾ ਸਰਵ ਰਜਾਏ ਮਹਲਾ ਦੂਜਾ
0: ਇਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇੱਕ ਨਾ ਹੁਕਮ ਸਮਾਏ ਲੇ ਇੱਕ ਨਾ ਹੁਕਮ ਕਰੇ ਵਿਨਾਸ ਇੱਕ ਨਾ ਪਹਾੜੇ ਕੱਢ ਲੇ ਇੱਕ ਨਾ ਮਾਇਆ ਵਿੱਚ ਨਿਵਾਸ ਇਹ ਪੇ ਆਖ ਨਾ ਜਾਪੈ ਜੇ ਕਿਸੇ ਅਨਰਾਸ ਨਾਨਕ ਗੁਰਮੁਖ ਜਾਣੀ ਹੈ
1: ਜਕੁ ਆਪ ਕਰੇ ਪਰ ਗਾਸ ਪਾਉਣੇ ਨਾਨਕ ਜੀ ਉਪਾਇ ਕੈ

0: ਨਾਨਕ ਜੀ ਪੈਕ ਲਿਖ ਨਵੇਂ ਧਰਮ ਬਹਾਲਿਆ, ਉੱਥੇ ਸੱਚੇ ਸੱਚੇ ਨਿਬੜਿਆ, ਚਲੋ ਆਕੜੇ ਜਜਮਾ ਲਿਆ, ਥਾਵ ਨਾ ਪਾਏ ਨੂੰ ਘੂੜਿਆ ਮੁਕਾਲੇ ਚੱਲਿਆ, ਤੇਰੇ ਨਾਇਰ ਤੇ ਸਿੱਜਣ ਕੇ ਹਰ ਕਿਸੇ ਠੱਗਣ ਵਾਲਿਆ, ਲਿਖਣ ਨਾ ਵੈ ਧਰਮ ਬਹਾਲਿਆ, ਲਿਖਣ ਨਾ ਵੈ ਧਰਮ ਬਹਾਲਿਆ।
1: ਹਮ ਮੂਰਖ

0: ਮਹੱਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨੰਗ ਫਿਰੇ ਜੰਤ ਮਿਸਮਾਦ ਪੌਣ ਮਿਸਮਾਦ ਪਾਣੀ ਮਿਸਮਾਦ ਉੱਪਰੇ ਖੇਡਿਆ ਵਿਡਾਣੀ ਮਿਸਮਾਦ ਧਰਤੀ ਮਿਸਮਾਦ ਖਾਣੀ ਮਿਸਮਾਦ ਸਾਧ ਲੱਗਿਆ ਪੁਰਾਣੇ ਮਿਸਮਾਦ ਸੰਯੋਗ ਵਿਸਮਾਦ ਵਿਯੋਗ ਵਿਸਮਾਦ ਤੁਕ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਾਲਾ ਵਿਸਮਾਦ ਉਜੜ ਵਿਸਮਾਦ ਰਾਹ ਵਿਸਮਾਦ ਨੇੜਾ ਵਿਸਮਾਦ ਵਿਸਮਾਦ ਦੇਖੇ ਹਾਜ਼ਰ ਹਜ਼ੂਰ ਵੇਖ ਵਿਡਾਰ ਰਹਿਆ ਵਿਸਮਾਦ ਨਾਨਕ ਪੂਜਣ ਪੁਰੇ ਪਾਹ ਮਹੱਲਾ ਪਹਿਲਾ
1: ਕੁਦਰਤ ਦਸੈ ਕੁਦਰਤ ਸੁਣੀਐ ਕੁਦਰਤ ਭਉ ਸੁਖਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪੁਰਾਨ ਕੁਤੇਬਾ ਕੁਦਰਤ ਸਰਬੀਚਾ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪਾਉਣ ਪਾਣੀ ਬੈਸੰਤਰ ਕੁਦਰਤ ਤੱਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਹੀਂ ਪਾਕ ਨਾਨਕ ਹੁਕਮੈ ਅੰਦਰ ਵੇਖੈ ਵਰਤ ਤਹ ਕੋ ਤਾਕ ਪੌੜੀ ਆਪਣੇ ਭੋਗ।

0: ਮਹੱਲਾ ਪਹਿਲਾ ਭੈ ਵਿੱਚ ਪਵਣ ਮਹਿ ਸਦਵਾ ਭੈ ਵਿੱਚ ਚਲੇ ਲਖ ਦਰਿਆ ਭੈ ਵਿੱਚ ਅਗਨ ਕੱਢੇ ਵੇ ਗਾਰ ਭੈ ਵਿੱਚ ਧਰਤੀ ਦੱਬੀ ਭਾਰ ਭੈ ਵਿੱਚ ਇੰਦ ਫਿਰੈ ਸਿਰ ਭਾਰ ਭੈ ਵਿੱਚ ਰਾਜਾ ਧਰਮ ਦੁਆਰ ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋਹ ਕਰੋੜੇ ਝਲਕਦੇ ਅੰਤੇ ਭੈ ਵਿੱਚ ਸਿਧਗੁਰ ਸੁਰਨਾਥ ਭੈ ਵਿੱਚ ਅਡਾਨੇ ਆਕਾਸ ਭੈ ਵਿੱਚ ਜੋਤ ਮਹਾਬਲ ਸੂਰ ਭੈ ਵਿੱਚ ਆਵੇ ਜਾਵੇ ਪੂਰ ਸਗਲਿਆ ਭਉ ਲਿਖਿਆ ਸਿਰਲੇ ਨਾਨਕ ਨਿਰਭਉ ਨਿਰੰਕਾਰ ਸਚੇਕ ਮਹੱਲਾ ਪਹਿਲਾ
1: ਨਾਨਕ ਨਿਰਭਉ ਨਿਰੰਕਾਰ ਹੁਰ ਕੀਤੇ ਰਾਮ ਰਵਾਰ ਕੀਤੀਆਂ ਕੰਨ ਕਹਾਣੀਆਂ ਕੀਤੇ ਵੇਦ ਵਿਚਾਰ ਕੀਤੇ ਨੱਚੇ ਮੰਗਤੇ ਗੁੜ ਮੁੜ ਪੂਰੇ ਤਾਲ ਬਾਜ਼ਾਰੀ ਬਾਜ਼ਾਰ ਮੈਂ ਆਏ ਕੱਢੇ ਬਾਜ਼ਾਰ ਗਾਵੇ ਰਾਜੇ ਰਾਣੀਆਂ ਬੋਲੇ ਅਲਪਤਾਲ ਲੱਖ ਟਕਿਆਂ ਕੇ ਮੁੰਦੜੇ ਲੱਖ ਟਕਿਆਂ ਕੇ ਹਾਰ ਜਿੱਤ ਤਨ

ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣੇ ਲੋਕ ਸੁਭਾਇਆ ਸਤਿਗੁਰ ਨੇ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋਂ ਸੱਚ ਬੁਝਾਇਆ ਜਿਨ ਸੱਚੋਂ ਸੱਚ

ਜਿਨ ਗੁਰ ਪੈਰ ਹਲਾਇਨ ਫਿਰਨ ਸਿਰ ਡੁਡਰਾਵਾ ਝਾਟੇ ਪਾਏ ਵੇਖੇ ਲੋਕ ਹੱਸੇ ਕਰ ਜਾਏ ਰੋਟੀਆਂ ਕਾਰਨ ਪੂਰੇ ਤਾਲਿਆਂ ਪਛਾੜੇ ਧਰਤੀ ਨਾਲ ਗਾਵਨ ਗੋਪੀਆਂ ਗਾਵਨ ਕਾਨ ਗਾਵਨ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਚ ਨਾਮ ਜਾਗਾ ਕੀਆ ਸਗਲ ਜਹਾਨ ਸੇਵਕ ਸੇਵਾ ਕਰਮ

ਸਹ ਪੰਖੀ ਪੌਂਦੀਆਂ ਲੈ ਨਾ ਸਹ ਸੋਇ ਚੜ ਪਵਾਈਏ ਜੰਤ ਨਾਨਕ ਪੌਂਦੀਆਂ ਗਨ ਤਨ ਅੰਤ ਬੰਧਨ ਬੰਦ ਪਵਾਏ ਸੋਏ ਪੈ ਕੀਰਤਨ ਚੈ ਸਭ ਕੋਏ ਨੱਚ ਨੱਚ ਹੱਸੈ ਚਲੇ ਸਿਰੋਏ ਉੱਡ ਨਾ ਜਾਹੀ ਸਿਦਨ ਹੋਏ ਨੱਚਨ ਕੁੱਦਨ ਮਨ ਕਾ ਚਾਓ ਨਾਨਕ ਜਿਨ ਮਨ ਪਾਓ ਤਿਨਾ ਮਨ ਪਾਓ ਪੌੜੀ ਨੌਤਨ ਰੰਗ।

0: ਜਾਈਏ ਜਿਓ ਪਿੰਡ ਕਿਸ ਦਾ ਦੇਖਾ ਜੇ ਅਖਵਾਈਏ ਜੇ ਲੋੜ ਚੰਗਾ ਆਪਣਾ ਕਰਕੂਨੂੰ ਨਿਸਦਾਈਏ ਜੇ ਜਰਵਾਣਾ ਪਰ ਹਰੇ ਜਰਵੇਸ ਕਰਿੰਦੀ ਆਈਏ ਕੋ ਰਹੇ ਨਾ ਭਰੀਏ ਪਾਈਏ ਕੋ ਰਹੇ ਨਾ ਭਰੀਏ ਪਾਈਏ
1: ਪੰਥ ਦਸਾਵਾ ਨਿਤ ਖੜੀ

0: ਜਿਹਾ ਕਹਿ ਸੋ ਤੂੰ ਹੈ ਜਾਣੇ ਤਨਾ ਬੇ ਤੇਰੀ ਸਾਰ ਨਾਨਕ ਭਗਤਾ ਪੁੱਖ ਸਲਾਣ ਸੱਚ ਨਾਮਿਆ ਦਾਰ ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤਿਆਂ ਪਾਛਾਰ ਮਹੱਲਾ ਪਹਿਲਾ
1: ਮਿੱਟੀ ਮੁਸਲਮਾਨ ਕੀ ਪੀੜੇ ਪਿਕਮਿਆ ਘੜ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ ਜਲ ਜਲ ਰੋਵੇ ਬੱਪੜੀ ਝੜ ਝੜ ਪਵੇ ਅੰਗਿਆਰ ਨਾਨਕ ਜਿਨ ਕਰਦਾ ਕਾਰਨ ਕੀਆ ਸੋ ਜਾਣੇ ਕਰਤਾਰ ਪੌੜੀ ਬਿਨ ਸਤਿਗੁਰ ਕੈ ਨੈਣ ਪਾਉ ਬਿਨ ਸਤਿਗੁਰ ਕੈ ਨੈਣ ਪਾਇ ਸਤਿ ਜੀਆ ਪਰਖਿਓ ਘਰ ਪਰ ਗੱਟੇ ਆਖ ਸੁਣੈ ਸਤਿਗੁਰ ਮਿਲੇ ਸਤਮੁਖ ਹੈ ਜਿਨ ਵਿੱਚੋਂ ਪਾਇਆ ਤੁਮ ਵਿਚਾਰ ਜਿਨ ਸੱਚੇ ਸਿਉ ਜਿਤ ਲਾਇਆ ਜਗ ਜੀਵਨ ਦਾਤਾ ਪਾਇਆ ਦਾਤਾ ਪਾਇਆ ਜਗ ਜੀਵਨ ਦਾਤਾ ਪਾਇਆ ਗੁਰਮੁਖ ਪਿਆਰੇ ਆਏ ਮਿਲ ਮੈਂ ਚੇਰੇ ਵਿਛੁੰਦੇ

ਹਾਂ ਵਿੱਚ ਦਿੱਤਾ ਹੋ ਵਿੱਚ ਲਿਆ ਹੋ ਵਿੱਚ ਕੱਟਿਆ ਹੋ ਵਿੱਚ ਗਿਆ ਹਾਂ ਵਿੱਚ ਸੱਚਿਆਰ ਕੁੜਿਆਰ ਹੋ ਵਿੱਚ ਪਾਪੁਣ ਵਿੱਚ ਹੋ ਵਿੱਚ ਨਰਕ ਸੁਰਗ ਅਵਤਾਰ ਹੋ ਵਿੱਚ ਹੱਸਿਆ ਹੋ ਵਿੱਚ ਰੋਵੇ ਹੋ ਵਿੱਚ ਭਰਿਆ ਹੋ ਵਿੱਚ ਧੋਵੇ ਹੋ ਵਿੱਚ ਜਾਤੀ ਜਿੰਦੀ ਖੋਵੇ ਹੋ ਵਿੱਚ ਮੂਰਖ ਹੋ ਵਿੱਚ ਸਿਆਣਾ ਮੂਰਖ ਮੁਕਤੀ ਸਾਰ ਨਾ ਜਾਣਾ ਹੋ ਵਿੱਚ ਮਾਇਆ ਹੋ ਵਿੱਚ ਛਾਇਆ ਹੋ ਮੈਂ ਕਰ ਜੰਤੂ ਪਾਇਆ।

ਪੌੜੀ ਸੇ ਕਿਸਨ ਤੋਂ ਕਿਸਨ ਸੱਚੋ ਸੱਚ ਤੇ ਆਇਆ ਉਹਨੇ ਮੰਦੇ ਪੈਨਾਂ ਰੱਖਿਓ ਕਰ ਸੁਕਰੇ ਤੈਨੂੰ ਕਮਾਇਆ ਉਹਨੇ ਦੁਨੀਆਂ ਦੌੜੇ ਬੰਦਰਾਂ ਨੂੰ ਪਾਣੀ ਥੋੜਾ ਖਾਇਆ ਤੂੰ ਬਖਸ਼ਿਸ਼ੀ ਅਗਲਾ ਨਿਕਲ ਗਿਆ ਜਿਹੜੇ ਸਵਾਇਆ ਵੱਡਿਆਈ ਵੱਡਾ ਪਾਇਆ ਵੱਡਿਆਈ ਵੱਡਾ ਪਾਇਆ

0: ਨਾਨਕ ਹਰ ਇੱਕੇ, ਨਾਨਕ ਹਰ ਇੱਕੇ।
1: ਲੋਕ ਮਹਲਾ ਪਹਿਲਾ, ਪੁਰਖਾ ਬਿਰਖਾ ਤੀਰਥਾ, ਤੱਟਾ ਮਗਾ ਖੇਤਾ, ਦੀਪਾ ਲੋਆ ਮੰਡਲਾ, ਖੰਡਾ ਵਰ ਪੰਡਾ, ਅੰਡਜ ਜੇਰਜ ਪੂਰਾ ਖਾਣੀ ਦੇ ਦਜਾ, ਸੌਮਤ ਜਾਣੇ ਨਾਨਕਾ ਸਰਾ ਮੇਰਾ ਜਨਤਾ, ਨਾਨਕ ਜੰਤੂ ਪਾਏ ਕੈ ਸੰਭਾਲੇ ਸਭਨਾ, ਜਿਨ ਕਰਤੇ ਕਰ ਨਾ ਕੀਆ ਚਿੰਤਾ ਬਿਕਰਨੇ ਤਾ, ਸੋ ਕਰਤਾ ਚਿੰਤਾ ਕਰੇ ਜਿਨ ਪਾਇਆ ਜਗ, ਤਿਸ ਜੋ ਹਾਰੀ ਸੋਸਤ ਤਿਸ ਦੇ ਬਾਣਿਆ ਭਗ, ਨਾਨਕ ਸੱਚੇ ਨਾਮ ਬਿਨ ਕਿਆ ਟਿਕਾ ਕਿਆ ਤਗ ਮਹੱਲਾ ਪਹਿਲਾ।
0: ਲੱਖ ਨੇ ਕੀਆਂ ਚੰਗੀਆਂ ਲੱਖ ਨਾ ਪਰਵਾ, ਲੱਖ ਤਪ ਉੱਪਰ ਤੀਰਥਾ ਸਹਿਜ ਜੋਗ ਵਿਭਾ, ਲੱਖ ਸੁਰਤਨ ਸੰਗਰਾ ਰਣ ਮੈਂ ਛੁੱਟੈ ਪਰਾ, ਲੱਖ ਸੁਰਤੀ ਲੱਖ ਗਿਆਨ ਧਿਆਨ ਪੜੀਏ ਪਾ।

ਕਰਮ ਸੱਜਾ ਨਿਸ਼ਾਨ ਪੌੜੀ ਸੱਚ ਸੰਗ ਏਕ ਤੂੰ ਜਿਨ ਸੱਚੋ ਸੱਚ ਵਰਤਾ ਹੋਇਆ ਜਿਸ ਤਿਸ ਮਿਲੈ ਸੱਚ ਤਾਂ ਤਿੰਨੀ ਸੱਚ ਕਮਾਇ ਸਤਿਗੁਰ ਮਿਲੈ ਸੱਚ ਪਾਵੈ।

ਪੌੜੀ ਸੱਚਾ ਸਾਹਿਬ ਤੂੰ ਜਿਨ ਸਚੋਂ ਸੱਚ ਵਰਤਾਇਆ ਜਿਸ ਤੂੰ ਦੇ ਤਸਮਲੇ ਸਕਤ ਨੀ ਸੱਚ ਕਮਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕੇ ਹਿਰਦੇ ਸੱਚ ਵਸਾਇਆ ਮੂਰਖ ਸੱਚ ਨਾ ਜਾਣੀ ਮਨਮੁਖੀ ਜਨਮ ਗਵਾਇਆ।

0: ਮਹਲਾ ਪਹਿਲਾ ਪੜਪੜ ਗੱਡੀ ਲੱਗੀ ਐ ਪੜਪੜ ਭਰੀ ਐ ਸਾਥ ਪੜਪੜ ਬੇੜੀ ਪਾਈ ਐ ਪੜਪੜ ਗੱਡੀ ਐ ਖਾਤ ਪੜੀ ਐ ਜੇਤੇ ਬਰਸ ਬਰਸ ਪੜੀ ਐ ਜੇਤੇ ਮਾਸ ਪੜੀ ਐ ਜੇਤੀ ਆਰ ਜਾ ਪੜੀ ਐ ਜੇਤੇ ਸਾਸ ਨਾਨਕ ਲੇਖੈ ਗੱਲ ਗੁਰੂ ਮੈਂ ਚੱਕਣਾ ਚਾਕ ਮਹੱਲਾ ਪਹਿਲਾ
1: ਲਿਖ ਲਿਖ ਪੜਿਆ ਤੇ ਤਾਂ ਕੜਿਆ ਬਹੁ ਤੀਰਥ ਪਵਿਆ ਤੇ ਤੋ ਲਾਇਆ ਬਹੁ ਭੇਖ ਕੀਆ ਦੇਹੀ ਦੁਖ ਦੀਆ ਸੋ ਹੋਵੇ ਜੀਆ ਆਪਣਾ ਕੀਆ ਅੰਨ ਨਾ ਖਾਇਆ ਸਾਧ ਗਵਾਇਆ ਬਹੁ ਦੁਖ ਪਾਇਆ ਦੂਜਾ ਪਾਇਆ ਬਸਤਰ ਨਾ ਪੈਰੇ ਨਸ ਕਰੇ ਮੋਨ ਵਿਗੂਤਾ ਕਿਉਂ ਜਾਗੈ ਗੁਰਬਿਨ ਸੁਤਾ ਭਾਗਿਓ ਪੇਤਾਣਾ ਆਪਣਾ ਕੀਆ ਕਮਾਣਾ ਅਲ ਮਲ ਖਾਈ ਸਿਰ ਸ਼ਾਈ ਪਾਈ ਮੂਰਖ ਅੰਦੇ ਪਤ ਗਵਾਈ ਵਿਨ ਨਾਵੈ ਕਿਛ ਥਾਏ ਨਾ ਪਾਏ ਰਹੇ ਬੇਬਾਨੀ ਬੜੀ ਮਸਾਣੀ ਅੰਧ ਨਾ ਜਾਣੈ

0: ਹੋਰ ਉੱਤਮ ਜਾਤ ਸਰਾਏਂਦੇ ਤਿੰਨ ਮੰਗਾ ਜੇ ਤੁਜੈ ਤਿਆਂਦੇ ਤੁਜੈ ਤਿਆਂਦੇ ਤੁਜੈ ਤਿਆਂਦੇ
1: ਪੌੜੀ ਭਗਤ ਰੇ ਬਰਭਾਮ ਦੇ ਦਰਸ਼ਨ ਕੀਤ ਗਾਉਂਦੇ ਨਾਨਕ ਕਰਮ ਬਾਹਰ ਦਟੋਨਨ ਨੀ ਧਾਵਦੇ ਇੱਕ ਮੁੱਲਾ ਬੁੱਝਣ ਆਪਣਾ ਹੁੰਦਾ ਬਣਾਈਂਦੇ ਹੋ ਤੁਹਾਡੀ ਕਨਿਕ ਜਾਤ ਹੋਰ ਤੁਮ ਦੱਸ ਦਾਈਂਦੇ ਤਿੰਨ ਮੰਗਾ ਜੇ ਤੁਜੇ ਤਿਆਂਦੇ ਤਿੰਨ ਮੰਗਾ ਜੇ ਤੁਜੇ ਤਿਆਂਦੇ।

ਸੱਚ ਤਾਂ ਪਰ ਜਾਣੀਏ ਜਾਂਦੇ ਸੱਚਾ ਹੋਏ ਕੂੜ ਕੀ ਮਲ ਉਤਰੇ ਤਨ ਕਰੇ ਹੱਛਾ ਧੋਏ। ਸੱਚ ਤਾਂ ਪਰ ਜਾਣੀਏ ਜਾਂ ਸੱਚ ਤਰੀ ਪਿਆ ਨਾ ਸੁਨ ਮਨ ਰਹੱਸੀਏ ਤਾਂ ਪਾਏ ਮੋਖ ਦੁਆਰ। ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣੇ ਜੀਉ ਤਰਤ ਕਾਇਆ ਸਾਧਕੈ ਵਿੱਚ ਦੀ ਕਰਤਵਿਉ। ਸੱਚ ਤਾਂ ਪਰ ਜਾਣੀਏ ਜਾਂ ਸਿੱਖ ਸਚੀਲੇ ਦਇਆ ਜਾਣੇ ਜੀ ਕੀ ਕਿਸ਼ਕੁਨ ਦਾਨ ਕਰੇ। ਸੱਚ ਤਾਂ ਪਰ ਜਾਣੀ

ਨਿਵਾਸ ਸੱਚ ਸਭਨਾ ਹੋਏ ਦਾਰੂ ਪਾਪ ਕੱਢੈ ਤੋਏ ਨਾਨਕ ਵਖਾਣੈ ਬੇਨਤੀ ਜਿਨ ਸੱਚ ਪੱਲੈ ਹੋਏ ਪੌੜੀ ਤਨ ਮਿੰਡਤ ਲਿਖਾ।

0: ਸੇਵ ਗਵਾਈਏ ਸੇਵ ਗਵਾਈਏ
1: ਪੌੜੀ ਦਾਨ ਮੰਡਤ ਲਿਖਾ ਕੇ ਮਿਲੇ ਤਮਸਤ ਕਲਾਈਏ ਕੂੜਾ ਲਾ ਲਾ ਚੜੀ ਹੋਏ ਕੋ ਲੱਗ ਕੇ ਆਈਏ ਫਲਤ ਵੀ ਹੋ ਪਾਈਏ ਜਿਵੇਂ ਹੀ ਕਰ ਕਮਾਈਏ ਜੋ ਹੋਵੇ ਪੁਰਬ ਲਿਖਿਆ ਤਾਂ ਧੂੜ ਤਨਾ ਦੀ ਪਾਈਏ ਮਾਤ

0: ਚੜਾਈਐ ਸਰਪਹੁਤਨ ਹੋਏ ਨਾਨਕ ਭਗਤੀ ਜੇ ਰਪੈ ਕੂੜਾ ਸੋਨਾ ਕੋਈ ਮਹੱਲਾ ਪਹਿਲਾ
1: ਲਭ ਪਾਪ ਦੁਇ ਰਾਜਾ ਮਹਿਤਾ ਕੂੜ ਹੋਵਾ ਸਿੱਕਦਾ ਕਾਮ ਨੀਵ ਸਤ ਪੁੱਛੀਐ ਬਹਿ ਬਹਿ ਕਰੇ ਵਿਚਾਰ ਅੰਧੀ ਰਯਤ ਗਿਆਨ ਵਿਹੁਣੀ ਪਾਏ।

0: Satya Samaya, Satya Samaya, Satya Samaya.
1: ਪੌੜੀ ਧੁਰਕਰ ਜਿਨ੍ਹਾਂ ਕੋ ਦੁੱਧ ਪਾਇਆ ਤਤਨ ਕਸਮ ਤੇ ਆਇਆ ਇਹਨਾਂ ਚਿੰਤਾ ਕੀ ਵਸ ਕੁਛ ਨਹੀਂ ਤੁਧ ਵੇਖੀ ਜੁਗ ਤੋਂ ਪਾਇਆ ਇੱਕ ਨਾਲ ਤੂੰ ਮਿਲ ਲੈ ਕੱਪ ਦੁੱਧ ਖਵਾਇਆ ਗੁਰ ਕਿਰਪਾ ਤੇ ਜਾਣਿਆ ਜਿੱਥੋਂ ਤੂੰ ਦਬ ਜਾਇਆ ਸਹਿਜੇ ਹੀ ਸਤ ਸਮਾਇਆ ਸਹਿਜੇ ਹੀ ਸਤ ਸਮਾਇਆ
0: ਜਿਉਂ ਭਾਵੈ

0: ਸਹਲ ਕਾਂਡਿਆ ਹਰ ਪੈਜ ਰਖਾਏ ਹਰ ਪੈਜ ਰਖਾਏ।
1: ਲੋਕ ਮਹੱਲਾ ਪਹਿਲਾ ਦੁਖਦਾਰ ਸੁਖ ਰੋਗ ਭਇਆ ਜਾਂ ਸੁਖਤਾਮ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਾ ਹੀ ਜਾ ਹੁਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਤਰਾਂਜਾ ਲਿਖਿਆ ਰਹਾ ਜਾਤ ਮੈਂ ਜੋਤ ਜੋਤ ਮੈਂ ਜਾਤਾ ਅਕਲ ਕਲਾ ਭਰਪੂਰ ਰਿਹਾ ਤੂੰ ਸੱਚਾ ਸਾਹਿਬ ਸਿੱਧ ਸਵਾਲਿਓ ਜਿਣ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਦੇ ਕੀਆਂ ਬਾਤਾਂ ਜੋ ਕੁਛ ਕਰਨਾ ਸੋ ਕਰ ਰਿਹਾ ਮਹੱਲਾ ਦੂਜਾ
0: ਯੋਗ ਸਬਦ।

0: ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਜੋ ਮਹੱਲਾ ਦੂਜਾ।
1: ਮਹੱਲਾ ਪਹਿਲਾ ਏ ਕ੍ਰਿਸ਼ਨ ਸਰਬ ਦੇਵਾ ਦੇਵ ਦੇਵਾ ਤਾ ਆਤਮਾ ਆਤਮਾ ਬਸ ਦੇਵਸ ਜੇ ਕੋ ਜਾਣਾ ਪਿਓ ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦਿਓ ਮਹੱਲਾ ਪਹਿਲਾ।

ਪੌੜੀ ਪੜਿਆ ਹੋਵੇ ਬਿਨਾਂ ਕਰਤੀ ਤਾਂ ਵੀ ਸਾਧਨ ਮਾਰੀਏ ਜੀ ਹਾਂ ਕੱਲ ਨਿਕਲਣਾ ਤੇ ਹੋਣਾ ਵਿਚਾਰੀਏ ਐਸੀ ਕਲ ਨਾ ਖੇਡੀਏ ਜਿੱਥੇ ਤਰਕਾ ਗਿਆ ਹਰੀਆਂ ਪੜਿਆ ਤੀਆਂ ਵਿਚਾਰ ਕੇ ਵਿਚਾਰੀਏ ਮੂੰਹ ਚੱਲੇ ਸੋ ਕਿ ਮਾਰ।

ਸਤਿਗੁਰ ਸਾਚੇ ਨਾਮ ਪਰ ਰਾਜ ਜੋਗ ਤਖਤ ਦੀਅਨ ਗੁਰ ਰਾਮਦਾਸ ਪ੍ਰਥਮੇ ਨਾਨਕ ਚੰਦ ਜਗਤ ਭਇਓ ਆਨੰਦ ਤਾਰਨ ਮਨ

ਪੰਚ ਭੂਤ ਵਸ ਕੀਨੇ ਜਮਤ ਨਾ ਤਰਾਸ ਗੁਰ ਅਮਰ ਗੁਰੂ ਸ੍ਰੀ ਸਤ ਕਲਯੁਗ ਰਾਖੀ ਪਤ ਅਗਨ ਦੇਖਤ ਗਤ ਚਰਨ ਕਵਲ ਜਾਸ ਸਾਬਿਦ ਮਾਨਿਓ ਮਾਨ ਤਬ ਹੀ ਭਇਓ।

ਕੱਚੋ ਕੰਚਨ ਪਿਓ ਸ਼ਬਦ ਗੁਰ ਸਰਵਣੇ ਸੁਣਿਓ ਬਿਖਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਓ ਲੋਇਓ ਹੋਇਓ ਲਾਲ ਨਦਰ ਸਤਿਗੁਰ ਜਦ ਤਾਰੇ ਪਾਹਣ ਮਾਨ ਕਰੇ ਗਿਆਨ ਗੁਰ ਕਿਹੋ ਵਿਚਾਰੇ ਕਾਠੋਂ ਸ੍ਰੀਖੰਡ ਸਤਿਗੁਰ ਕੀਓ ਦੁੱਖ ਦਰਿਦਰ ਤਿਨਕੇ ਗਏ ਸਤਿਗੁਰ ਚਰਨ ਜਿਨ ਪਰਸਿਆ ਸੇ ਪਸ ਪ੍ਰੇਤ ਸੁਰ ਨਰ ਪਏ ਜਾਮ ਗੁਰੂ ਹੋਏ ਵੱਲ ਧਨੇ ਕਿਆ ਗਰਬ ਦੀਜੇ ਜਾਮ ਗੁਰੂ ਹੋਏ ਵੱਲ ਲਖ ਬਾਹੇ ਕਿਆ ਕੀਜੇ ਜਾਮ ਗੁਰੂ ਹੋਏ ਵੱਲ ਗਿਆਨ ਅਰ ਧਿਆਨ ਅਨੰਨ ਪਰ ਜਾਮ ਗੁਰੂ ਹੋਏ ਵੱਲ ਸ਼ਬਦ ਸਾਖੀ ਸੋ ਸੱਚੇ ਘਰ ਜੋ ਗੁਰੂ ਗੁਰੂ ਅਹਿਨਸ ਜਪੇ ਦਾਸ ਪਟ ਬੇਨਤ ਕਹੇ ਜੋ ਗੁਰੂ

ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ, ਗੁਰ ਕਰ ਸੱਚ ਵਿਚਾਰ, ਗੁਰੂ ਕਰ ਏ ਮਨ ਮੇਰੇ, ਗੁਰ ਕਰ ਸ਼ਬਦ ਸਪੁੰਨ, ਅਗਣ ਕਟੇ ਸਭ ਤੇਰੇ, ਗੁਰ ਨੈਣ ਬੈਨ ਗੁਰ ਗੁਰ ਕਰੋ, ਗੁਰੂ ਸਤ ਕਉ ਨਲ ਕਹੈ, ਜਿਨ ਗੁਰੂ ਨਾ ਦੇਖਿਓ ਨਾ ਕੀਓ, ਤੇ ਕਥ

गुरु करमन मेरे तारन तरन समरथ कल।

0: ਕਰੋ ਸੁਖ ਪਾਇਓ। ਪੁੱਤੀ ਜੋ ਪਿਆਸ ਯੂਸ ਪਿਵਨ ਕੀ, ਬੰਸ਼ਤ ਸਿਧ ਕੋ ਬਿਧ ਮਿਲਾਇਓ। ਪੂਰਨ ਭਉ ਮਨ ਠਾਉਰ ਬਸੋ, ਰਸ ਬਾਸਨ ਸਿਉ ਜੋ ਦਹਿਨ ਦਿਸਤਾਇਓ। ਗੋਬਿੰਦ ਵਾਲ ਗੋਬਿੰਦ ਪ੍ਰੀਸਮ, ਜਲਨ ਤੀਰ ਪਿਪਾਸ ਬਨਾਇਓ। ਗਯੋ ਦੁਖ ਦੂਰ ਬਰਖਨ ਕੋ, ਸੋ ਗੁਰੂ ਮੁਖ ਦੇਖ ਗਰੋ ਸੁਖ ਪਾਇਓ।
1: ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕਿੰਨੀ ਕਿਰਪਾ ਹਰ ਨਾਮ ਦਿਓ। ਜਿਸ ਦੇਖ ਚਰਨ ਅਗਨ ਹਰਿਓ, ਨਿਸ ਬਾਸਰ ਏਕ ਸਮਾਨ ਧਿਆਨ, ਸੋ ਨਾਮ ਸੁਨੇ ਸੁਤ ਭਾਨ ਡਰਿਓ। ਭਨ ਦਾਸ ਸੋ ਆਸ ਜਗਤਰ ਗੁਰੂ ਕੀ, ਪਾਰਸ ਪੇਟ ਪਰਸ ਕਰਿਓ। ਰਾਮਦਾਸ ਗੁਰੂ ਹਰ ਸਤ ਕੀਓ, ਸਮਰੱਥ ਗੁਰੂ ਸਿਰ ਹੱਥ ਧਰਿਓ।
2: ਅਬ ਰਾਖੋ ਦਾਸ ਪਾਟ ਕੀ ਲਾਚ, ਜੈਸੀ ਰਾਖੀ ਲਾਚ ਭਗਤ ਪ੍ਰਹਿਲਾਦ ਕੀ, ਹਰ ਨਾਖਤ ਫਾਰੇ ਕਰ ਆਚ। ਫੁਨ ਦ੍ਰੋਪਦੀ ਲਾਜ ਰਖੀ ਹਰ ਪ੍ਰਭ ਜੀ, ਸ਼ੀ

ਗੁਰ ਗੁਰੂ ਜਪ ਸਤ ਕਰ ਅਗਮ ਗੁਣ ਜਾਣ ਨਿਧਾਨ ਹਰ ਮਨ ਥਰੋ ਧਿਆਨ ਐਨਿਸ ਕਰੋ ਬਚਨ ਗੁਰ ਹਿਰਦੈ ਥਰ ਫੁਨ ਗੁਰੂ ਜਲ ਬਿਮਲ ਅਥਾਹਾਂ ਮਜਨ ਕਰੋ ਸੰਤ ਗੁਰ ਸਿੱਖ ਤਰੋ ਨਾਮ ਰਸ ਨਾਮ ਸੱਚ ਰੰਗ ਸਰ ਸਦਾ ਨਿਰਵੈਰ ਨਿਰੰਕਾਰ ਨਿਰਭਉ ਜਪੈ ਪ੍ਰੇਮ ਗੁਰ ਸ਼ਬਦ ਰਸ ਕਰਤ ਦ੍ਰਿੜ ਭਗਤ ਹਰ ਮੁਗਦ ਮਨ ਭ੍ਰਮ ਤਜੋ ਨਾਮ ਗੁਰਮੁਖ ਭਜੋ।

ਚਿੱਤ ਆਪ ਹੀ ਦੇਵਾਦ ਦੇਵ ਸਹਿਸ ਮੁਖ ਫਨਿੰਦ ਜੀਓ ਜਰਮ ਕਰਮ ਮੱਛ ਕਛ ਹੋ ਬਰਾ ਜਮੁਨਾ ਕੈ ਕੂਲ ਖੇਲ ਖੇਲਿਓ ਜਿਨ ਗਿੰਦ ਜੀਓ ਨਾਮ ਸਾਰ ਹੀ ਤਾਰ ਤਜ ਬਿਕਾਰ ਮਨ ਗਏ ਅੰਦਰ।

वेदानी की खटानी, जीव की एक ही पहमानी, और जतन कर रहे बहुतेरे।

नानक हीरा गुर दीनो मंतानी डिगै न डोले दृढ़ कर रहे।

0: ਲੋਕ ਮਹੱਲਾ ਪਹਿਲਾ ਨਾਨਕ ਮੇਰ ਸਰੀਰ ਕਾ ਕ੍ਰਤ ਕ੍ਰਤਵਾ ਜੁਗ ਜੁਗ ਫੇਰ ਵਟਾਈਐ ਗਿਆਨੀ ਬੁਝਤਾ ਸਤ ਜੁਗ ਰਸਨ ਤੋ ਕਾ ਧਰਮ ਗ੍ਰਥਵਾ ਤ੍ਰੇਤੈ ਰਤ ਜਿਤੇ ਕਾ ਜੋਰ ਗ੍ਰਥਵਾ ਦੁਆਪੁਰ ਰਤ ਪੇ ਕਾ ਸਤ ਗ੍ਰਥਵਾ ਕਲਯੁਗ ਰਥ ਗਣ ਕਾ ਕੁੜ ਗ੍ਰਥਵਾ ਮਹੱਲਾ ਪਹਿਲਾ
1: ਸ਼ਾਮ ਕਹੈ ਸਤੰਬਰ ਸੁਆਮੀ ਸੱਚ ਮੈਂ ਆਖੈ ਸਾਚ ਰਹੈ ਸਭ ਕੋ ਸੱਚ ਸਮਾਵੇ ਜਿਗ ਕਹਿ ਰਹੇ।

ਪੌੜੀ ਸਤਿਗੁਰੋਂ ਵਾਰਿਆ ਜਿਤ ਮਿਲ ਖਸਮ ਸਮਾਨਿਆ ਜਿਨ ਕਰ ਉਪਦੇਸ਼ ਗਨ ਜਿੰਦਿਆ ਨਿਨ ਤ੍ਰੀ ਜਗਤ ਨਿਹਾਲਿਆ ਫਸੋਂ ਛੋੜ ਦੂਜਿਆਂ ਲਗੇ ਡੁਬੇ ਸਿਮਣ ਜਾਰਿਆ ਸਤਿਗੁਰੂ ਹੈ ਪੁਛਤਾ ਵਿਲੇਖ ਨੇ ਵਿਚਾਰਿਆ ਕਰ ਕਿਰਪਾ ਪਰ ਉਤਾਰਿਆ।

राम कली महला तीजा, आनंद एक ओंकार सतगुरु प्रसाद। आनंद

ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ।

ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗਾਂ ਜੁਗ ਅਟਲ।

ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ

ਨਵਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਧੰਨ ਧੰਨ ਸ਼੍ਰੀ

0: ਲੋਕ ਮਹਿਲਾ ਪਹਿਲਾ ਦੇ ਅਗ ਪਾਸਨ ਤੋਕ ਸੂਤ ਜਦ ਗੰਡੀ ਤੇ ਵਾਟੀ ਏ ਜਿਉਂ ਜੀ ਕਾਹੇ ਤੇ ਪਾਟੇ ਕੱਤ ਨਾ ਟੁੱਟੇ ਨਾ ਮਿਲ ਕੇ ਨਾ ਜਲੇ ਨਾ ਜਾ ਧੰਸ ਮਣਸ ਨਾਨਕਾ ਜੋਗਲ ਚੱਲਿਆ ਪਾਏ ਚੋਕੜ ਮੁੱਲ ਨਾ ਆਵੇ ਚੁੱਕੇ ਪਾਇਆ ਸਿੱਖਾ ਕੰ ਚੜਾਇਆ ਗੁਰ ਬ੍ਰਹਮਣ ਤਿਆ ਉਹ ਮਾਂ ਚੜ ਪਿਆ ਵੇ ਤੱਕਾ ਗਿਆ ਮਹੱਲਾ ਪਹਿਲਾ
1: ਲੱਖ ਚੋਰੀਆਂ ਲੱਖ ਚਾਰੀਆਂ ਲੱਖ ਕੂੜੀਆਂ ਲੱਖ ਗਾ ਲੱਖ ਠੱਗੀਆਂ ਪਹਿਨਾਮੀਆਂ ਰਾਤ ਦਿਨ ਸਜੀ ਨਾਲ ਤੱਗ ਕਪਾਹ ਕੱਤੀਏ ਬੰਮਨ ਵੱਟੇ ਆਏ ਕੋਹੇ ਬੱਕਰਾ ਨਿਨ ਖਾਇਆ ਸਭ ਕੋ ਆਖੇ ਪਾਏ

0: ਪੈਦਾ ਜੈਸੀ ਪੈਦਾ ਜਾਵੇ ਸੀ।
1: ਪੌੜੀ ਸਾਹਿਬ ਹੋਈ ਦਿਆ ਕਿਰਪਾ ਕਰੇ ਤਾਂ ਸਾਹਿਬ ਕਰ ਕਰਾਏ ਸੀ। ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਮਨਾਏ ਸੀ। ਹੁਕਮ ਮਨਾਇਆ ਹੋਵੇ ਪ੍ਰਮਾਣ ਤਾਂ ਖਸਮੇ ਕਾ ਮਹਿਲ ਪਾਏ ਸੀ।

ਨਾਨਕ ਕੂੜ ਰਹਿਆ ਭਰਪੂਰ ਮੱਥੇ ਟਿਕਾ ਤੇੜ ਤੋਤੀ ਕਖਾਈ ਹੱਥ ਛੁਰੀ ਜਗਤ ਕਸਾਈ ਨੀਲ ਬਸਤਰ ਪੈਰ ਹੋਵੇ ਪਰਾਂ ਨੀਲ ਬਸਤਰ ਪੈਰ ਹੋਵੇ ਪਰਵਾਨ ਮਲੇਸ਼ ਤਾਨ ਲੈ ਉਜੈ ਪੁਰਾਣ ਅਪਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਕੀ ਉੱਪਰ ਕਿਸੇ ਨਾ ਜਾਣਾ ਦੇਖ ਕੇ ਚੌਕਾ ਗੱਡੀ ਕਾਰ ਉਪਰਿਆਏ ਬੈਠੇ ਕੁੜਿਆਰ ਮੱਤ ਪਿਟੇ ਮੱਤ ਪਿਟੇ ਹੋ ਵਾਨਿਆ ਸਾਡਾ ਫਿੱਟੇ ਤਨ ਫਿੱਟੇ ਫੇੜ ਕਰੇਨ ਮਨ ਜੂਠੇ ਚੁੱਲੀ ਪਰੇਨ ਕਹੋ ਨਾਨਕ ਸੱਚ ਤਿਆਈਏ ਸੁਚ ਹੋਵੇ ਤਾਂ ਸੱਚ ਪਾਈਏ ਪੌੜੀ ਚਿੱਤੇ ਅੰਦਰ ਸਭ ਕੁਝ।

ਪਹਿਲਾ ਜੇ ਮੁਹਾਕਾ ਕਰਮ ਹੈ ਕਰਮ ਪਿਤਰੇ ਦੇ ਆਕੇ ਵਸ ਸਿਆਣੀ ਹੈ ਪਿਤਰੀ ਚੋਰ ਕਰੇ ਵੱਡੇ ਹੱਥ ਦਲਾਲ ਕੇ ਮੁਸੀਏ ਕਰੇ।

0: मन वसिया सुए पौड़ी तुरे पाने पौने हर रंगी हर मसवारिया कुठ मंड माड़िया लाए बैठे कर पा सारिया जी कर मन पाउदे हर पूजन नाही हारिया कर प्रवस पाया एक महल तमरन विसारिया जर आई जो बन हारिया जो बन हारिया जो बन हारिया
1: ਪੌੜੀ ਤੁਰੇ ਪੁਰਾਣੇ ਪੌਣ ਵਿਹਰੰਗੀ ਹਰਮ ਸਵਾਰਿਆ ਕੋਠੇ ਮਾੜੀਆਂ ਲੈ ਬੈਠੇ ਘਰ ਪਸਾਰਿਆ ਚੀਜ ਕਰਮਣ ਭਾਂਦੇ ਹਰ ਬੁੱਝ ਨਾਹੀ ਹਾਰਿਆ ਕਰ ਫੁਰਮਾਇਸ਼ ਕਾਇਮ ਮਿਹਨਤ ਮਨ ਵਿਸਾਰਿਆ ਜਰ ਆਈ ਜੋ ਬਨ ਹਾਰਿਆ ਜਰ ਆਈ ਜੋ ਬਨ ਹਾਰਿਆ
0: ਜਿੱਥੇ ਜਾਏ

0: ਨਾਨਕ ਸੋ ਤਕੇਵ ਨ ਉਤਰ ਗਿਆਨ ਉਤਾਰੇ ਤੋਈ ਮਹੱਲਾ ਪਹਿਲਾ।
1: ਮਨ ਕਾ ਸੂਤਕ ਲੋਭ ਹੈ ਜਿਹ ਵਾ ਸੂਤਕ ਕੂੜ, ਅੱਖੀ ਸੂਤਕ ਵੇਖਣਾ ਪਰ ਤ੍ਰਿਆ ਪਰਤ ਨੂੰ।

0: ਸੁਤਕ ਭਰਮ ਹੈ ਦੂਜੇ ਲੱਗੇ ਜਾਏ ਜੰਮਣ ਮਰਨਾ ਹੁਕਮ ਹੈ ਪੜ ਆਵੇ ਜਾਏ ਖਾਣਾ ਫਿਰਾ ਪਵਿੱਤਰ ਹੈ ਦੀ ਤੋਣ ਰਿਜਕ ਸੰਭਾਰ ਨਾਨਕ ਜਿਨ ਗੁਰਮੁਖ ਬੁੱਝਿਆ
1: ਤਿਨਾ ਸੂਤਕ ਨਾਹੀ ਪੌੜੀ ਸਤਿਗੁਰ ਵੱਡਾ ਕਰ ਸਲਾਹੀਏ ਜਿਸ ਵਿੱਚ ਵੱਡੀਆਂ ਵੱਡੀਆਂ

0: ਮੁਖ ਥੋਕਾ ਪਾਏ ਮਹੱਲਾ ਪਹਿਲਾ।
1: ਭੰਡ ਜੰਮੀਐ ਭੰਡ ਨਿੰਮੀਐ ਭੰਡ ਮੰਗਣ ਵੀ ਆਹੋ।
0: ਭੰਡੋ ਹੋਵੇ ਦੋਸਤੀ ਭੰਡੋ ਚਲੈ ਰਾਹ।
1: ਭੰਡ ਮੂਹਾ ਭੰਡ ਪਾਲੀਐ ਭੰਡ ਹੋਵੇ ਬੰਧਾਨ।

0: नानक पंडा बहरा एको सच्चा सोए जित मुख सदा सलाहिए पगर पिचा नानक ते मुख उजले तित सच्चे दरबार पौड़ी सब अख अपना जिस नाही सोचन कटिए जित अपो अपना आपे ही लेखा संडिए जर नाही ऐत ਇਤਕਾਰ ਬਹੰਡੀਆਂ ਮੰਦਾ ਕਿਸੇ ਨਾ ਆਖੀਐ ਪੜ ਅੱਖਰ ਇਹੋ ਬੁੱਝੀਐ ਮੂਰਖੇ ਨਾਲ ਨਾ ਲੁਝੀਐ ਨਾਲ ਨਾ ਲੁਝੀਐ
1: ਪੌੜੀ ਸਭ ਕੋ ਆਖੇ ਆਪਣਾ ਜਿਸ ਨਾ ਇਹ ਸੋਚਣ ਕਰੀਆਂ ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਡੀਐ ਜਾ ਰਹਿਣਾ ਨਾਹੀ ਐ ਜਗ ਤੰਕਾ ਇਤਕਾਰ ਬੰਡੀਐ ਮੰਦਾ ਕਿਸੇ ਨਾ ਕੇ ਪੜ ਅੱਖਰ

ਕੇ ਮਾਲਕ ਦੀ ਦਰਗਾਹ ਵਿੱਚ ਲਗਾਏ ਤੇ ਧਰਮਰਾਜ ਦੇ ਅੱਗੇ ਪੇਸ਼ ਕੀਤਾ। ਧਰਮਰਾਜ ਨੇ ਆਖਿਆ, ਇਹ ਬੜਾ ਹੀ ਪਾਪੀ ਹੈ, ਇੰਜ ਕਰੋ ਇਹਨੂੰ ਨਰਕਾਂ ਦੀ ਅੱਗ ਵਿੱਚ ਸੁੱਟ ਦਿਓ। ਕਈ ਜਨਮ ਸੜਦਾ ਰਹੇ, ਅਸੁੰਦੇ ਨੂੰ ਚੁੱਕ ਕੇ ਜਮਗਣ ਨਰਕਾਂ ਵਿੱਚ ਸੁੱਟਣ ਚੱਲੇ ਨੇ ਤੇ ਅੱਗ ਵੱਲ ਦੇਖ ਕੇ ਤਾਹਾਂ ਮਾਰ ਰਿਹਾ ਹੈ। ਇਹਨੇ ਨੂੰ ਇਸ ਦੀ ਅੱਖ ਖੁੱਲ ਜਾਂਦੀ ਹੈ, ਬਿਸਤਰ ਤੇ ਬੈਠਾ ਕੀ ਤੱਕਦਾ ਹੈ, ਮੈਂ ਗੁਜ਼ਰਿਆ ਨਹੀਂ ਜਿਉਂਦਾ, ਨਰਕਾਂ ਚ ਨਹੀਂ ਆਪਣੇ ਘਰ ਬੈਠਾ। ਕੀ ਤੱਕਦਾ ਹੈ, ਸਾਰਾ ਪਰਿਵਾਰ ਸੁੱਤਾ ਪਿਆ ਹੈ, ਉਸੇ ਵੇਲੇ ਉੱਠ ਕੇ ਚਲਾ ਜਾਂਦਾ ਹੈ। ਅੱਧੀ ਰਾਤ ਦੇ ਸਮੇਂ ਤੁਰਿਆ, ਅੰਮ੍ਰਿਤ ਵੇਲਾ ਹੋਇਆ ਤੇ ਸ੍ਰੀ ਅੰਮ੍ਰਿਤਸਰ ਪੁੱਜਾ। ਧੰਨ ਗੁਰੂ ਅਰਜਨ ਦੇ ਪਾਤਸ਼ਾਹ ਦੇ ਦਰਸ਼ਨ ਕੀਤੇ, ਚਰਨਾਂ ਨੂੰ ਪਕੜ ਕੇ ਪਰੋ ਕੇ ਅਰਦਾਸ ਕੀਤੀ, ਸਤਿਗੁਰੂ ਆ ਮੈਨੂੰ ਜਨਮ ਮਰਨ ਦੇ ਗੇੜ ਵਿੱਚੋਂ ਕੱਢ ਦੇ, ਮੈਂ ਅੱਧੀ ਜ਼ਿੰਦਗੀ ਬੇਕਾਰ ਵਿੱਚ ਖੋ ਬੈਠਾ, ਸਾਰੀ ਜ਼ਿੰਦਗੀ ਇਸੇ ਹੀ ਲਾਲਚ ਵਿੱਚ ਫਸਿਆ ਰਿਹਾ, ਧੀਆਂ ਪੁੱਤਰਾਂ ਲਈ ਹੋਰ ਧਨ ਜੋੜ ਜਾਵਾਂ। ਪਰ ਇਹ ਸਤਿਗੁਰੂ ਅੱਜ ਪਤਾ ਲੱਗਾ ਹੈ।

ਸਾਰੀ ਇਨਸਾਨ ਦੇ ਜਾਮੇ ਵਿੱਚ ਆ ਚੁੱਕਾ ਹੈ। ਮਾਲਕ ਨੇ ਇਸ ਨੂੰ 14 ਵਾਰੀਆਂ ਦਿੱਤੀਆਂ ਤੇ ਸਿਮਰਨ ਕਰ ਲੈ 84 ਦੇ ਚੱਕਰ ਚੋਂ ਬਚ ਜਾਵੇਗਾ। ਆ ਮਨੁੱਖ ਦੇਹ ਸਾਨੂੰ ਇਸ ਲਈ ਨਹੀਂ ਮਿਲੇ ਵੀ ਧੀਆਂ ਪੁੱਤਰਾਂ ਨੂੰ ਪਾਲਣਾ ਹੈ ਤੇ ਖਾਣਾ ਪੀਣਾ ਹੈ। ਤੂੰ ਤੇ ਸਵੇਰੇ ਉੱਠਦਾ ਹੈ, ਖਾ ਪੀ ਕੇ ਕਾਰ ਵਿਹਾਰ ਤੇ ਤੁਰ ਜਾਂਦਾ ਹੈ, ਸ਼ਾਮ ਨੂੰ ਆ ਕੇ ਫਿਰ ਸੌਂ ਜਾਂਦਾ ਹੈ ਤੇ ਸੁਬਾਹ ਉੱਠ ਕੇ ਖਾ ਪੀ ਕੇ ਫਿਰ ਤੁਰ ਜਾਂਦਾ ਹੈ। ਨਹੀਂ ਬਈ, ਪੇਟ ਭਰਨ ਵਾਸਤੇ ਬੱਚੇ ਪਾਲਣ ਵਾਸਤੇ ਇਹ ਮਨੁੱਖ ਦੇਹੀ ਨਹੀਂ ਮਿਲੀ। ਇਸ ਕਰਕੇ ਮਿਲੀ ਹੈ ਕਿ ਨਾਮ ਜਪ ਕੇ 84 ਦੇ ਚੱਕਰ ਤੋਂ ਤੂੰ ਬਚ ਸਕੇ। ਇਹ ਕੀੜਾ 14 ਵਾਰੀ ਇਨਸਾਨ ਦੇ ਜਾਮੇ ਵਿੱਚ ਆਇਆ, 14ਵੀਂ ਵਾਰ ਇਸਨੇ ਸਾਰੀ ਦੁਨੀਆ ਤੇ ਰਾਜ ਕੀਤਾ। ਇੰਦਰ ਰਾਜ ਜਿਸਦਾ ਨਾਮ ਹੈ, ਸਿਮਰਨ ਨਹੀਂ ਕੀਤਾ, ਬੰਦਗੀ ਨਹੀਂ ਕੀਤੀ ਤੇ ਇਹ ਹੁਣ 84 ਲੱਖ ਜੂਨ ਦੇ ਚੱਕਰ ਵਿੱਚ ਪਿਆ।

ਪਤਾ ਨਹੀਂ ਕਿੰਨੇ ਕੀੜੇ ਮਕੌੜੇ ਦੀਆਂ ਜਰੂਨਾਂ ਇਸਨੇ ਭੁਗਤਣੀਆਂ ਨੇ। 84 ਲੱਖ ਦੇ ਚੱਕਰ ਵਿੱਚ ਪਿਆ ਹੋਇਆ ਹੈ। 2 ਲੱਤਾਂ ਵੀ ਇਸ ਦੀਆਂ ਟੁੱਟੀਆਂ ਹੋਈਆਂ ਨੇ। ਬੜੀ ਮੁਸ਼ਕਲ ਦੇ ਨਾਲ ਆਪਣੇ ਆਪ ਨੂੰ ਖਿੱਚੇ ਫਿਰਦਾ ਹੈ। ਇਹਦੀ ਮੂਰਖਤਾ ਵੱਲ ਦੇਖ ਕੇ ਹੱਸ ਰਿਹਾ ਹੈ ਭਲਿਆ। 14 ਵਾਰੀਆਂ ਵਿੱਚ ਨਾਮ ਨਹੀਂ ਜਪਿਆ, ਹੁਣ ਕਿਹੜੇ ਦੁੱਖਾਂ ਵਿੱਚ ਫਸਿਆ ਹੋਇਆ।

ਪ੍ਰਭੂ ਦਾ ਸਿਮਰਨ ਹੈ। ਨਾਮ ਦੇ ਅਸੀਂ ਧਨੀ ਹਾਂ, ਕੀ ਹੋਇਆ ਜੇ ਸੰਸਾਰੀ ਧਨ ਸਾਡੇ ਕੋਲ ਨਹੀਂ, ਨਾਮ ਧਨ ਕੋਲ ਹੈ ਜਿਹੜਾ ਮਾਲਕ ਦੀ ਦਰਗਾਹ ਵਿੱਚ ਚੱਲਦਾ ਹੈ। ਜਿੱਥੇ ਸੰਸਾਰ ਦੇ ਕਾਰ ਵਿਹਾਰ ਕਰਨੇ ਨੇ, ਦੁਨੀਆਂ ਦਾ ਧਨ ਇਕੱਠਾ

0: ਕੈਲਗਰੀ ਵਿੱਚ 24 ਘੰਟੇ 7 ਦਿਨ ਚੱਲਣ ਵਾਲੇ
1: ਪੰਜਾਬੀ ਰੇਡੀਓ 102.7 FM ਵੱਲੋਂ ਹਰ ਰੋਜ਼ ਸ਼ਬਦ ਕੀਰਤਨ, ਧਾਰਮਿਕ ਕਥਾ, ਢਾਡੀ ਵਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ, ਜਿਨ੍ਹਾਂ 'ਚ ਸਟੂਡੀਓ ਦੇ ਨੰਬਰ ਉੱਤੇ ਕਾਲ ਕਰਕੇ ਤੁਸੀਂ ਵੀ ਹਿੱਸਾ ਲੈ ਸਕਦੇ ਹੋ।
0: ਪ੍ਰੋਗਰਾਮਾਂ ਸੰਬੰਧੀ ਜਾਂ ਸਹਿਯੋਗ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ 403-238-6667 403-238-6667।
1: ਹੋਰ ਜਾਣਕਾਰੀ ਲਈ ਵਿਜ਼ਿਟ ਕਰੋ punjabiradio.ca।
2: ਪ੍ਰੋਗਰਾਮ ਦਾ ਇਹ ਹਿੱਸਾ ਖਾਲਸਾ ਕਲੈਕਸ਼ਨ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਕੋਲ ਸੱਭਿਆਚਾਰਕ ਅਤੇ ਧਾਰਮਿਕ ਜਿਵੇਂ ਕਿ ਗੁਟਕਾ ਸਾਹਿਬ, ਗਤਕਾ ਤੇ ਦੁਮਾਲਾ, ਸ਼ਸਤਰ, ਕਕਾਰ, ਹਰ ਪ੍ਰਕਾਰ ਦੇ ਮਿਊਜ਼ਿਕ ਇੰਸਟਰੂਮੈਂਟਸ, ਦਸਤਾਰਾਂ, ਛੋਟੀ ਬੱਚੀਆਂ ਦੇ ਸੂਟ, ਸਰਬ ਲੋਹ ਦੇ ਭਾਂਡੇ, ਫੁਲਕਾਰੀਆਂ ਤੇ ਲੋਈਆਂ ਵਰਗੀਆਂ ਵਸਤਾਂ ਉਪਲਬਧ ਹਨ। ਹੋਰ ਜਾਣਕਾਰੀ ਲਈ 587-917-0807 ਤੇ ਕਾਲ ਕਰੋ। ਖਾਲਸਾ ਕਲੈਕਸ਼ਨ ਦਾ ਪਤਾ ਨੋਟ ਕਰੋ। ਸੈਕੰਡ ਫਲੋਰ, ਯੂਨਿਟ ਨੰਬਰ 3210-4310-104 ਐਵੀਨਿਊ, ਨਾਰਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ, ਡੇਜਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
0: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
1: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ, ਯੂਨਿਟ ਨੰਬਰ 210, 2323, 32nd ਐਵਨਿਊ, ਨਾਰਥ ਈਸਟ, ਕੈਲਗਰੀ।
3: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰ ਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ, ਟ੍ਰੈਡੀਸ਼ਨਲ, ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰ ਡੀਲ ਫਰਨੀਚਰ ਨੂੰ ਕਾਲ ਕਰੋ 403-250-5646 403-250-5646। ਇਹਨਾਂ ਦਾ ਪਤਾ ਹੈ 2023 34th Street, ਨਾਰਥ ਈਸਟ, ਕੈਲਗਰੀ। ਕੈਲਗਰੀ ਦੇ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ ਤੇ ਆਓ ਹੁਣ ਸਰਵਣ ਕਰੀਏ ਗੁਰਮਤਿ ਵਿਚਾਰ ਭਾਈ ਪਿੰਦਰਪਾਲ ਸਿੰਘ ਜੀ ਦੀ ਰਸਨਾ ਤੋਂ।

पै नाशन दुर्मत हरन, कल मैं हर को नाम। निश दिन जो नानक भजै, सफल हो है ते काम। पै नाशन दुर्मत हरन, कल मैं हर को नाम। निश दिन जो नानक भजै, सफल हो गए ते काम। वाहे गुरु जी का खालसा, वाहे गुरु जी की फतेह। परम सन्मान योग चवर शतर तख्त दे मालिक, जुगोह जुग अटल साहिब श्री गुरु ग्रंथ साहिब सचे पातशाह महाराज जी दी पावन पवित्र गोद विच बैठ के नौवें सतगुरां दे अमृत बचन आपां लड़ीवार विचार करदे आ रहे हां। अज विचार अधीन सलोक दा पाठ आप जी ने श्रवण कीता है। हजूर दा ए वीहवां सलोक है। आओ इस अमृत बचन दी विचार सतगुरां दी बख्शी हुई सूझ अनुसार पै भावनी अदब विच रह के सतगुरु गुरु तेग बहादुर महाराज आप विच वर्त के करा लवो। आप जितने साध संगत इस वक्त घरां विच बैठे हो जां सफर करदे किते भी सरवण कर रहे हो, मैं आप जी नूं रोज एक बेनती करना गा। इस दा कोई भाव है? ठीक है सी शरीरक तौर ते एक दूजे दे नजदीक नहीं, पर सुरत शब्द और विचार करके असी इस तरातल दी दूरी तो भी मुक्त होके एक दूजे दे बहुत नजदीक हां। आप संगत असीस बख्शो, क्योंकि फुरना ता करोड़ा ब्रह्मंडा नूं चीर जांदा है। आप असीस बख्शो, आप जी दे सन्मुख इस अमृत बचन नूं विचार सकां। प्यार अदब सहित कोई भी रसना विरवी वांझी ना रहे। उचारण करो जी सतनाम श्री वाहे गुरु जी, करो बख्शिश फिर उचारण करो जी सतनाम श्री वाहे गुरु जी। सतगुरु गुरु तेग बहादुर महाराज जी ने अज दे इस श्लोक दे अंदर तीन गल्लां सानू समझाईयां ने। पहला है कि पार ब्रह्म परमेश्वर दा जो नाम है ओ इस जगत विच इस कलयुग दे समय विच असल च पैदा खात्मा करदा है, ते दुर्मत जिहड़ी भैड़ी मत है ओहदा इह नाश करदा है। हजूर ने फरमाया पै नासन, पै दा अर्थ डर, नाशन दा अर्थ खत्म करना, नाश करना, मुका देना। दुर्मत हरण, दुर्मत दा अर्थ भैड़ी मत, हरण ओनू भी दूर कर देना। डर दा नाश करना, भैड़ी मत नू दूर करना। इस कलयुग दे समय विच कौन कर रहा है? कल मैं हर को नाम। इस कोर कलयुग दे समय विच जां कलेशां भरे इस वक्त विच जे डर नू कोई दूर करेगा ते भैड़ी मत दा खात्मा करेगा, ओ केवल पार ब्रह्म परमेश्वर दा नाम ही करेगा। पै नाशन दुर्मत हरण, कल मैं हर को नाम। ते अगे सतगुरु जी एदी साधना दस रहे, इथों तक ते दस्या कि भय दा खात्मा, दुर्मत दा नाश, पर नाल दस्या एदी साधना की होवेगी। सतगुरु ने ए ते फिर तीसरा बचन कहा है, पहला भय नाश दुर्मत हरण दो गल्ला,
ਤੀਸਰਾ ਕਰਨ ਨਿਸ ਦਿਨ ਜੋ ਨਾਨਕ ਭਜੈ। ਨਿਸ ਦਾ ਅਰਥ ਰਾਤ, ਦਿਨ ਦਾ ਅਰਥ ਆਪਾਂ ਸਮਝਨੇ ਆ ਦਿਨ ਦਾ ਵਕਤ, ਸਵੇਰ ਦਾ ਵੇਲਾ। ਮਹਾਰਾਜ ਕਹਿੰਦੇ ਰਾਤ ਔਰ ਦਿਨ, ਨਿਸ ਦਿਨ ਜੋ ਨਾਨਕ ਭਜੈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਿਰਪਾ ਕਰਦੇ ਆ, ਜਿਹੜਾ ਪ੍ਰਾਣੀ, ਜਿਹੜਾ ਇਨਸਾਨ, ਜਿਹੜਾ ਮਨੁੱਖ ਦਿਨ ਔਰ ਰਾਤ ਪਾਰ ਬ੍ਰਹਮ ਪਰਮੇਸ਼ਵਰ ਦੇ ਨਾਮ ਨੂੰ ਭਜੇਗਾ, ਜਪੇਗਾ, ਸਿਮਰੇਗਾ। ਨਿਸ ਦਿਨ ਜੋ ਨਾਨਕ ਭਜੈ ਤੇ ਕੀ ਹੋਵੇਗਾ, ਸਫਲ ਹੋ ਹੈ ਤੇ ਕਾਮ, ਉਹਦੇ ਜਿਹੜੇ ਕੰਮ ਨੇ, ਉਹਦੇ ਜਿਹੜੇ ਕਾਜ ਨੇ, ਉਹ ਵੀ ਸਫਲ ਹੋਣਗੇ। ਤੇ ਸਭ ਤੋਂ ਵੱਡੀ ਸਫਲਤਾ ਦਾ ਕੰਮ ਹੈ ਭੈ ਦਾ ਖਤਮ ਹੋ ਜਾਣਾ, ਦੁਰਮਤ ਦਾ ਚਲੇ ਜਾਣਾ, ਤੇ ਨਿਰੰਤਰ ਪਰਮਾਤਮਾ ਦਾ ਨਾਮ ਦਿਨ ਰਾਤ ਅੰਦਰ ਚੱਲ ਪੈਣ। ਇਹ ਹੈ ਅੱਜ ਦੇ ਸ਼ਲੋਕ ਦੇ ਆਰੰਭਕ ਜਿਹੜੇ ਅਖਰੀ ਅਰਥ ਅਸੀਂ ਰੋਜ਼ ਹਰ ਸ਼ਲੋਕ ਦੇ ਕਰਦੇ ਹਾਂ। ਥੋੜੀਆਂ ਜਿਹੀਆਂ ਬੇਨਤੀਆਂ ਕਿ ਕੱਲ ਵੀ ਆਪ ਨਾਲ ਖੌਮੇ ਦਾ ਸਬਜੈਕਟ ਸਾਂਝਾ ਕੀਤਾ, ਅਸੀਂ ਯਤਨ ਕਰ ਰਹੇ ਹਾਂ ਵੀ ਕੋਈ ਵੀ ਗੱਲ ਗੁਰੂ ਗ੍ਰੰਥ ਸਾਹਿਬ ਜੀ ਦੇ ਦਾਇਰੇ ਤੋਂ ਬਾਹਰ ਨਿਕਲ ਕੇ ਨਹੀਂ। ਅਸਲ ਚ ਜਿੰਨੀ ਦੇਰ ਤੱਕ ਮੈਂ ਫਿਰ ਸ਼ਬਦ ਰਿਪੀਟ ਕਰਨ ਲੱਗਾ, ਅਸੀਂ ਗੁਰਬਾਣੀ ਦੇ ਇਹਨਾਂ ਗੂੜ ਅਰਥਾਂ ਨੂੰ ਨਹੀਂ ਸਮਝਾਂਗੇ। ਪੜ੍ਹਨਾ ਬੜੀ ਚੰਗੀ ਗੱਲ ਹੈ, ਕੀਰਤਨ ਕਰਨਾ ਉਸ ਤੋਂ ਵੀ ਉੱਤਮ ਕੰਮ ਹੈ, ਵਿਚਾਰ ਕਰਨੀ ਬਹੁਤ ਚੰਗੀ ਬਾਤ ਹੈ, ਪਰ ਇਹ ਤੇ ਫਿਰ ਬੇਨਤੀ ਕਿ ਵਿਚਾਰ ਖੱਬੇ ਸੱਜੇ ਨਾ ਭਟਕੇ, ਯਤਨ ਕਰੀਏ ਕਿ ਜਿਹੜਾ ਅਸੀਂ ਸ਼ਲੋਕ ਪੜ੍ਹਿਆ ਹੈ ਇਸ ਦਾ ਮਤਲਬ, ਇਹਦਾ ਭਾਵ ਕੀ ਹੈ। ਦੂਸਰੀ ਹਰ ਬੰਦੇ ਦੀ ਰੁਚੀ ਹੈ, ਜਿਸ ਤਰ੍ਹਾਂ ਬੰਦਾ ਕੋਈ ਵਿਚਾਰ ਕਰੇਗਾ। ਯਾਦ ਰੱਖਿਓ, ਕੋਈ ਗੱਲ ਵੀ ਸੰਸਾਰ ਦੀ ਛੇਤੀ ਸੌਖੀ ਨਹੀਂ ਸਮਝੀ ਜਾ ਸਕਦੀ। ਭਾਵੇਂ ਅਸੀਂ ਸ਼ਬਦ ਕਹਿ ਦੇਣ, ਮਹਾਰਾਜ ਤੇ ਬੜਾ ਸੌਖੀ ਕਿਰਪਾ ਕਰ ਦਿੱਤੀ, ਸੌਖੀ ਬਾਣੀ ਉਚਾਰਨ ਕਰ ਦਿੱਤੀ, ਤੇ ਮੈਂ ਕਈ ਵਾਰੀ ਸੋਚਣਾ ਜਿਹੜੇ ਲਫ਼ਜ਼ ਅਸੀਂ ਰੋਜ਼ ਵਰਤਨੇ ਆ, ਜਦੋਂ ਉਹਨਾਂ ਸ਼ਬਦਾਂ ਦੀ ਡੂੰਘਾਈ ਵਿੱਚ ਜਾਈਏ, ਉਦੋਂ ਸਾਡੀ ਸੌਖ ਨੂੰ ਪਤਾ ਨਹੀਂ ਕਿ ਹੁੰਦਾ ਆਪਾਂ ਕਿੰਨੇ ਸਮੇਂ ਤੋਂ ਬਾਹਰ ਗੱਲ ਹੋ ਰਹੀ। ਨਹੀਂ, ਉਹ ਜ਼ਰੂਰੀ ਹੈ, ਕਿਉਂਕਿ ਜਿੰਨੀ ਦੇਰ ਤੱਕ ਅਸੀਂ ਸ਼ਬਦ ਵੀ ਡੁੱਬੀ ਨਹੀਂ ਮਾਰਾਂਗੇ, ਡੁੱਬਾਂਗੇ। ਤੇ ਇਹ ਗੱਲ ਭਾਈ ਗੁਰਦਾਸ ਸਾਹਿਬ ਜੀ ਨੇ ਕਹੀ ਕਿ ਸਮੁੰਦਰ ਇੱਕ ਹੈ ਤੇ ਕਿਨਾਰੇ ਤੇ ਜਾਣ ਵਾਲੇ ਕਈ ਨੇ, ਕੋਈ ਟੁੱਬੀਆਂ ਮਾਰ ਕੇ ਆਉਣ ਵਾਲਾ, ਕੋਈ ਨਹਾਉਣ ਵਾਲਾ, ਕੋਈ ਧੁੱਪ ਸੇਕਣ ਵਾਲਾ, ਕੋਈ ਰੇਤ ਤੇ ਖੇਡ ਕੇ ਆਉਣ ਵਾਲਾ, ਕੋਈ ਬੋਟਿੰਗ ਕਰਨ ਵਾਲਾ ਹੈ, ਤੇ ਕਈ ਐਸੇ ਨੇ ਜਿਹੜੇ ਨਾ ਕਿਨਾਰਿਆਂ ਤੇ ਬੈਠਦੇ ਨੇ, ਨਾ ਧੁੱਪ ਸੇਕਦੇ ਨੇ, ਨਾ ਉਹ ਬੋਟਿੰਗ ਕਰਦੇ ਨੇ, ਉਹ ਪਾਣੀ ਵਿੱਚ ਡੁੱਬਦੇ ਨੇ। ਤੇ ਕਿੰਨਾ ਸਮਾਂ ਪਾਣੀ ਵਿੱਚ ਟੁੱਬੀ ਮਾਰ ਕੇ ਉਹ ਕੀਮਤੀ ਮੋਤੀ ਸੱਚਮੁੱਚ ਸਮੁੰਦਰ ਦੀ ਤਹਿ ਤੋਂ ਕੱਢ ਕੇ ਬਾਹਰ ਲੈ ਆਉਂਦੇ। ਹੁਣ ਇੱਕ ਬੰਦਾ ਕਿਨਾਰੇ ਤੇ ਖਲੋਤਾ ਕਿ ਇਹ ਕੀ ਕਰ ਰਿਹਾ, ਇਹ ਡੂੰਘਾ ਡੁੱਬ ਰਿਹਾ ਹੈ। ਸਮੁੰਦਰ ਇੱਕੋ ਹੀ, ਯਾਦ ਰੱਖਿਓ, ਕਿਨਾਰੇ ਤੇ ਖਲੋਣਾ ਕਿ ਬੋਟਿੰਗ ਕਰਨੀ ਹੈ ਕਿ ਧੁੱਪ ਸੇਕਣੀ ਹੈ ਕਿ ਉਹਦੇ ਵਿੱਚ ਡੁੱਬ ਕੇ ਆਪਾਂ ਕੁਝ ਪ੍ਰਾਪਤ ਕਰਨ ਦਾ ਯਤਨ ਕਰਨਾ। ਮੈਂ ਅਰਜ਼ ਕਰਸਾ, ਤੈਸੇ ਗੁਰਬਾਣੀ ਬਿਖੈ ਸਕਲ ਪਦਾਰਥ ਕਹਿ, ਜੋਈ ਜੋਈ ਖੋਜੈ ਸੋਈ ਸੋਈ ਨੇਹ ਪਜਾਵੇਈ। ਜਿਹੜਾ ਵੀ ਇਸ ਗੁਰਬਾਣੀ ਦੀ ਖੋਜ ਕਰੇਗਾ, ਪੜਚੋਲ ਕਰੇਗਾ, ਜਿੰਨਾ ਡੂੰਘਾ ਟੁੱਬੀ ਮਾਰੇਗਾ ਅੰਦਰ ਨੂੰ ਸਕੂਨ ਮਿਲੇਗਾ। ਅੱਜ ਜਿਹੜੀ ਬੇਨਤੀ ਹੈ, ਭੈ ਨਾਸਨ ਦੁਰਮਤ ਹਰਨ, ਮੈਂ ਬੜੇ ਸਰਲ ਸ਼ਬਦ ਵਰਤਾਂਗਾ ਅੱਜ। ਭੈ ਦਾ ਲਫ਼ਜ਼ੀ ਅਰਥ ਹੈ ਡਰ। ਹੁਣ ਗੁਰੂ ਗ੍ਰੰਥ ਸਾਹਿਬ ਵੀ ਜਦੋਂ ਅਸੀਂ ਡਰ ਸੰਬੰਧੀ ਪੜਾਂਗੇ ਤੇ ਸਾਨੂੰ ਸਤਿਗੁਰੂ ਬਹੁਤ ਸਾਰੀ ਸੁਮਤ ਦਿੰਦੇ ਆ। ਗੁਰੂ ਗ੍ਰੰਥ ਸਾਹਿਬ ਵਿੱਚ ਆਮ ਤੌਰ ਤੇ ਸਾਡੇ ਵਿਦਵਾਨ ਪੁਰਸ਼ ਕਹਿੰਦੇ ਆ ਕਿ ਦੋ ਤਰ੍ਹਾਂ ਦੇ ਡਰ ਦਾ ਜ਼ਿਕਰ ਕੀਤਾ, ਭੈ ਦਾ ਜ਼ਿਕਰ ਕੀਤਾ। ਇੱਕ ਨੂੰ ਅਸੀਂ ਕਹਿੰਦੇ ਆ ਸੰਸਾਰੀ ਭੈ, ਦੂਜੇ ਦੀ ਲਫ਼ਜ਼ ਵਰਤਨੇ ਆ ਕਰਤਾਰੀ ਭੈ, ਇਹਨੂੰ ਥੋੜਾ ਜਿਹਾ ਹੋਰ ਸੌਖਾ। ਇੱਕ ਲਈ ਸ਼ਬਦ ਵਰਤਨੇ ਆ ਦੁਨਿਆਵੀ ਭੈ, ਇੱਕ ਲਈ ਲਫ਼ਜ਼ ਵਰਤਨੇ ਆ ਦੈਵੀ ਭੈ। ਫਿਰ ਸੁਣਿਓ, ਇੱਕ ਸੰਸਾਰੀ ਭਉ, ਦੂਸਰਾ ਲਫ਼ਜ਼ ਹੈ ਕਰਤਾਰੀ ਭਉ। ਇੱਕ ਹੈ ਦੁਨਿਆਵੀ ਭੈ, ਭਉ ਕਉ ਚ ਭੈ ਕਹਾਂ, ਤੇ ਦੂਜਾ ਹੈ ਦੈਵੀ ਭੈ। ਇੱਕ ਸ਼ਬਦ ਹੈ ਮੈਲਾ ਭੈ ਤੇ ਦੂਸਰਾ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਹੈ ਨਿਰਮਲ ਭੈ, ਨਿਰਮਲ ਭਉ। ਇਹ ਦੋ ਚੀਜ਼ਾਂ ਸਾਨੂੰ ਮਿਲਦੀਆਂ। ਅਸਲ ਚ ਜੇ ਇਹਨੂੰ ਥੋੜਾ ਜਿਹਾ ਹੋਰ ਬਰੀਕੀ ਨਾਲ ਦੇਖੀਏ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਚ, ਤੇ ਮੈਂ ਬਰੀਕੀ ਸ਼ਬਦ ਗੁਰਮੁਖੋ ਬਿਲਕੁਲ ਹਉਮੈ ਚ ਕੋਈ ਸ਼ਬਦ ਨਹੀਂ ਕਹਿ ਰਿਹਾ ਕਿ ਮੈਨੂੰ ਬਹੁਤ ਪਤਾ, ਮੈਂ ਬਹੁਤ ਕੁਝ ਜਾਣਨਾ, ਮੈਂ ਬਹੁਤ ਵਿਦਵਾਨ ਹਾਂ। ਦੁਹਾਈ ਰੱਬ ਦੀ, ਇੰਨੇ ਸਾਲ ਬੋਲਣ ਤੋਂ ਬਾਅਦ ਵੀ ਮੈਂ ਗੁਰੂ ਦੀ ਹਜ਼ੂਰੀ ਚ ਗੱਲ ਕਹਿੰਦਾ, ਅਸੀਂ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਕਿਣਕਾ ਮਾਤਰ ਵੀ ਨਹੀਂ ਜਾਣ ਸਕੇ। ਏਡਾ ਵੱਡਾ ਸਮਰੱਥ ਹੈ ਗੁਰਸਤ ਹਜ਼ੂਰ ਨੇ,
ਇੱਥੇ ਜਿਹੜਾ ਬਚਨ ਕਹਿ ਇੱਕ ਦੁਨਿਆਵੀ ਇੱਕ ਦੈਵੀ ਪੈ, ਸੰਸਾਰੀ ਪੈ, ਕਰਤਾਰੀ ਪੈ। ਦੂਸਰਾ ਮੈਂ ਕਹਿੰਦਾ ਜੇ ਧਿਆਨ ਨਾਲ ਪੜੀਏ ਬਾਣੀ, ਇਸ ਵਿੱਚੋਂ ਵੀ ਤਿੰਨ ਤਰ੍ਹਾਂ ਦੇ ਭੈ ਨਿਕਲਣਗੇ। ਇਹ ਸ਼ਬਦ ਮੈਂ ਵਰਤ ਰਿਹਾ, ਇੱਕ ਦੁਨਿਆਵੀ ਭੈ, ਦੂਸਰਾ ਦੀਨੀ ਭੈ ਤੇ ਤੀਸਰਾ ਦੈਵੀ ਭੈ। ਹੁਣ ਥੋੜੀ ਜਿਹੀ ਅਸੀਂ ਵਿਆਖਿਆ ਕਰਨੀ। ਮੈਂ ਅਰਜ਼ ਕੀਤੀ ਇੱਕ ਹੈ ਦੁਨਿਆਵੀ ਭੈ, ਦੂਸਰਾ ਹੈ ਦੀਨੀ ਭੈ, ਤੀਸਰਾ ਹੈ ਜਿਹਨੂੰ ਆਪਾਂ ਕਹਿ ਰਹੇ ਹਾਂ ਕਿ ਦੈਵੀ ਭੈ। ਦੀਨੀ ਭੈ ਤੇ ਦੈਵੀ ਭੈ ਬੜੇ ਨੇੜੇ ਨੇੜੇ ਨੇ। ਇੱਕ ਪਾਸੇ ਗੁਰਬਾਣੀ ਕਹਿ ਰਹੀ ਹੈ ਕਿ ਗੁਰੂ ਭੈ ਤੋਂ ਮੁਕਤ ਕਰਦਾ ਹੈ, ਤੇ ਦੂਸਰੇ ਤਰਫ ਗੁਰਬਾਣੀ ਕਹਿ ਰਹੀ ਹੈ ਜਿੰਨੀ ਦੇਰ ਤੱਕ ਬੰਦੇ ਅੰਦਰ ਭੈ ਨਹੀਂ, ਓਨੀ ਦੇਰ ਤੱਕ ਇਹਦੇ ਅੰਦਰ ਭਾਵਨਾ ਪੈਦਾ ਹੀ ਨਹੀਂ ਹੋ ਸਕਦੀ। ਹੁਣ ਇਸ ਵਿਸ਼ੇ ਨੂੰ ਵਾਚਨਾ ਕਿ ਇੱਕ ਪਾਸੇ ਭੈ ਮੁਕਤ ਹੋਣਾ, ਭੈ ਨਾਸਮ ਦੁਰਮਤ ਹਰ, ਦੂਜੇ ਪਾਸੇ ਗੁਰਬਾਣੀ ਕਹਿ ਰਹੀ ਹੈ ਕਬੀਰ ਭਲੀ ਪਰੀ ਜੋ ਭਉ ਭਰਿਆ, ਬੜਾ ਚੰਗਾ ਹੋ ਗਿਆ, ਮੈਨੂੰ ਡਰ ਲੱਗਣ ਲੱਗ ਪਿਆ। ਹੁਣ ਕੁਦਰਤੀ ਤੌਰ ਤੇ ਜਿਹੜਾ ਬਾਣੀ ਦਾ ਸਹਿਜ ਪਾਠ ਕਰੇਗਾ ਉਹਦੇ ਮਨ ਚ ਇਸ ਸਕਾਰਾਤਮਕ ਸੋਚ ਲੈ ਕੇ ਪ੍ਰਸ਼ਨ ਉੱਠਣਗੇ ਵੀ ਇੱਕ ਪਾਸੇ ਭੈ ਮੁਕਤ, ਇੱਕ ਪਾਸੇ ਭੈ ਮੰਗਿਆ ਜਾ ਰਿਹਾ। ਇਹਨਾਂ ਤਿੰਨਾਂ ਨੂੰ ਥੋੜਾ ਜਿਹਾ ਆਪਾਂ ਦੇਖੀਏ। ਪਹਿਲਾ ਸ਼ਬਦ ਕਹਿ ਦੁਨਿਆਵੀ ਭੈ, ਕੁਝ ਭੈ ਐਸੇ ਨੇ ਜਿਹੜੇ ਜਨਮ ਜਾਤ ਮਨੁੱਖ ਦੇ ਨਾਲ ਤੁਰੇ ਜਾਂਦੇ ਆ, ਇਹ ਹਰ ਖਿੱਤੇ ਚ ਮਿਲਣਗੇ, ਇਹ ਹਰ ਇਨਸਾਨ ਦੇ ਕੋਲ ਹੋਣਗੇ। ਉਹ ਭੈ ਕਿਹੜਾ ਹੈ ਦੁਨਿਆਵੀ ਭੈ ਚ? ਮੈਂ ਤਿੰਨ ਕੁ ਬੇਨਤੀਆਂ ਕਰਦੀਆਂ ਨੇ ਦੁਨਿਆਵੀ ਭੈ ਚ। ਉਸ ਵਿੱਚ ਦੁਨਿਆਵੀ ਭੈ ਵਿੱਚ ਹੈ ਜਿਵੇਂ ਅਸੀਂ ਕਹਿੰਦੇ ਹਾਂ ਹੜਾਂ ਦਾ ਆ ਜਾਣਾ, ਬਿਜਲੀ ਦਾ ਡਿੱਗ ਪੈਣਾ, ਕਿਸੇ ਜਾਨਵਰ ਨੇ ਹਮਲਾ ਕਰ ਦੇਣਾ, ਕਿਸੇ ਦੂਸਰੇ ਬੰਦੇ ਨੇ ਹਮਲਾ ਕਰ ਦੇਣਾ, ਇੱਥੋਂ ਤੱਕ ਕਿ ਜੋ ਚੀਜ਼ ਪ੍ਰਾਪਤ ਹੈ ਉਹ ਕਿਤੇ ਗਵਾਚ ਨਾ ਜਾਏ ਉਹਦਾ ਭੈ ਹੈ, ਜੋ ਅਜੇ ਨਹੀਂ ਮਿਲੀ ਉਹ ਵੀ ਅੰਦਰ ਤੋਖਲਾ ਪੈਦਾ ਕਰੀ ਬੈਠਾ। ਇੱਕ ਇਹ ਭੈ ਹੈ ਜਿਹੜਾ ਜਨਮ ਜਾਤ ਇਨਸਾਨ ਨਾਲ ਆ ਰਿਹਾ ਹੈ, ਜਿਸ ਦਿਨ ਦੀ ਮਾਨਵਤਾ ਬਣੀ ਹੈ ਇਹਨੂੰ ਅੱਗ ਦਾ, ਪਾਣੀ ਦਾ, ਜਾਨਵਰਾਂ ਦਾ, ਮਨੁੱਖ ਨੂੰ ਮਨੁੱਖ ਦਾ, ਇਹ ਦੁਨਿਆਵੀ ਭੈ। ਇਸ ਤੋਂ ਅੱਗੇ ਇੱਕ ਦੁਨਿਆਵੀ ਭੈ ਹੈ ਜਿਹੜਾ ਇਨਸਾਨ ਨੇ ਚੰਗਾ ਸਮਾਜ ਸਿਰਜਣ ਦੇ ਲਈ ਕਾਇਦਾ ਕਾਨੂੰਨ ਬਣਾਇਆ, ਉਹ ਵੀ ਇੱਕ ਭੈ ਹੈ। ਜਿਵੇਂ ਕਾਨੂੰਨ ਦਾ ਭੈ, ਪੁਲਿਸ ਦਾ ਭੈ, ਆ ਸੰਸਕਾਰ ਦਾ ਭੈ। ਹਾਲਾਂਕਿ ਅੱਗ ਦਾ, ਪਾਣੀ ਦਾ, ਇਹ ਜਿੰਨੇ ਭੈ ਨੇ ਇਹ ਕੁਦਰਤੀ ਤੌਰ ਤੇ ਨੇ, ਪਰ ਜਿਹੜਾ ਇਹ ਭੈ ਹੈ ਸਰਕਾਰ ਦਾ ਭੈ ਹੈ, ਕਾਨੂੰਨ ਦਾ ਭੈ ਹੈ, ਪੁਲਿਸ ਦਾ ਭੈ ਹੈ, ਇਹ ਸਾਰੇ ਸਿਸਟਮ ਦਾ ਭੈ ਹੈ, ਇਹ ਤਾਂ ਬੰਦੇ ਨੇ, ਸਮਾਜ ਨੇ ਦੀ ਬਣਤਰ ਬਣਾਈ, ਇੱਕ ਇਹ ਵੀ ਭੈ ਹੈ। ਮੈਂ ਤੀਸਰੀ ਬੇਨਤੀ ਕਰਾਂਗਾ, ਕੁਛ ਭੈ ਐਸੇ ਨੇ ਜਿਹੜੇ ਸਾਰਿਆਂ ਬੰਦਿਆਂ ਨੂੰ ਹੁੰਦੇ ਹਨ, ਇਹ ਵੀ ਦੁਨਿਆਈ। ਮੈਂ ਫਿਰ ਇਸ ਨੂੰ ਰਿਪੀਟ ਕਰ ਦਿਆਂਗਾ ਗੁਰਮੁਖੋ ਕਿ ਮੈਂ ਕਿਹੜੀ ਬੇਨਤੀ ਆਪ ਨੂੰ ਕਰਨਾ ਪਿਆ। ਮੈਂ ਤਿੰਨ ਗੱਲਾਂ ਕਰਨੀਆਂ ਨੇ, ਪਹਿਲਾਂ ਦੁਨਿਆਵੀ ਭੈ, ਫਿਰ ਦੀਨੀ ਭੈ ਤੇ ਫਿਰ ਦੈਵੀ ਭੈ। ਫਿਰ ਉਸ ਤੋਂ ਅੱਗੇ ਆਪਾਂ ਨੂੰ ਇਹਦੇ ਵਿੱਚ ਅਰਥ ਮਿਲ ਜਾਣੇ ਨੇ, ਭੈ ਨਾਸ ਦੁਰਮਤ ਹਰ। ਦੁਨਿਆਵੀ ਭੈ ਵਿੱਚ ਮੈਂ ਰਿਪੀਟ ਫਿਰ ਕਰ ਲੱਗਾ, ਉਹ ਭੈ ਜਿਹੜੇ ਜਨਮ ਜਾਤ ਸਾਡੇ ਨਾਲ ਆਏ ਨੇ, ਜਿਹਨੂੰ ਅਸੀਂ ਕੁਦਰਤੀ ਆਫਤਾਂ ਲਫ਼ਜ਼ ਵਰਤਨੇ, ਉਹ ਭੈ। ਦੂਸਰਾ ਭੈ ਹੈ ਕਿ ਸਮਾਜ ਦੀ ਬਣਤਰ ਨੂੰ, ਸਮਾਜ ਦੇ ਸਾਰੇ ਇਸ ਸਿਸਟਮ ਨੂੰ ਠੀਕ ਚਲਾਉਣ ਦੇ ਲਈ ਕਾਇਦੇ ਕਾਨੂੰਨ ਬਣਾਏ ਜਾਂਦੇ ਆ। ਉਸ ਤੋਂ ਅਗਲਾ ਭੈ ਹੈ ਜਿਹੜਾ ਕੁਝ ਬੰਦਿਆਂ ਵਿੱਚ ਵਿਸ਼ੇਸ਼ ਵਿੱਚ ਹੁੰਦਾ, ਸਾਰਿਆਂ ਚ ਨਹੀਂ। ਜਿਵੇਂ ਰਾਤ ਦੇ ਹਨੇਰੇ ਤੋਂ ਡਰੀ ਜਾਣਾ, ਇਕੱਲਿਆਂ ਕਮਰਾ ਬੰਦ ਕੁੰਡੀ ਲੱਗ ਜਾਣੀ ਤਾਂ ਡਰੀ ਜਾਣਾ, ਹਵਾਈ ਜਹਾਜ਼ ਵੀ ਸਬਰ ਕਰਨਾ ਤਾਂ ਡਰੀ ਜਾਣਾ, ਜੇ ਕਿਤੇ ਇਕੱਲੇ ਕਿਸੇ ਗੱਡੀ ਵਿੱਚ ਬੈਠੇ ਹੋਣਾ ਤਾਂ ਡਰੀ ਜਾਣਾ। ਸੱਚ ਇਵੇਂ ਇਹ ਭੈ ਜਿਹੜੇ ਨੇ ਮਾਨਸਿਕ ਤੌਰ ਤੇ ਕੁਝ ਕੁ ਬੰਦਿਆਂ ਦੇ ਅੰਦਰ ਵਰਦੇ ਆ, ਇਹਨਾਂ ਨੂੰ ਸਾਰਿਆਂ ਨੂੰ ਇਸ ਸੂਚੀ ਨੂੰ ਮੈਂ ਸ਼ਬਦ ਵਰਤਿਆ ਹੈ ਇਹ ਦੁਨਿਆਵੀ ਭੈ, ਇਹ ਸਾਰਿਆਂ ਨਾਲ ਵਾਪਰ ਰਹੇ। ਉਸ ਤੋਂ ਅੱਗੇ ਜਿਹੜੇ ਭੈ ਹੈ ਮੈਂ ਉਹ ਸ਼ਬਦ ਵਰਤਿਆ ਦੀਨੀ, ਇਹਨੂੰ ਥੋੜਾ ਜਿਹਾ ਬੇਨਤੀ ਨੂੰ ਧਿਆਨ ਨਾਲ ਸੁਣਿਓ। ਇਹ ਦੀਨੀ ਭੈ ਦੈਵੀ ਭੈ ਦੇ ਬਿਲਕੁਲ ਨਜ਼ਦੀਕ ਵਰਦਾ ਹੈ। ਹੁਣ ਦੀਨੀ ਭੈ ਹੈ ਦੀਨ ਦਾ ਅਰਥ ਧਰਮ ਜਾਂ ਸ਼ਰ੍ਹਾਂ, ਜਿਹੜੀ ਸ਼ਰ੍ਹਾਂ ਦੱਸਦੀ ਹੈ ਕਿ ਬੰਦਿਆ ਆਹ ਕੰਮ ਨਾ ਕਰੀ ਨੀ ਤੇ ਇਹਦਾ ਫਲ ਇਹ ਮਿਲੇਗਾ, ਇਹ ਧਰਮ ਨਾਲ ਰਿਲੇਟਿਡ ਅਰਥ। ਗੁਰਬਾਣੀ ਵਿੱਚ ਜਦੋਂ ਕਰਮ ਦੀ ਸਜ਼ਾ ਦੇਣ ਦੀ ਜ਼ਿਕਰ ਕੀਤਾ ਜਾਂਦਾ ਹੈ, ਇਹ ਇੱਕ ਭੈ ਦਿੱਤਾ ਜਾਂਦਾ ਹੈ, ਇਹ ਵੀ ਇੱਕ ਭੈ ਹੈ, ਪਰ ਇਹ ਦੈਵੀ ਭੈ ਦੇ ਨੇੜੇ ਲੈ ਕੇ ਜਾਂਦਾ ਹੈ, ਇਹ ਦੀਨੀ ਭੈ। ਹੁਣ ਦੀਨੀ ਭੈ ਚ ਕੀ ਮੈਂ ਕੁਝ ਬੇਨਤੀਆਂ ਕਰਾਂ? ਗੁਰੂ ਸਾਹਿਬ ਜੀ ਦੀ ਬਾਣੀ ਚ ਇੱਕ ਸ਼ਬਦ ਹੁੰਦਾ ਹੈ, ਅਸੀਂ ਉਹ ਪੜ੍ਹਨੇ ਆ, ਵੇਖ ਫਰੀਦੈ ਜੇ ਥੀਆ, ਵੇਖ ਕਪਾਹ ਹੈ ਜੇ ਥੀਆ, ਜੇ ਸਿਰ ਥੀਆ ਤਿਲਾ ਹਾਂ, ਕਾ ਮਾਦੈ ਅਰ ਕਾਗ ਦੇ ਕੁੰਨੇ ਕੋਇਲ ਹਾਂ,
ਮੰਦੇ ਅਮਲ ਕਰਿੰਦਿਆਂ ਇਹ ਸਜ਼ਾਏ ਤਿਨਾ। ਇਹ ਬਾਬਾ ਫਰੀਦ ਸਾਹਿਬ ਜੀ ਦਾ ਬਚਨ ਹੈ। ਫਰੀਦਾ ਵੇਖ ਕਪਾਹ ਹੈ ਜੇ ਥੀਆ। ਹੁਣ ਅਸੀਂ ਇਹ ਉਦਾਹਰਨਾਂ ਬੜੀਆਂ ਪੁਰਾਣੀਆਂ ਨੇ ਸ਼ਹਿਰ ਵਿੱਚ

ਕੀਤਾ ਜਾਂਦਾ, ਕਾਗਜ਼ ਨੂੰ ਵੀ ਕੁੱਟ ਕੇ ਬਣਾਇਆ ਜਾਂਦਾ। ਵੇਖ ਕਪਾਹ ਹੈ ਜੇਤੀਆ ਜੇ ਸਿਰਤੀਆ ਤਿਲਾ ਕਾ ਮਾਦਾ ਅਰ ਕਾਗਜ਼ ਦੇ ਕੁੰਨੇ। ਆ ਕੁੰਨੇ ਜਿਹੜੀ ਹੁਣ ਤਾਂ ਕੁੰਨਾ ਕੋਈ ਵਰਤਦਾ ਹੀ ਨੀ, ਘਰਾਂ ਦੇ ਵਿੱਚ ਜਿਹੜੀ ਅਸੀਂ ਖਾਂਡੀ ਕਹਿੰਦੇ ਸਾਂ, ਸਾਡੇ ਬਜ਼ੁਰਗ ਪੁਰਾਣੇ ਬਲਟੋਈ ਕਹਿੰਦੇ ਸਨ, ਉਹ ਮਿੱਟੀ ਦਾ ਬਣਿਆ ਹੋਇਆ ਬਰਤਨ ਜਿਹੜਾ ਰੋਜ਼ ਚੁੱਲ੍ਹੇ ਤੇ ਤਪਦਾ ਹੈ, ਕਹਿਣ ਲੱਗੇ ਵੇਖ ਹੋਏ ਇਸ ਭਾਂਡੇ ਨਾਲ ਕੀ ਬਣ ਰਿਹਾ। ਵੇਖ ਕਪਾਹ ਹੈ ਜੇਤੀਆ ਜੇ ਸਿਰਤੀਆ ਤਿਲਾ ਕਾ ਮਾਦਾ ਅਰ ਕਾਗਜ਼ ਦੇ ਕੁੰਨੇ। ਕੋਇਲਿਆਂ ਕੋਇਲਾ ਦੋ ਵਾਰੀ ਤਪਦਾ ਪਿਆ, ਪਹਿਲਾਂ ਲੱਕੜ ਸਾੜ ਕੇ ਕੋਇਲਾ ਬਣਦਾ ਹੈ, ਦੁਬਾਰਾ ਫਿਰ ਉਹਨੂੰ ਬਣਾਉਂਦੇ। ਮੇਰੇ ਕਹਿਣ ਤੋਂ ਮੁਰਾਦ ਕਪਾਹ ਦਾ, ਗੰਨੇ ਦਾ, ਕੋਇਲੇ ਦਾ, ਕਾਗਜ਼ ਦਾ, ਖਾਂਡੀ ਦਾ, ਇਹ ਸਾਰੀਆਂ ਉਦਾਹਰਨਾਂ ਦਿੱਤੀਆਂ ਵੀ ਇਹ ਦੇਖ ਕਿੰਨਾ ਦੁੱਖ ਪਾ ਰਿਹਾ, ਤੇ ਅੱਗੇ ਇਹ ਸਮਝਾਇਆ ਕਿ ਵੇਖ ਕਪਾਹ ਹੈ ਜੇਤੀਆ ਜੇ ਸਿਰਤੀਆ ਤਿਲਾ ਕਾ ਮਾਦਾ ਅਰ ਕਾਗਜ਼ ਦੇ ਕੁੰਨੇ। ਕੋਇਲਿਆਂ ਮੰਦੇ ਅਮਲ ਕਰਿੰਦਿਆਂ ਇਹ ਸਜਾਏ ਤਿਨਾ। ਹੁਣ ਇਹ ਸਜਾਏ ਤਿਨਾ ਇਹ ਦੀਨੀ ਭੈ ਹੈ, ਇਹ ਤੋਂ ਬਿਨਾਂ ਬੰਦਾ ਦੈਵੀ ਭੈ ਵੱਲ ਮੁੜੇਗਾ, ਤੇ ਇਹ ਹੈ ਵੀ ਸੱਚਾਈ। ਉਸ ਤੋਂ ਬਾਅਦ ਜਿਵੇਂ ਅਸੀਂ ਗੁਰੂ ਅਰਜਨ ਦੇਵ ਜੀ ਦਾ ਇੱਕ ਬਚਨ ਪੜ੍ਹਨੇ ਖਾਂ, ਪਾਪੀ ਕਰਮ ਕਮਾਮ ਦੇ ਕਰਦੇ ਹਾਏ ਹਾਏ। ਹੁਣ ਇਹ ਕੀ ਹੈ ਜੀ, ਅਸੀਂ ਸਾਰੇ ਪਾਠ ਕਰਨੇ, ਪਾਪੀ ਕਰਮ ਕਮਾਮ ਦੇ ਕਰਦੇ ਖਾਏ ਖਾਏ, ਮਾੜੇ ਕਰਮ ਕਰਦੇ ਨੇ ਕੁਰਲਾ ਰਹੇ ਨੇ। ਨਾਨਕ ਜਿਉ ਮੱਥਣ ਮਾਧਾਣੀਆ ਤਿਉ ਮੱਥੈ ਧਰਮ ਰਾਏ। ਜਿਵੇਂ ਸਵਾਣੀ ਇੱਕ ਮਧਾਣੀ ਨਾਲ ਦਹੀਂ ਰਿੜਕਦੀ ਹੈ, ਉਹਦੇ ਵਿੱਚੋਂ ਮੱਖਣ ਕੱਢਦੀ ਹੈ, ਕਹਿੰਦੇ ਨੇ ਪਾਪੀ ਇਸ ਤਰ੍ਹਾਂ ਸੱਚੀ ਮੁੱਚੀ ਰੜਕੇ ਜਾਂਦੇ ਆ ਜਿਵੇਂ ਦਹੀਂ ਰਿੜਕਿਆ ਜਾ ਰਿਹਾ। ਹੁਣ ਇੱਕ ਦੀਨੀ ਭੈ, ਜਿਵੇਂ ਆਪ ਆਸਾ ਕੀ ਵਾਰ ਵਿੱਚ ਇਹ ਬਚਨ ਸੁਣਦੇ, ਮਹਾਰਾਜ ਜੀ ਦਾ ਇੱਕ ਬਚਨ ਹੁੰਦਾ, ਆਪੀ ਨੇ ਭੋਗ ਭੋਗ ਕਹਿ ਸਾਰੇ ਤੂੰ ਭੋਗ ਪਦਾਰਥ ਮਾਣੇ, ਹੋਏ ਭਸਮੜ ਭੌਰ ਸਿਧਾਇਆ, ਵੱਡਾ ਹੋਵਾ ਦੁਨੀਦਾਰ ਵੱਡਾ ਹੋਇਆ। ਦਰਥ ਉਹਦੀ ਮੌਤ ਹੋ ਗਈ, ਪੂਰਾ ਹੋ ਗਿਆ। ਵੱਡਾ ਹੋਵਾ ਦੁਨੀਦਾਰ ਗਲ ਸੰਗਲ ਘੱਤ ਚਲਾਇਆ, ਗਲ ਸੰਗਲ ਘੱਤ ਚਲਾਇਆ, ਦੀਨੀ ਭੈ ਹੈ, ਇਹ ਵਰਤਾਰਾ ਵਰਤਨ ਹੈ, ਇਹ ਧਰਮ ਕਹਿ ਰਿਹਾ। ਇੱਥੇ ਨਾ ਤਾਂ ਪੁਲਿਸ ਹੈ ਕੋਈ, ਨਾ ਕੋਈ ਥਾਣੇਦਾਰ ਹੈ, ਨਾ ਕੋਈ ਸਰਕਾਰ ਹੈ, ਨਾ ਕੋਈ ਜੱਜ ਹੈ। ਪਹਿਲੇ ਜਿਹੜੇ ਮੈਂ ਭੈ ਕਹੇ ਉਹ ਸਮਾਜ ਦੇ ਬਣਾਏ, ਇਹ ਕਰਤਾਰ ਦੀ ਬਣੀ ਕੋਈ ਇਉਂ ਸ਼ਬਦ ਵਰਤਾਂ ਦੀਨ ਰਾਹੀਂ ਦੱਸਿਆ ਜਾ ਰਿਹਾ ਹੈ ਕਿ ਪਿਆਰਿਆ ਚੇਤੇ ਰੱਖੀ ਕਿ ਵੱਡਾ ਹੋਵਾ ਦੁਨੀਦਾਰ ਗਲ ਸੰਗਲ ਘੱਤ ਚਲਾਇਆ, ਅੱਗੇ ਕਰਨੀ ਕੀਰਤ ਵਾਚੀਐ ਬਹਿ ਲੇਖਾ ਕਰ ਸਮਝਾਇਆ, ਥਾਉ ਨਾ ਹੋਵੀ ਪਾਉਂਦੀ ਹੁਣ ਸੁਣੀਐ ਕਿਆ ਰਵਾਇਆ, ਜਿੰਨੀਆਂ ਸੱਟਾਂ ਚੋਟਾਂ ਪੈਂਦੀਆਂ ਨੂੰ ਰੋ ਕੇ ਕੀ ਕਰੇਗਾ। ਮੇਰੇ ਕਹਿਣ ਤੋਂ ਮੁਰਾਦ ਕਿ ਦੁਨਿਆਵੀ ਭੈ ਹੈ, ਇੱਥੇ ਯਾਦ ਰੱਖਿਓ ਭੈ ਨਾਸਨ ਦੀ ਗੱਲ ਆਪਾਂ ਕਰ ਰਹੇ, ਇਹ ਦੁਨਿਆਵੀ ਭੈ ਹੈ। ਉਸ ਤੋਂ ਬਾਅਦ ਦੀਨੀ ਭੈ ਹੈ ਪਿਆਰਿਓ, ਇਸ ਤੋਂ ਅਗਲਾ ਹੈ ਦੈਵੀ ਭੈ। ਇਹ ਨੁਕਤਾ ਸੁਣਿਓ ਬਾਣੀ ਚ, ਦੈਵੀ ਭੈ ਇਹਦਾ ਅਰਥ ਜਿਹਨੂੰ ਗੁਰਬਾਣੀ ਨਿਰਮਲ ਭਉ ਕਹਿੰਦੀ। ਉਂਜ ਮੈਂ ਪਿਛਲੇ ਦਿਨ ਵੀ ਆਪ ਨੂੰ ਪਤਾ ਹੈ ਦੋ ਵਾਰੀ ਭੈ ਦੀ ਗੱਲ ਚੱਲੀ, ਤੇ ਜਿਸ ਦਿਨ ਇਹ ਸ਼ਬਦ ਆਇਆ ਸੀ ਸਲੋਕ ਕਿ ਭੈ ਕਾਹੂ ਕੋ ਦੇਤ ਨੈ ਨੈ ਭੈ ਮਾਨਤ ਆਣ, ਕਹੁ ਨਾਨਕ ਸੁਣ ਰੇ ਮਨਾ ਗਿਆਨੀ ਤਾਹੇ ਬਖਾਣ। ਹੁਣ ਇਹ ਜਿਹੜਾ ਦੈਵੀ ਭੈ ਹੈ, ਸਿਰਫ ਇੱਕ ਬੰਦਾ ਹੈ ਜਿਹੜਾ ਬਹੁ ਗਿਣਤੀ ਚ ਕਹਿੰਦਾ ਮੈਨੂੰ ਕਿਸੇ ਦੀ ਪਰਵਾਹ ਨਹੀਂ। ਉਂਜ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਦੁਨੀਆਂ ਦੀ ਦ੍ਰਿਸ਼ਟਮਾਨ ਕੋਈ ਚੀਜ਼ ਨਹੀਂ ਜਿਹੜੀ ਦੈਵੀ ਭੈ ਦੇ ਥੱਲੇ ਰਹਿ ਕੇ ਕਾਰ ਨਹੀਂ ਕਰਦੀ। ਮੈਂ ਬੰਦੇ ਨੂੰ ਕਹਿ ਰਿਹਾ ਬੰਦਾ ਹੈ ਜਿਹੜਾ ਆਕੜ ਕੇ ਤੁਰਿਆ ਫਿਰਦਾ। ਹੁਣ ਆਓ ਥੋੜਾ ਜਿਹਾ ਵੇਖੀਏ ਇਸ ਭੈ ਦਾ ਤੁਲਨਾ, ਅਸੀਂ ਇਸ ਤਰ੍ਹਾਂ ਨਹੀਂ ਕਰਾਂਗੇ ਜਿਵੇਂ ਦੀਨੀ ਤੇ ਦੁਨਿਆਵੀ ਭੈ। ਇਹ ਭੈ ਦਰਅਸਲ ਰੱਬ ਦੀ ਬਣਾਈ ਕੋਈ ਇੱਕ ਰੀਤ ਮਰਿਆਦਾ ਹੈ, ਪਰਮਾਤਮਾ ਦਾ ਪੈਦਾ ਕੀਤਾ ਸੰਜਮ ਹੈ, ਰੱਬ ਦਾ ਬਣਾਇਆ ਹੋਇਆ ਕਾਇਦਾ ਕਾਨੂੰਨ ਹੈ, ਹਰ ਚੀਜ਼ ਉਹਦੇ ਭੈ ਦੇ ਵਿੱਚ ਚੱਲਦੀ ਪਈ। ਇਹਨੂੰ ਸਮਝਣ ਲਈ ਇੱਕ ਦੋ ਵਚਨ ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਲੈਨੇ ਆ। ਇੱਕ ਤੇ ਮੈਂ ਉਸ ਦਿਨ ਬੇਨਤੀ ਕੀਤੀ ਸੀ ਕਿ ਭੈ ਵਿੱਚ ਪਵਣ ਵਹਿ ਸਦਵਾਓ, ਭੈ ਵਿੱਚ ਚੱਲੈ ਲੱਖ ਦਰਿਆਓ, ਭੈ ਵਿੱਚ ਅਗਨ ਕੱਢੈ ਵਿਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰੈ ਸਿਰ ਭਾਰ। ਮੈਂ ਬੇਨਤੀ ਕਰਾਂ ਇਹ ਸਾਰੇ ਸ਼ਬਦ ਵਚ, ਭੈ ਵਿੱਚ ਸੂਰਜ ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨਾ ਅੰਤ, ਭੈ ਵਿੱਚ ਸਿੱਧ ਬੁੱਧ ਸਿਰਨਾਥ, ਭੈ ਵਿੱਚ ਆਡਾਣੇ ਆਕਾਸ਼। ਹੁਣ ਇਹ ਸਭ ਕੁਝ ਕੀ ਹੈ? ਇੱਥੇ ਭੈ ਦਾ ਅਰਥ ਹੈ ਕਿ ਅਦ੍ਰਿਸ਼ਟ ਪਰਮਾਤਮਾ ਦਾ ਭੈ ਹਰ ਇੱਕ ਤੱਤ ਦੇ ਉੱਤੇ ਲਾਗੂ ਹੈ। ਇਹਨੂੰ ਹੁਣ ਸਮਝਣ ਲਈ ਦੋ ਬੇਨਤੀਆਂ ਹੋਰ ਮੈਂ ਬਾਣੀ ਚ ਕਰਨਾ, ਕਿਉਂਕਿ ਸਮਝ ਸੌਖੀ ਮਨ ਨੂੰ ਪੈ ਜਾਏ। ਦੇਖੋ ਇਹ ਭੈ ਕੀ ਹੈ? ਅਸੀਂ ਰੁੱਖ ਦੇ ਥੱਲੇ ਖਲੋਨੇ ਆ, ਇੰਨੀ ਗਰਮੀ ਪੈਂਦੀ ਬੰਦਾ ਰੁੱਖ ਦੇ ਥੱਲੇ ਖਲੋਂਦਾ। ਆਪ ਨੂੰ ਪਤਾ ਹੈ ਕਿ

0: ਉਸ ਰੁੱਖ ਦੇ ਪੱਤੇ ਪੱਤੇ ਵਿੱਚ ਜਿਹੜੀ ਅੱਗ ਭਰੀ ਪਈ, ਪਰ ਉਹ ਲੱਕੜ ਵਿੱਚ ਅੱਗ ਭੈ ਨਾ ਰਹਿਣੀ ਹੈ, ਉਹ ਮਰਿਆਦਿਤ ਹੈ, ਉਹ ਆਪਣਾਪਣ ਆਪ ਉਦਰਾਪਣ ਨਹੀਂ ਦਿਖਾਉਂਦੀ। ਲੱਕੜ ਦੇ ਵਿੱਚ ਅੱਗ ਹੈ, ਇਹ ਵੀ ਪਤਾ ਅੱਗ ਜਿਹੜੀ ਲੱਕੜ ਨੂੰ ਫੂਕ ਕੇ ਸਾੜ ਕੇ ਕੋਲੇ ਬਣਾ ਦਿੰਦੀ ਏ। ਮੇਰਾ ਗੁਰੂ ਕਹਿੰਦਾ ਵੇਖੋ ਪਰਮਾਤਮਾ ਦੇ ਦੈਵੀ ਭੈ ਦੀ ਖੇਡ, ਲੱਕੜ ਵਿੱਚ ਅੱਗ ਪਰ ਲੱਕੜ ਨੂੰ ਸਾੜਦੀ ਨਹੀਂ ਪਈ। ਅਗਲੀ ਗੱਲ ਕਿ ਪਰਮਾਤਮਾ ਨੇ ਵਿੱਚੇ ਧਰਤੀ, ਵਿੱਚੇ ਪਾਣੀ, ਵਿੱਚ ਕਾਸ਼ਟ ਅਗਨ ਤ੍ਰਿਜੈ, ਇਹ ਹੈ ਦੈਵੀ ਭੈ। ਧਰਤੀ ਇੱਕ ਹਿੱਸਾ, ਪਾਣੀ ਤਿੰਨ ਗੁਣਾ। ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਸ਼ਬਦ ਆਉਂਦਾ ਜੀ, ਪਾਠ ਕਰਦੇ ਆ, ਇੱਕ ਬਚਨ ਆਇਆ, ਭੀਤਰ ਅਗਨ ਬਨਾਸਪਤ ਮੌਲੀ ਸਾਗਰ ਪੰਡੈ ਪਾਇਆ। ਇਹ ਹੈ ਭੈ ਕਿ ਜਿਸ ਲੱਕੜ ਦੇ ਵਿੱਚ ਅੱਗ ਭਰੀ ਪਈ ਏ, ਉਹਦੇ ਵਿੱਚ ਸੁਗੰਧੀ ਵਾਲੇ ਫੁੱਲ ਪੈਦਾ ਹੁੰਦੇ ਪਏ। ਜਿਸ ਰੁੱਖ ਦੇ ਵਿੱਚ ਅੱਗ ਨਾਲ ਭਰਿਆ ਪਿਆ, ਉਹਦੇ ਵਿੱਚੋਂ ਫਲਦਾਰ ਫਲਦਾਰ ਰੁੱਖਾਂ ਵਿੱਚੋਂ ਰਸਦਾਇਕ ਫਲ ਪੈਦਾ ਹੋ ਰਿਹਾ, ਉਸ ਵਿੱਚੋਂ ਸਮੈਲ ਨਿਕਲ ਰਹੀ ਹੈ, ਉਹਨਾਂ ਰੁੱਖਾਂ ਅੱਗ ਵਾਲਿਆਂ ਵਿੱਚੋਂ ਔਸ਼ਧੀ ਨਿਕਲ ਰਹੀ ਹੈ। ਮੇਰਾ ਸਤਿਗੁਰੂ ਕਹਿੰਦਾ ਬੰਦਿਆ ਤੂੰ ਆਪਣੇ ਦਾਇਰੇ ਤੋਂ ਟੱਪ ਗਿਆ ਹੈ, ਆ ਰੁੱਖ ਵੱਲ ਝਾਤੀ ਮਾਰ, ਇਹ ਮੁੱਦਤਾਂ ਤੋਂ ਰੱਬ ਦੇ ਦੈਵੀ ਭੈ ਦੇ ਵਿੱਚ ਬਤੀਤ ਕਰ ਰਿਹਾ ਆਪਣਾ ਜੀਵਨ। ਇਹਦੇ ਵਿੱਚ ਅੱਗ ਹੈ ਪਰ ਪ੍ਰਗਟ ਨਹੀਂ ਕਰ ਰਿਹਾ। ਭੀਤਨ ਅਗਨ ਬਨਾਸਪਤ ਮੌਲੀ, ਉਹ ਖਿੜੀ ਹੈ, ਸਾਗਰ ਪੰਡਾ ਪਾਇਆ, ਪੰਡ ਦਰ ਤੇ ਗਠੜੀ, ਆ ਵੇਖ ਪਰਮਾਤਮਾ ਦਾ ਭੈ, ਉਹਨੇ ਸਮੁੰਦਰ ਨੂੰ ਇਸ ਤਰ੍ਹਾਂ ਬੰਨ ਕੇ ਰੱਖ ਲਿਆ ਕਿ ਜਿਵੇਂ ਸੱਚ ਏਵੇ ਕਿ ਪੰਡ ਦੇ ਵਿੱਚ ਕਿਸੇ ਨੇ ਕੱਪੜੇ ਵਿੱਚ ਤੂੜੀ ਦੀ ਪੰਡ ਬੰਨੀ ਹੋਵੇ। ਆ ਇੰਨਾ ਵੱਡਾ ਸਮੁੰਦਰ ਏ ਪੰਡ ਚ ਬੰਨਿਆ ਪਿਆ। ਭੀਤਰ ਅਗਨ ਬਨਾਸਪਤ ਮੌਲੀ ਸਾਗਰ ਪੰਡੈ ਪਾਇਆ। ਮੈਂ ਆਪ ਨੂੰ ਬੇਨਤੀ ਕਰ ਰਿਹਾ, ਵਿੱਚੇ ਧਰਤੀ, ਵਿੱਚੇ ਪਾਣੀ, ਵਿੱਚ ਕਾਸ਼ਟ ਅਗਨ ਤ੍ਰਿਜੈ, ਚਾਰ ਚੁਫੇਰੇ ਵੀ ਪਾਣੀ, ਜ਼ਮੀਨ ਦੇ ਥੱਲੇ ਵੀ ਪਾਣੀ, ਲੱਕੜ ਦੇ ਵਿੱਚ ਵੀ ਉਹਨੇ ਰੱਖੀ। ਵਿੱਚੇ ਧਰਤੀ, ਵਿੱਚੇ ਪਾਣੀ, ਵਿੱਚ ਕਾਸ਼ਟ ਅਗਨ ਤ੍ਰਿਜੈ, ਬੱਕਰੀ ਸਿੰਘ ਇੱਕ ਤੈ ਥਾਂ ਰੱਖੈ। ਇਹ ਆਪ ਸਾਰੇ ਪਾਠ ਕਰ ਦੇਖੋ, ਮਹਾਰਾਜ ਜੀ ਗੁਰੂ ਰਾਮਦਾਸ ਜੀ ਦਾ ਵਚਨ, ਕਹਿੰਦੇ ਬੱਕਰੀ ਤੇ ਸ਼ੇਰ ਇਕੱਠੇ ਬੰਨ ਦਿੱਤੇ, ਬੱਕਰੀ ਸਿੰਘ ਇੱਕ ਤੈ ਥਾਂ ਰੱਖੈ, ਮਨ ਹਰ ਜਪ ਭਰਮ ਭਉ ਭੈ ਨਾਸਨ, ਮਨ ਹਰ ਜਪ ਭਰਮ ਭਉ ਦੂਰ ਕੀ ਜੈ, ਤੇਰਾ ਇਹ ਭੈ ਨਿਕਲ ਜਾਏਗਾ। ਦੇਖ ਉਹ ਪਾਰ ਬ੍ਰਹਮ ਪਰਮੇਸ਼ਵਰ, ਉਹਦੇ ਦੈਵੀ ਭੈ ਦੇ ਵਿਧਾਨ ਵਿੱਚ ਹਰ ਚੀਜ਼ ਜਿਹੜੀ ਚੱਲਦੀ ਪਈ। ਇੱਥੇ ਬਾਬਾ ਫਰੀਦ ਸਾਹਿਬ ਜੀ ਦੀ ਰਚਨਾ, ਉਸ ਵਿੱਚ ਇੱਕ ਬਚਨ ਹੈ, ਚਲੋ ਸਾਖੀਕਾਰਾਂ ਨੇ ਸਾਖੀ ਰੂਪ ਚ ਵੀ ਦਿੱਤਾ ਕਿ ਦਰਿਆ ਬੜੀ ਤੇਜ਼ੀ ਨਾਲ ਵਗਦਾ ਪਿਆ, ਪਾਣੀ ਬੜਾ ਪਿੱਛੋਂ ਹੜ੍ਹ ਆ ਗਿਆ, ਤੇ ਉਹ ਦਰਿਆ ਜਿਹੜਾ ਉਹ ਢਾਹ ਲਾ ਰਿਹਾ ਸੀ। ਢਾਹ ਦਾ ਪਤਾ ਪੁਰਾਣੇ ਬਜ਼ੁਰਗਾਂ ਨੂੰ ਪਤਾ ਹੈ ਕਿ ਉੱਤੋਂ ਕਿਨਾਰਾ ਲੱਗਦਾ ਬਿਲਕੁਲ ਸਾਬਤ ਹੈ, ਤੇ ਥੱਲਿਓ ਪਾਣੀ ਦੀ ਛਲ ਜਿਹੜੀ ਹੈ ਉਹ ਮਿੱਟੀ ਨੂੰ ਖਾਲੀ ਕਰੀ ਜਾ ਰਹੀ ਹੈ, ਕਿਨਾਰਾ ਥੱਲਿਓ ਖਾਲੀ ਹੋ ਗਿਆ। ਹੁਣ ਕੀ ਹੋਇਆ, ਜਦੋਂ ਇੱਕੋ ਦਮ ਪਾਣੀ ਦੀ ਛਲ ਪੂਰੇ ਜ਼ੋਰ ਦੀ ਵੱਜੀ ਤੇ ਉਸ ਦਰਿਆ ਦਾ ਕੰਢਾ ਭੁਰ ਕੇ ਟੁੱਟ ਕੇ ਪਾਣੀ ਦੇ ਵਿੱਚ ਡਿੱਗ ਪਿਆ। ਕਿਸੇ ਨੇ ਕਿਹਾ, ਉਹ ਦਰਵੇਸ਼ ਕਿ ਤੇਰੀ ਰੱਬ ਬਣਦਾ ਹੈ, ਆ ਦੇਖ ਹੜ੍ਹ ਦਾ ਪਾਣੀ, ਦਰਿਆ ਜਿਹੜਾ ਉਹ ਢਾਹ ਲਾ ਲਾ ਕੇ ਕਿਨਾਰੇ ਵੱਢ ਵੱਢ ਕੇ ਲਿਜਾਈ ਜਾ ਰਿਹਾ, ਅੱਗੇ ਅੱਗੇ ਵੱਧ ਰਿਹਾ। ਫਰੀਦ ਨੇ ਜਾ ਕੇ ਦਰਿਆ ਨੂੰ ਕਿਹਾ, ਆਹ ਹੈ ਦੈਵੀ ਭੈ। ਉਹਨਾਂ ਨੇ ਸ਼ਬਦ ਵਰਤਿਆ, ਕੰਧੀ ਵੈਣ ਨਾ ਢਾਏ, ਉਹ ਦਰਿਆ ਕਿਨਾਰਿਆਂ ਦੇ ਨਾਲ ਵੱਜ ਵੱਜ ਕੇ ਕਿਨਾਰੇ ਨਾ ਢਾ, ਇਹ ਪਾਣੀ ਤੇਰਾ ਜਿਹੜਾ ਇਹ ਮਿੱਟੀ ਨੂੰ ਕਿਉਂ ਢਾ ਲਾਂਦਾ ਪਿਆ। ਕੰਧੀ ਵੈਣ ਨਾ ਢਾਏ, ਤੋ ਵੀ ਲੇਖਾ ਦੇਵਣਾ, ਤੈਨੂੰ ਲੇਖਾ ਦੇਣਾ ਪਏਗਾ। ਅੱਗੋ ਦਰਿਆ ਪਤਾ ਕਹਿੰਦਾ, ਕਹਿੰਦਾ ਜਿੱਧਰ ਰੱਬ ਰਜਾਏ ਵੈਣ ਤੰਦਾਉਂ ਗੌ ਕਰੇ, ਉਹ ਦਰਵੇਸ਼ ਤੂੰ ਤਾਂ ਦੈਵੀ ਭੈ ਨੂੰ ਮੰਨਣ ਵਾਲਾ ਹੈ, ਸੱਚ ਇਹ ਵੇ ਕਿ ਮੇਰੀ ਆਪਣੀ ਕੋਈ ਮਰਜ਼ੀ ਨਹੀਂ, ਜਿੱਧਰ ਮੈਨੂੰ ਪਰਮਾਤਮਾ ਲੈ ਕੇ ਜਾਂਦਾ ਮੈਂ ਉਧਰ ਹੀ ਤੁਰਿਆ ਜਾ ਰਿਹਾ। ਮੈਂ ਆਪ ਨੂੰ ਬੇਨਤੀ ਕੀਤੀ, ਮੈਂ ਫਿਰ ਦੁਬਾਰਾ ਰਿਪੀਟ ਕਰ ਦਿਆਂਗਾ ਕਿ ਗੱਲ ਕੋਈ ਸਮਝ ਤੋਂ ਬਾਹਰ ਨਾ ਹੋਵੇ। ਤਿੰਨ ਤਰ੍ਹਾਂ ਦਾ ਭੈ ਮੈਂ ਕਿਹਾ, ਇੱਕ ਦੁਨਿਆਵੀ ਭੈ ਹੈ, ਇੱਕ ਦੀਨੀ ਭੈ ਹੈ, ਤੇ ਤੀਸਰਾ ਸ਼ਬਦ ਵਰਤਿਆ ਮੈਂ ਦੈਵੀ ਭੈ, ਜਿਹਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਨਿਰਮਲ ਭਉ ਕਿਹਾ, ਇਹਨੂੰ ਅਸੀਂ ਅਦਬ ਵੀ ਕਹਿੰਦੇ। ਜਿੱਥੇ ਨਿਰਮਲ ਭਉ ਹੋਵੇਗਾ, ਪਾਠ ਕਰਨ ਵਾਲੇ ਸੱਜਣ ਇਹ ਗੱਲ ਨੋਟ ਕਰਿਓ, ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਜਿੱਥੇ ਨਿਰਮਲ ਭਉ ਹੋਵੇਗਾ, ਉਸ ਤੋਂ ਅਗਲਾ ਪੜਾ ਰੱਬ ਦਾ ਭਾਅ ਹੋਵੇਗਾ। ਭੈ ਤੋਂ ਬਿਨਾਂ ਭਾਵ ਕਦੀ ਪੈਦਾ ਹੀ ਨਹੀਂ ਹੁੰਦਾ, ਭੈ ਤੋਂ ਬਿਨਾਂ, ਦੈਵੀ ਭੈ ਤੋਂ ਬਿਨਾਂ ਰੱਬੀ ਪ੍ਰੇਮ ਹੀ ਨਹੀਂ ਕਦੀ ਪੈਦਾ ਹੁੰਦਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਇਸ ਗੱਲ ਬਾਰੇ ਕਿਹਾ ਭੈਕੀਆਂ ਦੇ ਸਲਾਈਆਂ ਨੈਣੀ ਭਾਵਕਾਂ ਕਰ ਸ਼ਿੰਗਾਰੂ ਤਾਂ ਸੁਹਾਗਣ ਤਾਂ ਤੂੰ ਬਣੇਗੀ ਸੁਹਾਗਣ। ਪਰ ਜੇ ਪਹਿਲੀ ਗੱਲ ਭਾਵ ਬਾਅਦ ਵਿੱਚ ਕਹਿ ਭੈਕੀਆਂ ਦੇ ਸਲਾਈਆਂ ਨੈਣੀ ਕਿ ਸੁਹਾਗਣ ਭੈਣੇ ਜੇ ਕੰਤ ਪਰਮਾਤਮਾ ਦੀ ਸੇਜ ਨੂੰ ਮੰਨਣਾ ਹੈ ਸਭ ਤੋਂ ਪਹਿਲਾਂ ਆਪਣੀਆਂ ਅੱਖਾਂ ਵਿੱਚ ਪਰਮਾਤਮਾ ਦੇ ਭੈ ਦਾ ਸੁਰਮਾ ਪਾ ਉਦੋਂ ਬਾਅਦ ਭਾਵ ਬਣੇਗਾ। ਭੈਕੀਆਂ ਦੇ ਸਲਾਈਆਂ ਨੈਣੀ ਭਾਵਕਾ ਕਰ ਸ਼ਿੰਗਾਰੋ ਜਾਂ ਅਸੀਂ ਆਪ ਜਪਜੀ ਸਾਹਿਬ ਰੋਜ਼ ਪੜ੍ਹਦੇ 38ਵੀਂ ਪੌੜੀ ਵਿੱਚ ਦੋ ਸ਼ਬਦ ਗੁਰਦੇਵ ਨੇ ਸੱਤਾਂ ਵਿੱਚ ਵਰਤੇ ਨੇ ਇੱਕ ਭਾਉ ਤੇ ਇੱਕ ਭਾਉ। ਭਾਉ ਦਾ ਅਰਥ ਹੈ ਡਰ ਤੇ ਭਾਉ ਦਾ ਅਰਥ ਹੈ ਪ੍ਰੇਮ। ਜਤ ਪਹਾੜਾ ਧੀਰ ਸੁਨਿਆਰ ਐਹਰਨ ਮਤ ਵੇਦ ਅਤਿਆਰ ਭਾਉ ਖੱਲਾ ਇਹ ਭਾਉ ਸ਼ਬਦ ਹੈ ਦੈਵੀ ਭਾਉ। ਭਾਉ ਖੱਲਾ ਅਗਨ ਤਪਤਾਓ ਭਾਂਡਾ ਭਾਉ ਅੰਮ੍ਰਿਤ ਤਟਾਲ। ਪਿਆਰਿਓ ਜਿੰਨੀ ਦੇਰ ਤੱਕ ਭਾਉ ਨਹੀਂ ਓਨੀ ਦੇਰ ਤੱਕ ਰੱਬੀ ਭਾਵ ਹੋ ਹੀ ਨਹੀਂ ਸਕਦਾ। ਕਿਉਂ? ਕਿਉਂਕਿ ਨਿਰਮਲ ਭਾਉ ਤੋਂ ਬਿਨਾਂ ਦੈਵੀ ਭਾਉ ਤੋਂ ਬਿਨਾਂ ਕਦੀ ਕਿਸੇ ਦੇ ਅੰਦਰ ਰੱਬੀ ਪ੍ਰੇਮ ਉਮਗਿਆ ਹੀ ਨਹੀਂ, ਉਹ ਪੈਦਾ ਹੀ ਨਹੀਂ ਹੁੰਦਾ। ਇਸੇ ਕਰਕੇ ਗੁਰੂ ਸਾਹਿਬ ਜੀ ਦਾ ਇੱਕ ਹੋਰ ਬਚਨ ਹੁੰਦਾ ਹਜ਼ੂਰ ਨੇ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਵੀ ਕਿਹਾ, ਉਹਨਾਂ ਨੇ ਕਿਹਾ ਦੇਖੋ ਭੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ ਨਾਨਕ ਕਹਿ ਸਿਆਣੀ ਕੰਤ ਮਿਲਾਵਾ ਹੋ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd ਸਟਰੀਟ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue South East Calgary near Stanford

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-44-44
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੋਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੋਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, ਸਾਊਥ ਈਸਟ ਕੈਲਗਰੀ, ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਾਠ ਪੂਜਾ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਕੋਲ ਧਾਰਮਿਕ ਆਡੀਓ ਅਤੇ ਵੀਡੀਓ, ਰੇਡੀਓ, ਧਾਰਮਿਕ ਵਾਲ ਹੈਂਗਿੰਗਸ, ਸ਼ਸਤਰ, ਕਕਾਰ, ਮਿਊਜ਼ਿਕ ਇੰਸਟਰੂਮੈਂਟਸ ਜਿਵੇਂ ਢੋਲ, ਹਾਰਮੋਨੀਅਮ, ਤਬਲਾ, ਤੂੰਬੀ ਅਤੇ ਹਰ ਤਰ੍ਹਾਂ ਦੇ ਪੂਜਾ ਦੇ ਸਮਾਨ ਦੀ ਜਾਣਕਾਰੀ ਲਈ ਕਾਲ ਕਰੋ 403-768-1681, 403-768-1681। ਇਹਨਾਂ ਦਾ ਪਤਾ ਨੋਟ ਕਰੋ ਯੂਨਿਟ ਨੰਬਰ 1120, 4150, 109th Avenue, ਨਾਰਥ ਈਸਟ ਕੈਲਗਰੀ।

ਦੋ ਤੁਕਾਂ ਲਈਆਂ ਨੇ, ਦੁੱਖ ਵਿਛੋੜਾ ਇੱਕ ਦੁੱਖ ਭੋਗ, ਇੱਕ ਤੁਕ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੈ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਦਰਦ ਹੋਵੇ ਰਹਿ ਦੁੱਖ ਰਹਿ ਸਰੀਰ, ਐਸਾ ਦਾਰੂ ਲਗੈ ਨਾ ਵੀਰ। ਉਹਦੇ ਚ ਮਹਾਰਾਜ ਨੇ ਕਿਹਾ ਬਿਮਾਰੀ ਤਾਂ ਲੱਗੀ ਖਸਮ ਵਿਸਾਰ ਕੀ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ, ਮਨ ਅੰਧੇ ਕੋ ਬਿਲੈ ਸਜਾਏ। ਹੁਣ ਮਹਾਰਾਜ ਇਲਾਜ ਦੱਸਦੇ, ਸੁਣਿਓ ਮਹਾਰਾਜ ਕਹਿੰਦੇ ਦੁੱਖ ਮੋਹਰਾ, ਜਿਹਨੂੰ ਆਪ ਰੋਜ ਪੜ੍ਹਦੇ ਹੋ, ਦੁੱਖ ਦਾਰੂ ਸੁਖ ਰੋਗ ਪਿਆ, ਜਾ ਸੁਖ ਤਾਮ ਨਾ ਹੋਈ। ਦੁੱਖ ਦਾਰੂ, ਦੁੱਖ ਤਾਂ ਜ਼ਹਿਰ ਹੈ ਜੀ, ਪਰ ਗੁਰੂ ਸਾਹਿਬ ਕਹਿੰਦੇ ਨੇ ਦਾਰੂ, ਦਾਰੂ ਦਰ ਤੇ ਦਵਾਈ ਹੈ, ਔਸ਼ਧੀ ਇਲਾਜ ਹੈ। ਦੁੱਖ ਦਾਰੂ ਸੁਖ ਰੋਗ ਪਿਆ, ਪਰਮੇਸ਼ਵਰ ਨੂੰ ਭੁਲਾ ਕੇ ਜਿਹੜੇ ਸੁੱਖਾਂ ਚ ਪ੍ਰਵਿਰਤ ਹੈ ਉਹ ਬਿਮਾਰੀ ਹੈ। ਦੁੱਖ ਉਹਦੇ ਵਿੱਚ ਦੁੱਖ ਲਾਗੇ ਰਾਮ ਪੁਕਾਰਾ ਹੈ, ਦੁੱਖ ਲੱਗਾ ਵਾਹਿਗੁਰੂ ਜੀ ਨੂੰ ਚੇਤੇ ਕੀਤਾ। ਮਹਾਰਾਜ ਕਹਿ ਰਿਹਾ ਇਹ ਦੁੱਖ ਜਿਹੜਾ ਦਵਾਈ ਬਣ ਕੇ ਅੰਦਰ ਨੂੰ ਸੁੱਖ ਦਿੰਦਾ। ਸੁਣਿਓ ਦੁੱਖ ਦਾਰੂ ਸੁਖ ਰੋਗ ਭਇਆ, ਜਾ ਸੁੱਖ ਕਿਹੜਾ ਹੋ ਗਿਆ, ਜਾ ਸੁੱਖ ਕਿਹੜਾ ਹੋ ਗਿਆ। ਇੱਥੇ ਤਾਂ ਸਤਿਗੁਰੂ ਕਹਿੰਦੇ ਸੁੱਖ ਰੋਗ ਭਇਆ, ਫਿਰ ਕਹਿਤਾ ਜਾ ਸੁੱਖ। ਅਸਲ ਚ ਕੀ ਹੈ, ਦੁੱਖ ਦੇ ਵਿੱਚੋਂ ਜਦੋਂ ਦਵਾਈ ਬਣ ਕੇ ਆਤਮਕ ਸੁੱਖ ਨਿਕਲਦਾ, ਜਾ ਸੁੱਖ, ਜਦੋਂ ਉਹ ਸੁੱਖ ਪੈਦਾ ਹੁੰਦਾ ਅੰਦਰ ਦਾ ਸੁੱਖ, ਉਸ ਸੁੱਖ ਦੇ ਉੱਤੇ ਕੋਈ ਦੁੱਖ ਵੀ ਅਸਰ ਨਹੀਂ ਕਰਦਾ। ਫਿਰ

ਕਿ ਮਹਾਰਾਜ ਜੀ ਨੇ ਕਿਹਾ ਦੁੱਖ ਮੋਹਰਾ, ਦੁੱਖ ਜ਼ਹਿਰ ਹੈ, ਮਾਰਨ ਹਰ ਨਾਮ, ਮਾਰਨ ਦਾ ਅਰਥੇ ਮਸਾਲਾ, ਇਹਦੇ ਵਿੱਚ ਮਸਾਲੇ ਪਾ, ਤੂੰ ਖਰੀ ਦੇ ਨਾਮ ਦੇ ਜੜੀਆਂ ਬੂਟੀਆਂ ਪਾਨਾ ਸੰਖੀਏ ਵਿੱਚ, ਦੁੱਖ ਦੀ ਦਵਾਈ ਜਦੋਂ ਤਿਆਰ ਕਰਨਾ ਇਹਦੇ ਵਿੱਚ ਵਾਹਿਗੁਰੂ ਬੋਲਿਆ ਕਰ, ਦੁੱਖ ਵਿੱਚ ਪਰਮੇਸ਼ਵਰ ਨੂੰ ਯਾਦ ਕਰ, ਦੁੱਖ ਮੋਹਰਾ ਮਾਰਨ ਹਰ ਨਾਮ ਸਿਲਾ ਸੰਤੋਖ। ਆਪ ਨੂੰ ਪਤਾ ਪੁਰਾਤਨ ਸਾਰੀਆਂ ਉਦਾਹਰਨਾਂ ਨੇ ਜੀ, ਜਿੰਨੀ ਮਰਜ਼ੀ ਆਪੇ ਬਦਲ ਗਿਆ ਸਭ ਕੁਝ, ਪਰ ਉਦਾਹਰਨ ਤਾਂ ਪੁਰਾਣੀਆਂ ਸਾਨੂੰ ਗੁਰਬਾਣੀ ਚੋਂ ਵੀ ਮਿਲਣੀਆਂ। ਉਸ ਵਕਤ ਕੀ ਕਰਦੇ ਸਨ, ਪੱਥਰ ਉੱਤੇ ਰੱਖ ਕੇ ਦਵਾਈ ਰਗੜਦੇ ਸਨ। ਮਹਾਰਾਜ ਕਹਿੰਦੇ ਨੇ ਸੰਤੋਖ ਦਾ ਪੱਥਰ ਲੈ, ਉਹਦੇ ਉੱਤੇ ਹੱਥੋਂ ਦੇ ਕੇ ਭਲਾ ਮਨਾਉਣ ਵਾਲੀ ਜਿਹੜੀ ਦਾਨ ਦੀ ਬਿਰਤੀ, ਇਸ ਬੱਤੇ ਨਾਲ ਪੀ, ਇਹ ਤੇ ਗੁਣ ਹੋ ਗਏ ਸਾਰੇ। ਦੁੱਖ ਮੋਹਰਾ ਹੈ, ਇਹਦੇ ਵਿੱਚ ਨਾਮ ਦੇ ਮਸਾਲਾ ਪਾ ਦੇ, ਸੰਤੋਖ ਤੇਰੇ ਕੋਲ ਹੋਵੇ, ਵੰਡ ਕੇ ਖਾਣ ਦੀ ਬਿਰਤੀ ਹੋਵੇ, ਚੇਤੇ ਰੱਖੀ ਤੇਰੇ ਅੰਦਰ ਦੇ ਦੁੱਖਾਂ ਦੀ ਨਿਵਿਰਤੀ ਹੋ ਜਾਏਗੀ। ਦੁੱਖ ਮੋਹਰਾ ਮਾਰਨ ਹਰ ਨਾਮ ਸਿਲਾ ਸੰਤੋਖ ਪੀਸਣ ਦਾਨ, ਨਿਤ ਨਿਤ ਲਿਓ ਨਾ ਛੀਜਾ ਦੇ, ਅੰਤ ਕਾਲ ਜਾਂ ਮਾਰੇ ਠੇ, ਐਸਾ ਦਾਰੂ ਖਾਏ ਗਵਾਰ। ਕਹਿੰਦੇ ਜੇ ਤੂੰ ਇਹ ਦਵਾਈ ਖਾਏਗਾ ਨਾ, ਜਿਤ ਖਾਦੇ ਤੇਰੇ ਜਾਏ ਵਿਕਾਰ, ਮੈਂ ਫਿਰ ਵਿਸ਼ੇ ਤੋਂ ਦੂਰ ਨਹੀਂ ਜਾਵਾਂਗਾ। ਸਭ ਤੋਂ ਪਹਿਲੀ ਮੈਂ ਗੱਲ ਕੀਤੀ ਦੁੱਖ, ਇਹਦਾ ਜਿੰਨਾ ਮਰਜ਼ੀ ਆਪਾਂ ਡਿਟੇਲ ਚ ਬਾਣੀ ਚ ਪੜ੍ਹ ਲਈ। ਦੂਜਾ ਸਤਿਗੁਰੂ ਨੇ ਕਿਹਾ ਚੱਲਿਆ ਜਾਏਗਾ, ਦੂਜਾ ਸ਼ਬਦ ਸੀ ਜੀ ਭਰਮ। ਭਰਮ ਹੈ ਕੀ ਚੀਜ਼, ਇਸ ਦੇ ਪੰਜਾਬੀ ਚ ਅਰਥ ਨੇ ਭੁਲੇਖਾ। ਮੈਂ ਫਿਰ ਅਰਜ ਕਰਾਂਗਾ, ਉਂਝ ਵੇਦਾਂਤ ਵਿੱਚ ਭਰਮ ਦੀਆਂ ਕਈ ਕਿਸਮਾਂ ਨੇ, ਪਰ ਗੁਰਬਾਣੀ ਨੇ ਸਿੱਧੇ ਸ਼ਬਦ ਵਰਤੇ ਆ। ਗੁਰਬਾਣੀ ਨੇ ਕਿਹਾ ਵੀ ਭਰਮ ਦਾ ਅਰਥ ਹੈ ਜੋ ਕੁਝ ਮੇਰਾ ਮਨ ਸਮਝੀ ਬੈਠਾ, ਜਿਹਨੂੰ ਮੈਂ ਸਮਝੀ ਬੈਠਾ ਕੋਈ ਚੀਜ਼ ਆ ਗਏ ਤੇ ਉਹਦੇ ਕੋਲ ਜਾਵਾਂ ਤੇ ਉਹਦੇ ਤੋਂ ਉਲਟ ਨਿਕਲੇ, ਇਹ ਭੁਲੇਖਾ ਹੈ। ਇਹਨੂੰ ਫਿਰ ਸੁਣਿਓ, ਜਿਵੇਂ ਗੁਰਬਾਣੀ ਨੇ ਇੱਕ ਉਦਾਹਰਣ ਲਈ ਹੈ ਕਿ ਦੇਖੋ ਜਦੋਂ ਗਰਮੀ ਪੈਂਦੀ ਹੈ, ਧੁੱਪ ਪੈਂਦੀ ਹੈ, ਤੇ ਅੱਤ ਦੀ ਗਰਮੀ ਦੇ ਵਿੱਚ ਸਾਹਮਣਿਓ ਰੇਤ ਚਮਕਦੀ, ਰੇਤ ਚਮਕਦੀ ਤੇ ਇੰਜ ਪ੍ਰਤੀਤ ਹੁੰਦਾ ਕਿ ਜਿਵੇਂ ਪਾਣੀ ਸਾਡੇ ਵੱਲ ਤੁਰਿਆ ਆ ਰਿਹਾ, ਪਾਣੀ ਦੀਆਂ ਲਹਿਰਾਂ ਨੇ, ਪਰ ਉਹ ਪਾਣੀ ਹੈ ਨਹੀਂ। ਇਹਨੂੰ ਗੁਰਬਾਣੀ ਨੇ ਮ੍ਰਿਗ ਤ੍ਰਿਸ਼ਨਾ ਕਿਹਾ, ਪਰ ਉਹ ਵੀ ਭਰਮ ਹੈ। ਮੇਰੀ ਬੇਨਤੀ ਹੈ, ਮੇਰੇ ਕਿ ਚਮਕਦੀ ਰੇਤ ਨੂੰ ਪਾਣੀ ਸਮਝਦਾ, ਉਹਦੇ ਵੱਲ ਦੌੜਦਾ, ਪਰ ਜਿਉਂ ਜਿਉਂ ਨੇੜੇ ਜਾਂਦਾ ਪਾਣੀ ਨਹੀਂ। ਮਹਾਰਾਜ ਕਹਿੰਦੇ ਭਰਮ ਦਾ ਅਰਥ ਹੈ ਜੋ ਕੋਈ ਸਮਝਣਾ ਸੱਚਾਈ ਵਿੱਚੋਂ ਨਾ ਹੋਣਾ। ਮਹਾਰਾਜ ਕਹਿੰਦੇ ਤੇ ਭਰਮ ਚ ਸੰਸਾਰ ਜੀ ਰਿਹਾ ਹੈ। ਗੁਰੂ ਸਾਹਿਬ ਨੇ ਇੱਕ ਸ਼ਬਦ ਵਰਤਿਆ, ਮਾਧਵੇ ਕਿਆ ਕਹੀਏ ਭਰਮ ਐਸਾ, ਕੀ ਕਹੀਏ ਭਰਮ ਕੀ ਹੈ। ਸਤਿਗੁਰਾਂ ਨੇ ਫਰਮਾਇਆ, ਜੈਸਾ ਮਾਨੀਏ ਕੋਏ ਨਾ ਤੈਸਾ, ਜੋ ਕੁਝ ਮੰਨੀ ਬੈਠੇਗਾ ਹਕੀਕਤ ਵਿੱਚ ਉਹ ਨਾ ਹੋਵੇ, ਸੱਚੇ ਪਾਤਸ਼ਾਹ ਕਹਿੰਦੇ ਅਸਲ ਚ ਉਹ ਭਰਮ ਹੈ। ਫਿਰ ਮੈਂ ਬੇਨਤੀ ਕਰਾਂ, ਆਹ ਵੀ ਤੇ ਇੱਕ ਭਰਮ ਹੈ ਨਾ, ਆ ਮੇਰਾ ਤੁਹਾਡਾ ਸਰੀਰ ਹੈ, ਜੇ ਆਪਾਂ ਸਾਰੇ ਇਹਨੂੰ ਸਮਝਦੇ ਹਾਂ ਸਦਾ ਰਹਿਣ ਵਾਲਾ ਇਹ ਭਰਮ ਹੈ। ਇਹਦੀ ਤਾਂ ਬਣਤਰ ਹਰ ਸਾਲ ਬਦਲਦਾ ਪਿਆ ਜੀ, ਕੇਸਾਂ ਦਾ ਰੰਗ ਬਦਲਦਾ ਪਿਆ, ਸਰੀਰ ਦੀ ਚਮੜੀ ਜਿਹੜੀ ਹੈ ਉਹ ਐਸਤਾ ਐਸਤਾ ਹੱਡੀਆਂ ਨੂੰ ਛੱਡਦੀ ਪਈ, ਇਹ ਭਰਮ ਨੇ। ਮਹਾਰਾਜ ਜੀ ਨੇ ਭਰਮ ਬਾਰੇ ਸ਼ਬਦ ਕਿਹਾ, ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਕ, ਕੂੜ ਮਾੜੀ, ਕੂੜ ਬੈਸਨ ਹਾਰ। ਮੈਂ ਆਪ ਨੂੰ ਬੇਨਤੀ ਕਰਾਂ, ਗੁਰੂ ਜੀ ਕਹਿੰਦੇ ਜੇ ਤੂੰ ਸਿਆਣਪ ਛੱਡ ਕੇ ਨਾਮ ਜਪੇਗਾ, ਇੱਕ ਦੀ ਆਸ ਰੱਖੇਗਾ, ਤੇਰੇ ਇਹ ਵੀ ਭਰਮ ਚਲੇ ਜਾਣਗੇ ਜਿਹੜੇ ਭੁਲੇਖੇ ਪਏ ਨੇ ਤੈਨੂੰ, ਕਿਉਂਕਿ ਸ਼ਬਦ ਤੇਰੇ ਅੰਦਰ ਦੇ ਭਰਮ ਨੂੰ ਵੀ ਦੂਰ ਕਰੇਗਾ। ਮੈਂ ਬੇਨਤੀ, ਭਰਮ ਇਹੀ ਹੈ। ਮਾਧਵੇ ਕਿਆ ਕਹੀਏ ਭਰਮ ਐਸਾ, ਜੈਸਾ ਮਾਨੀਆ ਹੋਏ ਨਾ ਤੈਸਾ। ਇਹਨੂੰ ਥੋੜੇ ਜਿਹੇ ਅਰਥ ਕਰਨ ਲਈ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦਾ ਇੱਕ ਬਚਨ ਹੈ ਭਰਮ। ਉਹਨਾਂ ਦਾ ਬਚਨ ਹੈ ਕਿ ਇੱਕ ਬਰਬਾਣੀ ਸ਼ਬਦ ਹੈ ਜੀ ਖਰ ਚੰਦੋਰੀ, ਇਹ ਖਰੀ ਚੰਦ ਰਾਜੇ ਦੀ ਨਗਰੀ ਮੰਨਿਆ ਜੀ, ਭਾਵੇਂ ਇਹਨੂੰ ਕਿਹਾ ਜਾਂਦਾ ਅਸਮਾਨ ਵਿੱਚ ਲਟਕੀ ਹੋਈ। ਗੁਰਬਾਣੀ ਚ ਇਹਦੇ ਬੜੀਆਂ ਉਦਾਹਰਨਾਂ ਲਈਆਂ। ਕਦੀ ਤੁਸੀਂ ਦੇਖੋ ਬੱਦਲ, ਸਿੱਧੇ ਹੋਰ ਸ਼ਬਦ ਵਰਤਾ, ਬੱਦਲ ਚੜ੍ਹ ਕੇ ਹੁੰਦਾ ਨਾ ਗੱਡੀ ਚਲਾਉਂਦੇ ਹੋ, ਕਈ ਵਾਰੀ ਉਹ ਚ ਕਈ ਸ਼ਕਲਾਂ ਬਣੀ ਜਾਂਦੀਆਂ, ਜਿਵੇਂ ਹਾਥੀ ਬਣ ਗਿਆ, ਘੋੜੇ ਬਣ ਗਏ। ਕਈ ਵਾਰੀ ਕਈ ਲੋਕ ਭੁਲੇਖਾ ਵੀ ਪਾ ਜਾਂਦੇ ਆ ਜੀ, ਇਹਦੇ ਵਿੱਚੋਂ ਤਾਂ ਸਾਡਾ ਜਿਹੜੇ ਧਰਮ ਦਾ ਸ਼ਬਦ ਹੈ ਉਹ ਬਣ ਗਿਆ, ਵੇਖੋ ਜੀ ਬੱਦਲ ਵਿੱਚੋਂ ਵੀ ਆ ਗਿਆ। ਅਸਲ ਚ ਨਹੀਂ, ਉਹ ਸਿਰਫ ਬੱਦਲਾਂ ਦੀ ਬਣਤਰ ਹੈ। ਕਈ ਵਾਰੀ ਇੰਜ ਲੱਗਦਾ ਕਿ ਬੜੇ ਸੋਹਣੇ ਘਰ ਬਣੇ ਨੇ, ਕਿਲੇ ਬਣੇ ਨੇ, ਪਰ ਕਦੀ ਬੱਦਲਾਂ ਦੇ ਬਣੇ ਕਿਲੇ ਚ ਬੰਦਾ ਰਹਿੰਦਾ ਦੇਖਿਆ? ਸਿਰਫ ਅੱਖਾਂ ਦਾ ਭੁਲੇਖਾ ਹੈ। ਮੈਂ ਅਰਜ ਕੀਤੀ ਮਿਰਗ ਨੂੰ ਚਮਕਦੀ ਹੋਈ ਰੇਤ ਦੱਸ ਦਿਸਦੀ ਹੈ, ਅੱਜ ਤੱਕ ਕੋਈ ਮਿਰਗ ਚਮਕਦੀ ਰੇਤ ਦੇ ਪਾਣੀ ਵਿੱਚੋਂ ਪਾਣੀ ਪੀ ਕੇ ਉਹਦੀ ਪਿਆਸ ਨਹੀਂ ਗਈ। ਸੁਪਨਾ ਰਾਤ ਨੂੰ ਹੁੰਦਾ, ਸਵੇਰੇ ਕਦੀ ਉਹ ਸੱਚ ਹੁੰਦਾ ਦੇਖਿਆ ਜੀ? ਰੁੱਖ ਦੇ ਥੱਲੇ ਮੰਜੀ ਲਾ ਕੇ ਬੈਠੇ ਹਾਂ ਗੁਰਮੁਖੋ, ਉਹ ਸਿੱਧੀ ਗੱਲ ਰੁੱਖ ਦੀ ਸਾਰੀ ਸਰੀਰ ਦੀ ਇਹ ਛਾਂ ਪਰਛਾਵਾਂ ਵੀ ਭੁਲੇਖਾ ਹੈ।
ਜਦੋਂ ਦਿਨ ਚੜ੍ਹਦਾ ਸ਼ਾਂ ਹੋਰ ਪਾਸੇ ਵੇ, ਤੇ ਆਪਾਂ ਕਹਿੰਦੇ ਇੱਥੇ ਮੰਜੀ ਡਾਹ ਕੇ ਬੈਠੇ ਰਹੋ, ਸ਼ਾਂ ਹੈ। ਗੁਰਮੁਖੋ ਮੰਜੀ ਉੱਥੇ ਪੈ ਰਹੀਗੀ ਪਰ ਸ਼ਾਂ ਦਾ ਭੁਲੇਖਾ ਪੈ ਜਾਣਾ, ਕਿਉਂਕਿ ਸ਼ਾਂ ਨੇ ਲੈਂਦੇ ਨੂੰ ਚੜ੍ਹਦੇ ਪਾਸੇ ਚਲੇ ਜਾਣਾ। ਮਹਾਰਾਜ ਕਹਿੰਦੇ ਬਸ ਆਹੀ ਇੱਕ ਭੁਲੇਖਾ ਭਾਈ ਸਾਹਿਬ ਨੇ ਲਿਖਿਆ, ਹਰ ਚੰਦੌਰੀ ਦੇਖ ਕੇ ਕਰਦੇ ਪ੍ਰਵਾਸਾ, ਥਲ ਵਿੱਚ ਤਪਣ ਭੱਠੀਆਂ ਕਿਉਂ ਲੈ ਪਿਆਸਾ, ਸੁਪਨੇ ਰਾਜ ਕਮਾਈਏ ਕਰ ਭੋਗ ਬਿਲਾਸਾ। ਇੱਕ ਉਹਨਾਂ ਸ਼ਬਦ ਬਾਜੀਗਰ ਦੀ ਖੇਡ ਜੋ ਸਭ ਕੂੜ ਤਮਾਸ਼ਾ। ਬਾਜੀਗਰ ਆਪਾਂ ਦੇਖਿਆ ਮਦਾਰੀ ਵੱਲ ਕਿੰਨੀਆਂ ਚੀਜ਼ਾਂ ਕੱਢਦਾ ਜੀ, ਕੱਪੜੇ ਬਰਤਨ ਗਹਿਣੇ, ਪਰ ਜੇ ਇੰਨਾ ਤੇਰੇ ਕੋਲ ਖਜ਼ਾਨਾ ਹੈ ਪਰ ਚੁਰਸਤੇ ਚ ਖਲੋ ਕੇ ਮੰਗਣਾ ਕਿਉਂ ਪਿਆ। ਜਦੋਂ ਖੇਡ ਖਤਮ ਹੁੰਦੀ ਹੈ ਉੱਥੇ ਕਹਿੰਦਾ ਹੁੰਦਾ ਸੀ, ਚਵਾਨੀ ਠਿਆਨੀ ਨੂੰ ਵਰਦੇ ਸਨ ਕਿ ਮੈਨੂੰ ਕੋਈ ਦੇ ਕੇ ਜਾਇਓ, ਤੇ ਜੇ ਕੋਈ ਕਹਿ ਵੀ ਤੇਰੇ ਤਾਂ ਹੱਥ ਜੇ ਨੀ ਕਲਾ, ਤੂੰ ਤਾਂ ਨਿਆਣਿਆਂ ਦੇ ਕੰਨਾਂ ਚ ਰੁਪਈਏ ਦੀ ਛਣਕਾਰ ਸ਼ੁਰੂ ਕਰ ਦਿੰਦਾ। ਉਹ ਕਹਿੰਦਾ ਨਹੀਂ, ਤੁਹਾਨੂੰ ਭਰਮ ਚ ਪਾਇਆ ਹੋਇਆ, ਹਕੀਕਤ ਵਿੱਚ ਕੁਛ ਵੀ ਨਹੀਂ। ਮਹਾਰਾਜ ਕਹਿੰਦੇ ਜਿਹੜੇ ਭਰਮ ਪਏ ਨੇ ਨਾ, ਇਹ ਸਾਰੇ ਖਤਮ ਹੋ ਜਾਣਗੇ। ਇੱਕ ਦੁੱਖ, ਦੂਜਾ ਭਰਮ। ਭਾਈ ਸਾਹਿਬ ਨੇ ਲਿਖਿਆ, ਬਾਜੀਗਰ ਦੀ ਖੇਡ ਜੋ ਸਭ ਕੂੜ ਤਮਾਸ਼ਾ। ਮੈਂ ਫਿਰ ਆਪ ਨੂੰ ਬੇਨਤੀ ਕਰਾਂਗਾ, ਪਹਿਲਾ ਦੁੱਖ, ਦੂਜਾ ਭਰਮ ਤੇ ਤੀਸਰਾ ਗੁਰਮੁਖੋ ਗੁਰੂ ਅਰਜੁਨ ਦੇਵ ਜੀ ਨੇ ਸ਼ਬਦ ਵਰਤੇ ਹੈ ਭੈ, ਭਉ ਸ਼ਬਦ ਵਰਤੇ। ਸਲੋਕ ਫਿਰ ਪਾਲੀ, ਤਜੋ ਸਿਆਨਕ ਸੁਰਜਨੋ ਸਿਮਰੋ ਹਰ ਹਰ ਰਾਏ। ਇਹ ਜੇ ਆਪਾਂ ਪਹਿਲੀ ਤੁਕ ਨੀ ਅਰਥ ਕੀਤੇ, ਅਗਲੀ ਦੇ ਕਰ ਰਹੇ ਹਾਂ। ਤਜੋ ਸਿਆਨਕ ਸੁਰਜਨੋ ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ ਨਾਨਕ ਦੁਖ ਭਰਮ। ਤੀਸਰਾ ਸ਼ਬਦ ਹੈ ਭਉ, ਭਉ ਜਿਹਨੂੰ ਆਪਾਂ ਲਫ਼ਜ਼ੀ ਅਰਥ ਕਹਿੰਦੇ ਜੀ ਡਰ। ਮੈਂ ਆਪ ਨੂੰ ਬੇਨਤੀ ਕਰਾਂ, ਡਰ ਕਈ ਤਰ੍ਹਾਂ ਜੇ ਜੀ, ਆ ਡਿਪਰੈਸ਼ਨ ਵੀ ਤਾਂ ਡਰ ਵਿੱਚ ਹੀ ਪੈਦਾ ਹੁੰਦਾ ਹੈ ਨਾ, ਇਹ ਤੋਖਲਾ ਚਿੰਤਾ, ਡਰ ਕਈ ਤਰ੍ਹਾਂ ਦਾ। ਉਂਝ ਸਿਆਣੇ ਲੋਕ ਕਹਿੰਦੇ ਆ, ਇੱਕ ਦੀਨੀ ਭੈ ਹੈ, ਭੈ ਜਿਹੜਾ ਹੈ ਦੀਨੀ ਵੀ ਹੈ, ਦੂਜਾ ਦੈਵੀ ਭੈ ਹੈ, ਤੀਸਰਾ ਗੁਰਮੁਖੋ। ਦੀਨੀ ਭੈ, ਦੈਵੀ ਭੈ, ਤੀਸਰਾ ਹੈ ਦੁਨਿਆਵੀ ਭਉ। ਆ ਦੁਨਿਆਵੀ ਭਉ ਦਾ ਅਰਥ ਹੈ ਜਿਹੜਾ ਦੁਨੀਆਂ ਦਾ ਡਰ, ਤੇ ਕਈ ਵਾਰੀ ਜੋ ਕੁਝ ਨਹੀਂ ਮਨ ਉਹਨੂੰ ਵੀ ਸਵੀਕਾਰ ਕਰ ਲੈਂਦਾ। ਮੇਰੀ ਫਿਰ ਬੇਨਤੀ ਹੈ, ਜਿਹੜਾ ਦੁਨਿਆਵੀ ਭੈ ਹੈ, ਚੰਗਾ ਭਲਾ ਇਨਸਾਨ, ਘਰ ਕੰਮ ਕਾਰ ਸਭ ਕੁਝ ਚੱਲਦਾ ਪਿਆ, ਅੰਦਰ ਭੈ ਇਹ ਖਾਣ ਲੱਗ ਪਿਆ ਕਿਤੇ ਸਭ ਕੁਝ ਖਤਮ ਨਾ ਹੋ ਜਾਏ, ਬੱਚੇ ਚੰਗੇ ਭਲੇ ਸਕੂਲ ਗਏ ਆ, ਇੱਕ ਭੈ ਲੱਗਦਾ ਖਬਰ ਕਿਸੇ ਦੀ ਸੁਣੀ, ਤੇ ਮਨ ਮੰਨਣ ਲੱਗ ਪੈਂਦਾ ਕਿ ਇਹ ਮੇਰੇ ਬੱਚਿਆਂ ਨਾਲ ਨਾ ਵਾਪਰ ਜਾਏ। ਇਹ ਗੁਰਮੁਖੋ ਦੁਨਿਆਵੀ ਭੈ, ਇਹਦੇ ਤੋਂ ਕੋਈ ਨੀ ਜੇ ਬਚਿਆ। ਇੱਥੋਂ ਤੱਕ ਇੱਕ ਭੈ ਦਾ ਅਰਥ ਮੈਂ ਕੀਤਾ ਦੈਵੀ ਭੈ, ਇਹ ਦੁਨਿਆਵੀ ਭੈ ਹੈ, ਇਹਦੇ ਵਿੱਚ ਮੌਤ ਵੀ ਆ ਜਾਂਦੀ ਹੈ, ਦੁੱਖ ਵੀ ਆ ਜਾਂਦਾ ਹੈ, ਬਿਮਾਰੀ ਵੀ ਆ ਜਾਂਦਾ ਹੈ, ਲੋਕਾਂ ਨਾਲ ਵਾਪਰਦੀਆਂ ਘਟਨਾਵਾਂ ਵੀ ਆ ਜਾਂਦੀਆਂ। ਇੱਕ ਭੈ ਹੈ ਦੈਵੀ, ਉਹ ਭੈ ਸਭ ਤੇ ਲਾਗੂ ਹੈ। ਇਹ ਧਰਤੀ ਵੀ ਭੈ ਵਿੱਚ ਹੈ, ਮਾਰੇ ਦੇ ਭੈ ਵਿੱਚ, ਭੈ ਵਿੱਚ ਪਵਨ ਵੈ ਸਦਵਾਓ, ਭੈ ਵਿੱਚ ਚੱਲੇ ਲੱਖ ਦਰਿਆਓ, ਭੈ ਵਿੱਚ ਅਗਨ ਕੱਢਿਆ ਵਿਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਇਹਦੇ ਵਿੱਚ ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨਾ ਅੰਤ। ਇਹ ਸਾਰੇ ਭੈ ਚ ਨੇ। ਬਾਹਰ ਲੱਕੜ ਹੈ ਜੀ, ਆ ਘਰ ਲੱਕੜ ਦਾ ਹੈ ਨਾ, ਇਹ ਵੀ ਭੈ ਚ ਹੈ। ਆ ਬਾਹਰ ਜਿਹੜੇ ਆਪ ਜੀ ਦੇ ਬਾਗ ਨੇ ਫਲਾਂ ਵਾਲੇ, ਇਹ ਵੀ ਭੈ ਚ ਨੇ। ਹਰ ਇੱਕ ਲੱਕੜ ਦੇ ਰੁੱਖ ਦੇ ਪੱਤੇ ਪੱਤੇ ਵਿੱਚ ਅੱਗ ਭਰੀ ਪਈ ਹੈ, ਉਹਦਾ ਕੀ ਕੁਝ ਆ ਭੈ ਜੀ, ਪੱਤੇ ਵਿੱਚੋਂ ਅੱਗ ਨੂੰ ਪ੍ਰਗਟ ਨਹੀਂ ਹੋਣ ਦਿੰਦਾ ਪਿਆ, ਉਹ ਬੰਨੀ ਹੋਈ। ਗੁਰੂ ਗ੍ਰੰਥ ਸਾਹਿਬ ਚ ਬਚ ਨਹੀਂ ਕਹਾਉਂਦਾ। ਆ ਸਮੁੰਦਰ ਸਾਰੇ ਕਿੰਨੇ, ਤਿੰਨ ਹਿੱਸਾ ਪਾਣੀ ਹੈ ਨਾ ਇਸ ਪਲੈਨਟ ਦਾ, ਇੱਕ ਹਿੱਸਾ ਬਾਹਰ ਕਹਿੰਦੇ ਧਰਤੀ, ਇਹ ਸਰੀਰ ਕਹਿੰਦੇ, ਇਸ ਦੇ ਸਰੀਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਜਿਵੇਂ ਤੂੜੀ ਦੀ ਪੰਡ ਨੀ ਬੰਨਦੇ ਆਪਾਂ, ਕਹਿੰਦੇ ਵਾਹਿਗੁਰੂ ਨੇ ਸਮੁੰਦਰ ਨੂੰ ਇਸ ਤਰ੍ਹਾਂ ਪੰਡ ਚ ਬੰਨ ਕੇ ਰੱਖਿਆ ਜਿਵੇਂ ਤੂੜੀ ਦੀ ਪੰਡ, ਇਹ ਦੈਵੀ ਭੈ ਹੈ। ਭੀਤਰ ਅਗਨ ਬਨਾਸਪਤ ਮੌਲੀ, ਵਾਹਿਗੁਰੂ ਅੱਗ ਤਾਂ ਫਲਾਂ ਨੂੰ ਸਾੜ ਦਿੰਦਾ ਹੈ, ਗੁਰੂ ਸਾਹਿਬ ਬਖਸ਼ਿਸ਼ ਕਰ ਰਿਹਾ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਰੁੱਖ ਦੀ ਜੜ ਤੋਂ ਲੈ ਕੇ ਫਲ ਤੱਕ ਕੋਈ ਥਾਂ ਐਸੀ ਨੀ ਜਿੱਥੇ ਅੱਗ ਨਹੀਂ, ਉਸਨੇ ਅੱਗ ਵਿੱਚੋਂ ਮਿੱਠਾ ਫਲ ਪੈਦਾ ਕਰ ਦਿੱਤਾ। ਇਹ ਕਿਹੜੀ ਚੀਜ਼ ਸੀ? ਇਹ ਦੈਵੀ ਭੈ ਹੈ। ਭੀਤਰ ਅਗਨ, ਅੰਦਰ ਰੁੱਖ ਦੇ ਅੱਗ ਹੈ। ਬਨਾਸਪਤ ਮੌਲੀ, ਜਿਹੜੇ ਫੁੱਲੇ ਖਿੜੇ ਹੋਏ ਫੁੱਲਾਂ ਨੂੰ ਦੇਖ ਰਿਹਾ, ਇਹ ਵੀ ਤਾਂ ਅੱਗ ਚੋਂ ਪੈਦਾ ਹੋਏ ਨੇ। ਭੀਤਰ ਅਗਨ ਬਨਾਸਪਤ ਮੌਲੀ ਸਾਗਰ ਪੰਡੈ ਪਾਇਆ, ਪੰਡ ਸ਼ਬਦ ਜੀ ਆਪਣਾ ਪੁਰਾਣਾ, ਗਠੜੀ ਨੀ, ਸਾਗਰ ਪੰਡੈ ਪਾਇਆ, ਇਸ ਸਮੁੰਦਰ ਨੂੰ ਉਹਨੇ ਵਾਹਿਗੁਰੂ ਜੀ ਨੇ ਗੁਰਮੁਖੋ ਭੈ ਵਿੱਚ। ਇਹ ਭੈ ਇਕੱਲੇ ਬੰਦੇ ਤੇ ਨਹੀਂ, ਸਗਲਿਆਂ ਭਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ, ਸੱਚ ਏਕ ਸਿਰਫ ਇੱਕ। ਉਹ ਅਰਜ ਕੀਤੀ ਜੀ, ਨਾਨਕ ਦੁੱਖ ਭਰਮ ਭਉ ਜਾਏ ਕਹਿ ਰਹੇ,
ਜਿਹੜਾ ਦੈਵੀ ਭੈਕ ਹੈ। ਮੈਂ ਫਿਰ ਸ਼ਬਦ ਵਰਤਾਂ, ਭੈ ਵੀ ਆਇਆ ਤੇ ਗੁਰਬਾਣੀ ਚ ਭੌ ਵੀ ਆਇਆ। ਇਹ ਗੱਲ ਹੋਰ, ਜਿਹੜਾ ਵਾਹਿਗੁਰੂ ਜੀ ਦਾ ਭੈ ਹੈ ਨਾ ਜੀ, ਜਿਹਨੂੰ ਸਤਿਗੁਰੂ ਨੇ ਲਾਵਾਂ ਚ ਕਿਹਾ, ਨਿਰਮਲ ਭੌ ਪਾਇਆ ਹਰ ਗੁਣ ਗਾਇਆ ਹਰ ਵੇਖੈ ਰਾਮ ਹਧੂਰੇ। ਨਿਰਮਲ ਭੌ ਜੇ ਹੁਣ ਕਈ ਕਹਿੰਦੇ ਜੀ ਆਪਾਂ ਚੌਰ ਸਾਹਿਬ ਕਿਉਂ ਕਰਨੇ ਆ ਜੀ, ਗੁਰੂ ਸਾਹਿਬ ਤੋਂ ਪਿੱਛੇ ਕਿਉਂ ਚੱਲਨੇ ਆ ਜੀ। ਤਰਕ ਕਰਨ ਵਾਲਾ ਬਹੁਤ ਕੁਝ ਕਰ ਸਕਦਾ, ਪਰ ਸੱਚ ਇਹ ਵੇ ਇਹ ਸਾਰੀਆਂ ਚੀਜ਼ਾਂ, ਕਦੀ ਤੁਸੀਂ ਦੇਖੋ ਗੁਰੂ ਸਾਹਿਬ ਦੀ ਹਜ਼ੂਰੀ ਚ ਕਦੀ ਕੋਈ ਬੋਲਦਾ ਨਾ, ਇੱਥੋਂ ਤੱਕ ਜਿਹੜਾ ਸਾਡਾ ਬੁਰਾ ਹਾਲ ਹੈ, ਮਹਾਰਾਜ ਦੀ ਹਜ਼ੂਰੀ ਚ ਲੜਦੇ ਆ ਜੀ, ਉਂਝ ਕੋਈ ਬੇਅਦਬੀ ਕਰੇ ਤੇ ਧਰਨੇ ਲਾਉਂਦੇ ਆ। ਚੰਗੀ ਕੌਮ ਸੰਗਠਿਤ ਧੋਣੀ ਚਾਹੀਦੀ ਹੈ, ਉਹਨਾਂ ਵਿਰੁੱਧ ਕਦੀ ਨੀ ਕੋਈ ਧਰਨਾ ਲਾਉਂਦਾ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਗਾਲੀ ਗਲੋਚ ਕਰਦੇ, ਕਿ ਉਦੋਂ ਬੇਅਦਬੀ ਨਹੀਂ। ਮੇਰੀ ਇੱਕ ਬੇਨਤੀ ਹੈ, ਜਿੰਨਾ ਬੰਦਾ ਗੁਰੂ ਦਾ ਅਦਬ ਕਰੇਗਾ ਉਹਨਾਂ ਉਹਦੇ ਅੰਦਰ ਪ੍ਰੇਮ ਦਾ ਰੁੱਖ ਵਿਕਸੇਗਾ, ਜਿੰਨਾ ਬੰਦਾ ਗੁਰੂ ਪ੍ਰਤੀ ਬੇਅਦਬ ਹੋ ਜਾਏਗਾ ਉਹਨਾਂ ਅੰਦਰ ਸੁੱਕ ਜਾਏਗਾ। ਇਸ ਬੇਨਤੀ ਨੂੰ ਧਿਆਨ ਨਾਲ ਸੁਣੇ। ਮਹਿਮਾ ਪ੍ਰਕਾਸ਼ ਵਿੱਚ ਇੱਕ ਘਟਨਾ ਦਾ ਜ਼ਿਕਰ ਹੈ ਕਿ ਧੰਨ ਗੁਰੂ ਅੰਗਦ ਸਾਹਿਬ ਜੀ ਦੀ ਸੇਵਾ ਕੀਤੀ ਗੁਰੂ ਅਮਰਦਾਸ ਜੀ ਨੇ, 12 ਸਾਲ ਗਾਦਟ ਹੋਈ ਤੇ ਗੁਰੂ ਅੰਗਦ ਸਾਹਿਬ ਜੀ ਤੋਂ ਉਮਰ ਕਰਕੇ ਤਕਰੀਬਨ 25 ਸਾਲ ਵੱਡੇ ਨੇ ਜੀ ਗੁਰੂ ਅਮਰਦਾਸ ਜੀ, ਉਮਰ ਕਰਕੇ ਦੂਜੇ ਪਾਤਸ਼ਾਹ ਜੀ ਤੋਂ 25 ਸਾਲ ਵੱਡੇ ਨੇ, 12 ਸਾਲ ਗਾਦਟ ਹੋਈ। ਇਤਿਹਾਸ ਕਹਿੰਦਾ ਹੈ ਕਿ ਮਹਾਰਾਜ ਸ਼ਾਮ ਨੂੰ ਜਦੋਂ ਸੈਰ ਕਰਨ ਜਾਂਦੇ ਸਨ ਤੇ ਧੰਨ ਗੁਰੂ ਅਮਰਦਾਸ ਮੋਢੇ ਤੇ ਪਰਨਾ ਰੱਖਿਆ ਹੋਣਾ, ਸਤਿਗੁਰਾਂ ਦੇ ਪਿੱਛੇ ਪਿੱਛੇ ਚੱਲਣਾ, ਮਹਾਰਾਜ ਜੀ ਅੱਗੇ ਚੱਲਣਾ ਤੇ ਉਹਨਾਂ ਨੇ ਪਿੱਛੇ ਪਿੱਛੇ ਹਜ਼ੂਰ ਦੇ ਚਰਨਾਂ ਤੋਂ ਪਿੱਛੇ। ਇੱਕ ਦਿਨ ਕੀ ਹੋ ਗਿਆ ਜੀ, ਅਜੇ ਸੇਵਾ ਕਰ ਰਹੇ ਨੇ, ਇੱਕ ਦਿਨ ਕੀ ਹੋਇਆ, ਤੁਰਦਿਆਂ ਤੁਰਦਿਆਂ ਇਤਿਹਾਸ ਕਹਿੰਦਾ ਹੈ ਬਾਬਾ ਅਮਰਦਾਸ ਜੀ ਦੀ ਜਿਹੜੀ ਬਾਂਹ ਹੈ ਨਾ, ਇਹ ਗੁਰੂ ਅੰਗਦ ਸਾਹਿਬ ਤੋਂ ਅੱਗੇ ਨਿਕਲ ਗਈ। ਮਹਾਰਾਜ ਜੀ ਦੀ ਬਾਂਹ ਤੋਂ ਆਮ ਲੋਕਾਂ ਲਈ ਕਹਾਣੀ ਹੈ, ਅਦਬ ਵਾਲਿਆਂ ਵਾਸਤੇ ਬਹੁਤ ਕੁਛ ਹੈ। ਮੈਂ ਪਰਸ਼ੀਅਨ ਪੜ੍ਹਦਾ ਸਾਂ, ਸਿਰਫ ਅੱਖਰ ਸਮਝਣ ਲਈ, ਕਿਉਂਕਿ ਭਾਸ਼ਾ ਉਹੀ ਜ਼ਿਆਦਾ ਚੇਤੇ ਰਹਿੰਦੀ ਜਿਹੜੀ ਰੋਜ਼ਮਰਾ ਬੋਲੋ। ਹੁਣ ਤੁਸੀਂ ਦੇਖੋ ਇੱਥੇ ਜਦੋਂ ਪੰਜਾਬ ਚ ਕਿੰਨੀ ਪੰਜਾਬੀ ਬੋਲਦੇ ਸਾਂ ਫਟਾਫਟ, ਹੁਣ ਆਪਣੀ ਪੰਜਾਬੀ ਚ ਕਿੰਨੀ ਅੰਗਰੇਜ਼ੀ ਬੋਲਿਆ, ਕਿਉਂਕਿ ਜਦੋਂ ਜਿਹੜੀ ਭਾਸ਼ਾ ਜਿਹੜੀ ਬੋਲੀ ਬੋਲਣ ਵਿੱਚ ਘੱਟ ਹੋ ਜਾਏ ਉਹ ਸਮਝ ਹੋਣ ਦੇ ਬਾਵਜੂਦ ਵੀ ਖਤਮ ਹੋ ਜਾਂਦੀ। ਪਰਸ਼ੀਅਨ ਵਿੱਚ ਪੜ੍ਹਾਉਂਦਿਆਂ ਉਰਦੂ ਸ਼ੁਰੂਆਤ ਹੈ ਤਾਂ ਉਰਦੂ ਚ ਜਿਹੜੀ ਲਿਪੀ ਉਹ ਪਰਸ਼ੀਅਨ ਦੀ, ਉਹਦੇ ਵਿੱਚ ਇੱਕ ਦੋ ਸਤਰਾਂ ਸਨ, ਇੱਕ ਸੀ ਬੇਅਦਬ ਬੇਨਸੀਬ, ਬੇਅਦਬ ਬੇਨਸੀਬ, ਬਾ ਅਦਬ ਬਾ ਨਸੀਬ। ਜਿਹੜੇ ਉਰਦੂ ਪੜ੍ਹੇ ਆ ਬਜ਼ੁਰਗ ਉਹਨਾਂ ਨੂੰ ਪਤਾ ਹੋਣਾ, ਚਲੋ ਆਪ ਪੰਜਾਬੀ ਚ ਕਰਨੇ ਆ ਜੀ, ਬੱਬੇ ਦੇ ਉੱਤੇ ਲਾ ਲਾ ਦਿੱਤੀ ਬੇ, ਉਂਝ ਵੈਸੇ ਅਲਫ ਬੇ ਪਰਸ਼ੀਅਨ ਦਾ ਦੂਜਾ ਉਰਦੂ ਦਾ ਜਿਹੜਾ ਹਰੂਫ ਹੈ ਹਰਫ ਹੈ ਉਹ ਬੇ ਹੈ, ਬੇ ਦਾ ਅਰਥ ਰਹਿਤ ਵੀ ਆਉਂਦਾ ਹੈ। ਯਾਦ ਰੱਖਿਓ ਜਿਵੇਂ ਗੁਰੂ ਗ੍ਰੰਥ ਸਾਹਿਬ ਵਿੱਚ ਅੱਜ ਵੀ ਬੈਠੇ ਸਨ ਤੇ ਗੱਲ ਚੱਲ ਰਹੀ ਸੀ, ਗੁਰਮੁਖੀ ਮੈਨੂੰ ਖੁਸ਼ੀ ਹੈ ਕਿ ਜਿੰਨੇ ਵੀ ਅਸਥਾਨ ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਸਭ ਤੋਂ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾ ਹੈ ਪਨੀਰੀ ਤੇ, ਬੱਚਿਆਂ ਤੇ, ਬੱਚੇ ਨੇ ਪ੍ਰਫੁੱਲਤ ਹੋਣੇ। ਤੇ ਮੈਂ ਆਪ ਨੂੰ ਬੇਨਤੀ ਕਰਾਂ, ਜਿੰਨੀ ਦੇਰ ਤੱਕ ਬੱਚੇ ਨੂੰ ਗੁਰੂ ਕੋਲ ਬੈਠਣ ਦਾ ਅਦਬ ਹੀ ਨਹੀਂ, ਉਹਦੇ ਅੰਦਰ ਸਿਮਰਨ ਕੁਝ ਕੁ ਦਿਨ, ਜਿੰਨੀ ਦੇਰ ਤੱਕ 13-14 ਸਾਲਾਂ ਦਾ ਉਹ ਧੱਕਿਆਂ ਤੁੱਕਿਆਂ ਸਾਡੇ ਨਾਲ ਆਈ ਜਾਊਗਾ। ਜਦੋਂ ਉਹਨੇ 18 ਟੱਪ ਲਿਆ ਉਹਨੇ ਕਿਹਾ ਕੀ ਲੈ ਜਾ ਕੇ ਕਰਨਾ ਜੀ, ਜੇ ਉਹਦਾ ਇਸ਼ਕ ਗੁਰੂ ਨਾਲ ਪੈਦਾ ਹੋ ਗਿਆ ਨਾ ਪਿਆਰੇ, ਤੁਸੀਂ ਨਾ ਵੀ ਕਹੋ, ਇਸ਼ਕ ਵਾਲਿਆਂ ਨੂੰ ਆਪਣੇ ਆਪ ਹੀ ਗੁਰੂ ਖਿੱਚ ਲਿਆਉਂਦਾ, ਇਸ਼ਕ ਪੈਦਾ ਹੋਵੇ। ਮੈਨੂੰ ਯਾਦ ਹੈ, ਚਲੋ ਮੈਂ ਇੱਥੇ ਬੜੀ ਖੁੱਲੀ ਜੀ ਗੱਲ ਕਰਨਾ, ਮੌਲਵੀ ਨਮਾਜ਼ ਪੜ੍ਹ ਰਿਹਾ ਸੀ, ਕਿਹਾ ਜਾਂਦਾ ਮਜਨੂੰ ਨਿਕਲਿਆ ਸਾਹਮਣੇ ਇਹਨੂੰ ਬੇਨਤੀ ਨੂੰ, ਹਾਲਾਂਕਿ ਭਾਈ ਗੁਰਦਾਸ ਸਾਹਿਬ ਨੇ ਸ਼ਬਦ ਵਰਤੇ ਨੇ ਲੈਲੀ ਦੀ ਦਰਗਾਹ ਦਾ ਕੁੱਤਾ ਮਜਨੂੰ ਦੇਖ ਲਵਾਣਾ, ਉਹ ਨਮਾਜ਼ ਪੜ੍ਹ ਰਿਹਾ, ਉਹ ਅੱਗੋਂ ਨਿਕਲਿਆ ਸ਼ਦਾਈ, ਕੱਪੜੇ ਪਾਟੇ ਹੋਏ, ਵਾਲ ਖਿਲਰੇ ਹੋਏ, ਉਹਨੇ ਨਮਾਜ਼ ਤਾਂ ਪੜ੍ਹ ਲਈ, ਉਹਨੇ ਪਕੜ ਕੇ ਕਿਹਾ ਨੂੰ ਸਜ਼ਾ ਦਿਓ, ਮੇਰੀ ਨਮਾਜ਼ ਕਜ਼ਾ ਹੋ ਗਈ, ਤੂੰ ਨਮਾਜ਼ ਦੀ ਬੇਅਦਬੀ ਕੀਤੀ। ਉਹ ਕਹਿੰਦਾ ਕੀ ਹੋਇਆ, ਕਹਿੰਦਾ ਮੈਂ ਅੱਲਾ ਨਾਲ ਗੱਲਾਂ ਕਰ ਰਿਹਾ, ਅੱਲਾ ਦੀ ਨਮਾਜ਼ ਪੜ੍ਹ ਰਿਹਾ, ਤੂੰ ਅੱਗੋਂ ਨਿਕਲ ਗਿਆ। ਉਹਨੇ ਹੱਸ ਕੇ ਕਿਹਾ ਹੋਏ ਤੂੰ ਨਮਾਜ਼ ਨਹੀਂ ਸੀ ਪੜ੍ਹਦਾ, ਮੈਂ ਤਾਂ ਲੈਲੀ ਦੇ ਪਿਆਰ ਚ ਇੰਨਾ ਕੁ ਮੱਸਾਂ, ਤੂੰ ਤਾਂ ਮੈਨੂੰ ਦਿਸਿਆ ਹੀ ਕੋਈ ਨੀ, ਤੂੰ ਕਿੱਥੇ ਬੈਠਾ। ਇਹਦਾ ਮਤਲਬ ਜੇ ਮੈਂ ਤੈਨੂੰ ਦਿਸ ਪਿਆ ਤੂੰ ਰੱਬ ਨੂੰ ਨਹੀਂ ਸੀ ਦੇਖ ਰਿਹਾ। ਮੇਰੀ ਬੇਨਤੀ ਸਮਝ ਗਏ ਨਾ ਜੀ, ਮੈਂ ਫਿਰ ਬੇਨਤੀ ਕਰਾਂਗਾ, ਜਿਹੜੀ ਐੜਾ ਅੱਖਰ ਹੈ ਨਾ ਜੀ ਗੁਰੂ ਗ੍ਰੰਥ ਸਾਹਿਬ ਵਿੱਚ, ਇਹ ਕਈ ਥਾਵਾਂ ਤੇ ਦੇਵਨਾਗਰੀ ਤੋਂ ਬੜਾ ਵੱਖਰਾ ਹੈ। ਉਂਝ ਅਸੀਂ ਹਿੰਦੀ ਚ ਪੜ੍ਹਦੇ ਸਥਿਰ ਸਥਿਰ ਹੈ ਨਾ, ਜਿਹੜੇ ਹਿੰਦੀ ਪੜ੍ਹੇ ਆ ਸਥਿਰ ਦਰ ਤੇ ਟਿਕਿਆ ਹੋਇਆ, ਤੇ ਜੇ ਉੱਥੇ ਆ ਅੱਗੇ ਲਾ ਦਿਓ ਅਸਥਿਰ
ਇਹਦਾ ਅਰਥ ਇਹਦਾ ਫਿਰ ਨਹੀਂ, ਪਰ ਗੁਰਬਾਣੀ ਦੀ ਵਿਰਾਖਣਤਾ ਇੱਥੇ

ਹੈ ਜਿਹੜਾ ਬੇਅਦਬ ਹੈ। ਮੈਂ ਆਪ ਨੂੰ ਥੋੜੀ ਜਿਹੀ ਬੇਨਤੀ ਜਿਹੜੀ ਕਰਨ ਲੱਗਾ, ਵਿਸ਼ੇ ਥੋੜਾ ਨਿਕਲਿਆ, ਗੱਲ ਚੱਲ ਰਹੀ ਹੈ ਭਾਉ ਦੀ। ਪਹਿਲਾਂ ਆਪਾਂ ਭਰਮ ਦੀ ਗੱਲ ਕੀਤੀ, ਭਾਉ ਦੀ ਹੱਥ ਅੱਗੇ ਨਿਕਲ ਗਿਆ ਸੀ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਦੂਜੇ ਦਿਨ ਜਦੋਂ ਆਏ ਤੇ ਆਪਣਾ ਹੱਥ ਲਪੇਟ ਕੇ ਆਪਣੀ ਬਾਂਹ ਸਤਿਗੁਰਾਂ ਨੇ ਗਲੇ ਵਿੱਚ ਪਾਈ ਹੋਈ। ਗੁਰੂ ਬਾਬਾ ਅਮਰਦਾਸ ਜੀ ਪੁੱਛਿਆ ਕੀ ਹੋਇਆ, ਕਹਿਣ ਲੱਗੇ ਮਹਾਰਾਜ ਨੂੰ ਸੱਟ ਵੱਜ ਗਈ। ਕਾਹਦੀ ਸੱਟ ਵੱਜੀ? ਕਹਿੰਦੇ ਨੇ ਗੁਰੂ ਕੀ ਬੇਅਦਬੀ ਦੀ। ਤੇ ਡਾਕੂ ਵੱਡਾ ਭਾਈ ਵੀ ਜੀ ਦੈਵੀ ਭਾਈ, ਗੁਰੂ ਅੰਗਦ ਸਾਹਿਬ ਤੇ ਨਹੀਂ ਕਿਹਾ ਵੀ ਤੁਸੀਂ ਮੇਰੇ ਤੋਂ ਅੱਗੇ ਨਾ ਨਿਕਲੋ, ਆਪਣੇ ਮਨ ਚ ਹੀ ਆ ਗਿਆ। ਗੁਰਮੁਖੋ ਉਸ ਵਕਤ ਬਾਬਾ ਅਮਰਦਾਸ ਜੀ ਨੇ ਕਿਹਾ, ਸਤਿਗੁਰੂ ਜੀ ਕੱਲ ਸ਼ਾਮ ਨੂੰ ਤੁਰਦਿਆਂ ਮੇਰਾ ਹੱਥ ਆਪ ਜੀ ਦੇ ਪਵਿੱਤਰ ਕਰ ਕਮਲਾਂ ਤੋਂ, ਵੇਖੋ ਸ਼ਬਦ, ਮੇਰਾ ਹੱਥ ਆਪ ਜੀ ਦੇ ਪਵਿੱਤਰ ਕਰ ਕਮਲ ਖੱਥਾਂ ਤੋਂ ਅੱਗੇ ਨਿਕਲ ਗਿਆ। ਅੱਜ ਤਨ ਅੱਗੇ ਨਿਕਲਦਾ ਪਿਆ, ਕੱਲ ਨੂੰ ਮਨ ਦੇ ਫੁਰਨੇ ਅੱਗੇ ਨਿਕਲਣਗੇ। ਮੈਂ ਇਸ ਕਰਕੇ ਹੱਥ ਦੀ ਵਰਤੋਂ ਛੱਡ ਦਿੱਤੀ। ਮੈਂ ਸਿਰਫ ਇੱਕ ਸਾਖੀ ਤਾਂ ਕਹਿ ਰਿਹਾ, ਗੁਰਮੁਖੋ ਜਿਹੜਾ ਦੈਵੀ ਭੈ ਹੈ, ਆਪ ਜੀ ਦੇਖਿਓ ਜਿੱਥੇ ਭੈ ਹੋਵੇਗਾ ਗੁਰੂ ਦਾ ਉੱਥੇ ਪ੍ਰੇਮ ਜਨਮ ਲੈਂਦਾ। ਮੈਂ ਆਪ ਜੀ ਨੂੰ ਕਿਹਾ ਭਾਉ ਜਿਹੜਾ ਨਿਰਮਲ ਭਾਉ ਉਹ ਬੀਜ ਹੈ, ਜੇ ਇਹ ਬੀਜ ਪੈਦਾ ਹੋ ਜਾਏਗਾ ਇਹਨੂੰ ਫਲ ਫਿਰ ਡਰਦਾ ਨਹੀਂ ਲੱਗਦਾ, ਇਹਨੂੰ ਜਿਹੜਾ ਫਲ ਲੱਗਦਾ ਉਹ ਪ੍ਰੇਮ ਦਾ ਲੱਗਦਾ। ਨੱਚਣ ਕੁੱਦਣ ਮਨ ਕਾ ਚਾਓ, ਨਾਨਕ ਜਿਨ ਮਨ ਭਾਉ ਜਿਨ ਮਨ ਭਾਉ। ਇੱਥੇ ਭਾਉ ਦਾ ਅਰਥ ਦੁਨਿਆਵੀ ਭਾਉ ਨਹੀਂ, ਇੱਥੇ ਭਾਉ ਦਾ ਅਰਥ ਹੈ ਨਿਰਮਲ ਭਾਉ, ਵਾਹਿਗੁਰੂ ਜੀ ਦਾ ਭੈ। ਨੱਚਣ ਕੁੱਦਣ ਮਨ ਕਾ ਚਾਓ, ਨਾਨਕ ਜਿਨ ਮਨ ਭਾਉ ਤਿੰਨਾ ਮਨ ਭਾਉ। ਮਹਾਰਾਜ ਕਹਿੰਦੇ ਨੇ ਦੁਨੀਆਂ ਦਾ ਭੈ ਖਤਮ ਹੋ ਜਾਏਗਾ। ਅਗਲਾ ਬਚਨ, ਦੁੱਖ ਭਰਮ ਭਾਉ ਜਾਏ ਤੇ ਮਹਾਰਾਜ ਇਹ ਖਤਮ ਕਿਵੇਂ ਹੋਣਗੇ? ਕਹਿੰਦੇ ਸਭ ਤੋਂ ਪਹਿਲੀ ਗੱਲ ਤਿੰਨਾਂ ਨੂੰ ਖਤਮ ਕਰਨਾ ਹੈ, ਆਪਣੀ ਸਿਆਣਪ ਛੱਡ ਦੇ। ਤਾਂ ਜੋ ਸਿਆਣਪ ਸੁਰਜਨੋ ਭਲੇ ਪੁਰਖੋ, ਸਿਆਣਪ ਹੁਣ ਇੱਕ ਪਾਸੇ ਐਸੀ ਮਤ ਦੀ ਜੇ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ, ਹਨਾ, ਇਹ ਵੀ ਤਾਂ ਸਿਆਣਪ ਹੈ ਨਾ। ਨਹੀਂ, ਉਹ ਸਿਆਣਪ ਜਦੋਂ ਇਨਸਾਨ ਬਹੁਤ ਪੜ੍ਹ ਜਾਂਦਾ ਜੀ, ਪੜ੍ਹਨਾ ਚਾਹੀਦਾ, ਤਰਕ ਵਿੱਚ ਪੈ ਜਾਂਦਾ, ਤਰਕ ਵੀ ਹੈ ਜੀ ਗੁਰਬਾਣੀ ਚ, ਇਹ ਜਿਨੇ ਉਹ ਜੀ ਘਾ ਖਾਈ ਤਾਂ ਪਾਂਡੇ ਘੱਤ ਤਰਕ ਹੈ ਨਾ ਜੀ ਉਹਦੇ ਚ। ਪਰ ਜਦੋਂ ਇਨਸਾਨ ਬਹੁਤ ਜ਼ਿਆਦਾ ਆਪਣੀ ਅਕਲ ਨੂੰ ਸਾਹਮਣੇ ਰੱਖੇ, ਇੱਥੇ ਸ਼ਬਦ ਸੀ ਵਾਹਿਗੁਰੂ ਜੀ ਮੈਨੂੰ ਉਹ ਮਤ ਦਰਦ ਵੀ ਅਕਲ ਹੈ, ਉਹ ਅਕਲ ਦਿਓ, ਉਹ ਸੋਝੀ ਦਿਓ, ਜਿਹਦੇ ਨਾਲ ਅੱਠੇ ਪੈਰ ਮੈਂ ਤੇਰਾ ਸਿਮਰਨ ਹੀ ਕਰਦਾ। ਮਹਾਰਾਜ ਨੇ ਪਹਿਲੀ ਪੌੜੀ ਚ ਸ਼ਬਦ ਵਰਤੇ, ਸਿਆਣਪ ਨਾਲ ਲੋਕ ਪ੍ਰਭਾਵਿਤ ਹੁੰਦੇ ਨੇ, ਸਿਆਣੇ ਲੋਕ ਸਲਾਹ ਕਰ ਹੁੰਦੇ ਨੇ, ਸਿਆਣੇ ਲੋਕ ਬਹੁਤ ਕੁਝ ਸਮਾਜ ਕਰਦੇ ਆ, ਪਰ ਪਰਮਾਰਥ ਵਿੱਚ ਨਾ ਸਿਆਣਪ ਚੱਲਦੀ ਨਾ ਚਤੁਰਾਈ ਚੱਲਦੀ। ਸਹਿਜ ਸਿਆਣਪਾਂ ਲੱਖ ਹੋ ਹੈ, ਇੱਕ ਨਹੀਂ ਹਜ਼ਾਰਾਂ ਲੱਖਾਂ ਸਿਆਣਪਾਂ ਹੋਣ, ਸਹਿਜ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ, ਨਾਲ ਇੱਕ ਵੀ ਨਹੀਂ ਚੱਲਦੀ। ਆਪਣੀ ਉਸ ਸਿਆਣਪ ਨੂੰ ਛੱਡ ਦੇ। ਫਿਰ ਮੇਰੀ ਬੇਨਤੀ ਹੈ ਕਿ ਸੁਗੜ ਸੁਜਾਨ ਹੋਣਾ ਬੰਦਗੀ ਵਿੱਚ ਇਹਦੀ ਵੱਖਰੀ ਬਾਤ ਹੈ, ਜਿਹੜੀ ਤੂੰ ਇਹ ਸਿਆਣਪ ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ, ਜਿਹੜੇ ਗੁਰੂ ਜੀ ਨੂੰ ਚੇਤੇ ਕਰਨ ਦੀ ਥਾਂ, ਇਹ ਕਿਵੇਂ ਹੋ ਸਕਦਾ ਜੀ, ਇਹ ਕਿਸ ਤਰ੍ਹਾਂ ਹੋ ਸਕਦਾ ਜੀ? ਮੈਂ ਆਪ ਨੂੰ ਜਿਹੜੀ ਬੇਨਤੀ ਕਰਨ ਲੱਗਾ ਕਿ ਜਿੰਨੀ ਬੰਦਾ ਆਪਣੀ ਅਕਲ ਵਰਤਦਾ ਨਾ, ਆਪਣੀ ਅਕਲ ਦਾ ਅਰਥ ਕਿ ਜੋ ਮੈਨੂੰ ਪਤਾ, ਆਪਣੇ ਗਿਆਨ ਨਾਲ ਕਿਉਂ ਗੁਰਬਾਣੀ ਦੀ ਵਿਆਖਿਆ ਕਰਨੀ? ਅੱਜ ਖਿਮਾ ਕਰਿਓ, ਤਕਰੀਬਨ ਹਰ ਬੰਦੇ ਦੀ ਅਕਲ ਵਿਆਖਿਆ ਵਿੱਚ ਗੁਲਾਮ ਹੋਈ ਬੈਠੀ ਏ, ਕਿਸੇ ਨਾ ਕਿਸੇ ਬੰਦੇ ਦੇ ਸਿਧਾਂਤ ਨੂੰ ਲੈ ਕੇ ਸਿਧਾਂਤ ਪ੍ਰਚਾਰ ਰਿਹਾ, ਪਰ ਬਾਣੀ ਦੀਆਂ ਤੁਕਾਂ ਵਰਤ ਕੇ। ਗੱਲ ਫਿਰ ਦੁਬਾਰਾ ਸਮਝਿਓ, ਵਿਚਾਰ ਕਿਸੇ ਦੇ ਨੇ, ਕੋਈ ਨਾਸਤਿਕਤਾ ਦੀ ਗੱਲ ਕਰ ਰਿਹਾ ਪ੍ਰਮਾਣ ਦੂਜੇ ਦੂਜੇ ਦੇ ਕੇ, ਤੇ ਜੇ ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਬਾਣੀ ਦਾ ਜਿਹੜਾ ਪਾਠ ਕਰਨੇ ਆ ਜਪ, ਇਹ ਤਾਂ ਸ਼ੁਰੂ ਹੀ ਜੀ ਤਰਕ ਤੋਂ ਥੋੜਾ ਹੋਈ ਹੈ, ਅੱਗੇ ਜ਼ਰੂਰ ਹੁੰਦਾ ਸੋਚਿਆ ਸੋਚਣਾ ਹੋ ਵੀ ਜੇ ਸੋਚੀ ਲਖਵਾਰ। ਸ਼ੁਰੂਆਤ ਕੀ ਹੈ ਜੀ? ਸ਼ੁਰੂਆਤ ਹੈ ਬਲਾਇੰਡ ਫੇਥ, ਕੋਈ ਤਰਕ ਨਹੀਂ ਦਿੱਤਾ ਵੀ ਸਿੱਧ ਕਰੋ ਰੱਬ ਕਿਵੇਂ ਸੱਚਾ ਹੈ, ਕੋਈ ਤਰਕ ਨਹੀਂ ਦਿੱਤਾ ਜਦੋਂ ਸਮਾਂ ਨਹੀਂ ਸੀ ਟਾਈਮ ਤੋਂ ਪਹਿਲਾਂ ਰੱਬ ਕਿਵੇਂ ਸੱਚਾ, ਤਰਕ ਦਿਓ ਵੀ ਆਉਣ ਵਾਲੇ ਸਮੇਂ ਚ ਰੱਬ ਕਿਵੇਂ ਸੱਚਾ ਰਹੇਗਾ। ਇੱਕੋ ਗੱਲ ਕਹੀ, ਤੂੰ ਸੱਤ ਬਚਨ ਕਰਕੇ ਮਨ ਸਿਆਣਪ ਨੂੰ ਛੱਡ ਦੇ, ਬਸ ਇਹ ਗੱਲ ਮੰਨ ਲੈ, ਆਦ ਸੱਚ ਜੁਗਾਦ ਸੱਚ ਖੈ ਵੀ ਸੱਚ ਨਾਨਕ ਹੋਸੀ ਵੀ ਸੱਚ। ਮਹਾਰਾਜ ਆ ਬਚਨ ਨਹੀਂ ਪੜ੍ਹਦੇ, ਸਿਆਣਪ ਛੱਡਣ ਲਈ ਕਹਿ ਰਹੇ ਆ। ਜਦੋਂ ਪ੍ਰਸ਼ਨ ਕੀਤਾ, ਹਮ ਅੰਧਲੇ ਅੰਧ ਬਿਖੇ ਬਿਖਰਾਤੇ ਕਿਉਂ ਚੱਲ ਲੈ ਗੁਰਚਾਲੀ, ਕਿਵੇਂ ਗੁਰੂ ਜੀ ਤੁਹਾਡੇ ਰਸਤੇ ਤੇ ਕਿਵੇਂ ਤੁਰੀਏ,
ਸਤਿਗੁਰ ਦਇਆ ਕਰੇ ਸੁਖਦਾਤਾ ਹਮਲਾ।

ਜਿਹੜਾ ਹਰਿਮੰਦਰ ਸ਼ਬਦ ਹੈ, ਕਈ ਵਾਰੀ ਅਸੀਂ ਗੁਰੇਜ ਕਰਨੇ ਆ ਹਰਿਮੰਦਰ ਕਹਿਣ ਤੋਂ। ਆਧਿਉਨਿਕ ਵਿਦਵਾਨ ਜਿਹੜੇ ਨੇ ਉਹਨਾਂ ਨੂੰ ਹਰੀ ਵਿੱਚੋਂ ਵਿਸ਼ਨੂੰ ਦਾ ਜ਼ਿਕਰ ਸਮਝਣੇ ਆ ਜਾਂਦਾ, ਪਰ ਗੁਰੂ ਗ੍ਰੰਥ ਸਾਹਿਬ ਵਿੱਚ ਹਰਿਮੰਦਰ ਸ਼ਬਦ ਤਿੰਨ ਅਰਥਾਂ ਵਿੱਚ ਵਰਤਿਆ ਗਿਆ। ਇੱਕ ਤਾਂ ਹਰਿਮੰਦਰ ਦਾ ਅਰਥ ਹੈ ਇਹ ਸਮੁੱਚਾ ਬ੍ਰਹਿਮੰਡ ਜਿਹੜਾ ਇਹ ਹਰੀ ਕਾ ਮੰਦਰ ਹੈ, ਹਰਿਮੰਦਰ ਇਹੋ ਸੰਸਾਰ ਹੈ। ਦੂਸਰਾ ਹਰਿਮੰਦਰ ਦਾ ਅਰਥ ਹੈ ਜਿਹਨੂੰ ਆਪਾਂ ਪੰਜਾਂ ਤੱਤਾਂ ਦਾ ਇਹ ਚੋਲਾ ਕਹਿ ਰਹੇ ਹਾਂ। ਸੱਚ ਇਹ ਵੇ ਇਹ ਪੰਜਾਂ ਤੱਤਾਂ ਦਾ ਜੋ ਚੋਲਾ ਹੈ ਇਹ ਵੀ ਹਰਿਮੰਦਰ ਹੈ। ਗੁਰੂ ਸਾਹਿਬ ਜੀ ਨੇ ਫਰਮਾਇਆ ਹਰਿਮੰਦਰ ਇਹੋ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਏ ਬ੍ਰਹਿਮੰਡ। ਮੈਂ ਸ਼ਬਦ ਵਰਤਾਂਗਾ, ਕੱਲਾ ਮੈਂ ਇਹ ਪਲੈਨਟ ਨਹੀਂ ਕਿਹਾ, ਪੂਰਾ ਬ੍ਰਹਿਮੰਡ ਜਿਹੜਾ ਹੈ, ਕਿੰਨੀਆਂ ਧਰਤੀਆਂ, ਕਿੰਨੇ ਆਕਾਸ਼, ਕਿੰਨੇ ਸੂਰਜ, ਇੱਕ ਤਾਂ ਇਹ ਸਾਰਾ ਹਰਿਮੰਦਰ ਹੈ। ਦੂਸਰਾ ਹਜ਼ੂਰ ਨੇ ਫਰਮਾਇਆ ਆ ਪੰਜਾਂ ਤੱਤਾਂ ਦਾ ਸਰੀਰ ਵੀ ਪਰਮਾਤਮਾ ਦਾ ਮੰਦਰ ਹੈ, ਹਰਿਮੰਦਰ ਹੈ। ਤੀਸਰਾ ਗੁਰੂ ਗ੍ਰੰਥ ਸਾਹਿਬ ਵਿੱਚ ਹਰਿਮੰਦਰ ਸ਼ਬਦ ਆਪਾਂ ਦਰਬਾਰ ਸਾਹਿਬ ਮੈਂ ਵਰਤ ਰਿਹਾ, ਉਸ ਲਈ ਵਰਤਿਆ ਗਿਆ। ਖਾਸ ਕਰਕੇ ਭਾਈ ਕਾਨ ਸਿੰਘ ਨਾਭਾ ਜੀ ਨੇ ਅਰਥ ਕੀਤੇ ਨੇ ਇਸਦੇ ਕਿ ਹਰ ਜਪੇ ਹਰਿਮੰਦਰ ਸਾਜਿਆ ਸੰਤ ਭਗਤ ਗੁਣ ਗਾਵੇ ਰਾਮ। ਉਹਦੇ ਅਰਥ ਕੀਤੇ ਨੇ ਉਹ ਹਰਿਮੰਦਰ ਜਿੱਥੇ ਅੱਠੇ ਪੈਰ ਮੈਂ ਸ਼ਬਦ ਵਰਤਾਂਗਾ, ਇੱਕ ਤਾਂ ਅੰਮ੍ਰਿਤ ਵੇਲੇ ਤੋਂ ਲੈ ਕੇ ਮਹਾਰਾਜ ਦੀ ਸੇਵਾ ਤੱਕ ਲਗਾਤਾਰ ਸ਼ਬਦ ਕੀਰਤਨ ਹੁੰਦਾ ਹੈ। ਕਹਿੰਦੇ ਨੇ ਸਤਿਗੁਰਾਂ ਨੇ ਇਹ ਹਰਿਮੰਦਰ ਇਸ ਕਰਕੇ ਸਾਜਿਆ ਹੈ, ਇੱਥੇ ਪਰਮਾਤਮਾ ਦੀ ਇਬਾਦਤ ਵਾਲੇ ਸੰਤ ਜਨ, ਭਗਤ ਜਨ, ਗੁਰਮੁਖ ਜਨ, ਪਰਮੇਸ਼ਵਰ ਵਿੱਚ ਭਿੱਜੀਆਂ ਹੋਈਆਂ ਰੂਹਾਂ ਜਿਹੜੀਆਂ ਨੇ ਉਹ ਪਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾਉਣ। ਹਰ ਜਪੇ ਹਰਿਮੰਦਰ ਸਾਜਿਆ ਸੰਤ ਭਗਤ ਗੁਣ ਗਾਵੇ ਰਾਮ। ਮੈਂ ਅਰਜ਼ ਕਰਾਂ ਉਹਨਾਂ ਸਭ ਤੋਂ ਪਹਿਲੀ ਕਿਰਪਾ ਕੀਤੀ ਕਿ ਹਰਿਮੰਦਰ ਸਾਹਿਬ ਦੀ ਉਸਾਰੀ ਆਪਣੇ ਹੱਥੀ ਕਰਾਈ। ਦੂਸਰਾ ਹਰਿਮੰਦਰ ਸਾਹਿਬ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਪੋਥੀਆਂ ਰੂਪ ਸੀ ਜੀ, ਉਹਨਾਂ ਨੂੰ ਸਾਰੀਆਂ ਨੂੰ ਇੱਕ ਥਾਂ ਤੇ ਇਕੱਤਰ ਕਰਕੇ ਗ੍ਰੰਥ ਦਾ ਰੂਪ ਦੇ ਦਿੱਤਾ। ਮੈਨੂੰ ਪਤਾ ਪੁਰਾਤਨ ਵਿਦਵਾਨ ਇਹ ਕਹਿੰਦੇ ਸਨ ਤੇਲੀ ਹਿੱਸਿਆਂ ਚ, ਗੁਰੂ ਅਰਜੁਨ ਦੇਵ ਜੀ ਵੇਲੇ ਕਹਿੰਦੇ ਸਨ ਪੋਥੀ ਹੈ, ਪੋਥੀ ਪਰਮੇਸ਼ਰ ਕਾ ਥਾਂ। ਫਿਰ ਸ਼ਬਦ ਵਰਤਿਆ ਇਹ ਗ੍ਰੰਥ ਹੈ। ਤੀਸਰਾ ਕਹਿੰਦੇ ਸਨ ਗੁਰੂ ਗ੍ਰੰਥ ਸਾਹਿਬ ਹੈ। ਪਰ ਮੈਂ ਆਪ ਨੂੰ ਬੇਨਤੀ ਕਰਾਂਗਾ ਪੰਜਵੇਂ ਸਤਿਗੁਰਾਂ ਨੇ ਜੋ ਇਤਿਹਾਸ ਵੀ ਸ਼ਬਦ ਵਰਤੇ ਗਿਆ ਉਸ ਵਿੱਚ ਗੁਰੂ ਗ੍ਰੰਥ ਸ਼ਬਦ ਹੀ ਵਰਤਿਆ ਗਿਆ। ਮੇਰੀ ਅਰਜ਼ ਹੈ ਪਹਿਲਾ ਹਰਿਮੰਦਰ ਸਾਹਿਬ ਕੇਂਦਰੀ ਸਥਾਨ, ਦੂਸਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਖਸ਼ਿਸ਼, ਤੀਸਰਾ ਸਤਿਗੁਰਾਂ ਨੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਜਿਸ ਲਿਪੀ ਦੀ ਆਰੰਭਤਾ ਕੀਤੀ ਗਈ ਜਿਹਨੂੰ ਆਪਾਂ ਗੁਰਮੁਖੀ ਲਿਪੀ ਕਹਿੰਦੇ ਹਾਂ, ਗੁਰਮੁਖੋ, ਉਸ ਵਿੱਚ ਪੂਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜੀ, 15 ਭਾਸ਼ਾਵਾਂ ਨੇ ਸਾਹਿਬ ਦੀ ਬਾਣੀ ਜੀ, 15 ਭਾਸ਼ਾਵਾਂ ਨੇ ਗੁਰੂ ਗ੍ਰੰਥ ਸਾਹਿਬ ਚ। ਸਤਿਗੁਰੂ ਨੇ ਹਰ ਭਾਸ਼ਾ ਨੂੰ ਜਿਹੜਾ ਚੋਲਾ ਦਿੱਤਾ, ਜਿਹੜੇ ਅੱਖਰਾਂ ਦਾ ਜਾਮਾ ਪਹਿਨਾਇਆ, ਉਸ ਲਿਪੀ ਨੂੰ ਆਪਾਂ ਗੁਰਮੁਖੀ ਕਹਿੰਦੇ ਹਾਂ। ਮੇਰੀ ਮਰਜ਼ੀ ਬੇਨਤੀ ਹੈ ਗੁਰਮੁਖੀ ਤਿੰਨ ਚੀਜ਼ਾਂ ਦੇ ਦਿੱਤੀਆਂ ਜੀ, ਆਪਣੀ ਲਿਪੀ, ਕੇਂਦਰੀ ਸਥਾਨ, ਤੇ ਤੀਸਰੀ ਕਿਰਪਾ ਕੀਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੇ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੇ ਕਿਰਪਾ ਕੀਤੀ। ਉਹਨਾਂ ਦਾ ਇੱਕ ਬਚਨ ਮੈਂ ਆਪ ਨਾਲ ਸਾਂਝਾ ਕਰਨਾ ਹੈ, ਸੁਖਮਨੀ ਸਾਹਿਬ ਜੀ ਦਾ ਪਾਠ ਆਪਾਂ ਕਰਨੇ ਆ। ਸੁਖਮਨੀ ਸਾਹਿਬ ਦੀ ਬਾਣੀ ਧੁਰ ਮਨ ਨੂੰ ਸੁਖ ਦੇਣ ਵਾਲੀ ਹੈ, ਜਿਹਨੂੰ ਸਤਿਗੁਰਾਂ ਨੇ ਅੰਮ੍ਰਿਤ ਬਾਣੀ ਵਿੱਚ ਰਹਾਉ ਦੀਆਂ ਤੁਕਾਂ ਚ ਕਿਹਾ, ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਾਣਾ ਕਹਿ ਮਨ ਵਿਸਰਾ। ਇਹਦਾ ਅਰਥ ਬੜਾ ਸਪਸ਼ਟ ਹੈ। ਮੈਂ ਇੱਕ ਵਾਰ ਅਰਜ਼ ਕੀਤੀ ਸੀ ਕਿ ਸੁਖ ਮਨੀ ਮਨੀ ਲਫ਼ਜ਼ ਦੇ ਅਰਥ ਆਪਣੇ ਆਪਣੇ ਢੰਗ ਨਾਲ ਵੀ ਕਰਦੇ।

0: ਜੀ ਜਿੰਨੀ ਜਿੰਨੀ ਕਿ ਸੋਝੀ, ਜਿਵੇਂ ਚਿੰਤਾਮਣੀ, ਪਾਰਸਮਣੀ, ਨਾਗਮਣੀ ਨੇ ਪਿਆਰਿਓ ਸ਼੍ਰੀਮਾਨ ਭਾਈ ਵੀਰ ਸਿੰਘ ਦੇ ਅਰਥ ਕਰਦੇ ਨੇ, ਮਨ ਇਹਦਾ ਅਰਥ ਹੈ ਮਨ ਨੂੰ ਸੁੱਖ ਦੇਣ ਵਾਲੀ, ਸੁੱਖ ਮਨੀ ਇਹਦਾ ਅਰਥ ਸੁੱਖ ਮਨ ਨੂੰ ਸੁੱਖ ਦੇਣ ਵਾਲੀ, ਜਿਹਨੂੰ ਆਪਾਂ ਪੀਸ ਆਫ ਮਾਇੰਡ ਕਹਿੰਦੇ ਹਾਂ, ਮਨ ਨੂੰ ਟਿਕਾ ਦੇਣ ਵਾਲੀ ਜਿਹੜੀ ਬਾਣੀ ਹੈ ਉਹ ਸੁਖਮਨੀ ਹੈ। ਤੇ ਸੁਖਮਨੀ ਦਾ ਨਿਵਾਸ ਕਿੱਥੇ ਹੈ? ਇੱਕ ਤਾਂ ਗੁਰੂ ਗ੍ਰੰਥ ਸਾਹਿਬ ਦੇ ਗੌੜੀ ਰਾਗ ਵਿੱਚ ਹੈ, ਅਸਲ ਚ ਸੁਖਮਨੀ ਦਾ ਨਿਵਾਸ ਭਗਤੀ ਕਰਨ ਵਾਲਿਆਂ ਦੇ ਹਿਰਦੇ ਦੇ ਵਿੱਚ ਹੈ। ਸੁਖਮਨੀ ਸੁਖ ਅੰਮ੍ਰਿਤ ਪਰਮ ਨਾਮ ਭਗਤ ਜਨਾ ਕਹਿ ਮਨ ਵਿਸਰਾਮ, ਭਗਤ ਜਨਾ ਦੇ ਮਨ ਵਿੱਚ ਟਿਕਾ ਹੈ, ਮਨ ਦਾ ਸੁਖ ਹੈ। ਉਸ ਵਿੱਚ ਇੱਕ ਸਲੋਕ ਮੈਂ ਅਰਜ ਕਰਕੇ ਜਾਣਾ, ਮਹਾਰਾਜ ਜੀ ਨੇ ਬਿਬਖਸ਼ ਕੀਤੀ, ਕਹਿੰਦੇ ਤਿੰਨ ਗੱਲਾਂ ਆਪਣੀ ਜ਼ਿੰਦਗੀ ਚ ਧਾਰਨ ਕਰ ਲੈ ਤੇ ਤਿੰਨਾਂ ਤੋਂ ਤੇਰਾ ਖੇੜਾ ਛੁੱਟ ਜਾਏਗਾ ਤੇ ਸਮੁੱਚੇ ਸੰਸਾਰ ਨੂੰ ਇਹਦਾ ਤੀਜਾ ਤਿੰਨਾਂ ਨੇ ਅੰਦਰੋਂ ਗ੍ਰਸਿਆ ਹੋਇਆ ਹੈ। ਉਸ ਵਿੱਚ ਸਭ ਤੋਂ ਪਹਿਲਾਂ ਦੁੱਖ, ਭਾਵੇਂ ਭਾਸ਼ਾ ਕੋਈ ਹੋਵੇ, ਧਰਮ ਕੋਈ ਹੋਵੇ, ਬੰਦੇ ਦੇ ਰਹਿਣ ਸਹਿਣ ਦਾ ਤਰੀਕਾ ਕੋਈ ਹੋਵੇ, ਪਰ ਦੁੱਖ ਦੀ ਚੀਜ਼ ਜਿਹੜੀ ਹੈ ਉਹਦੀ ਕੋਈ ਭਾਸ਼ਾ ਨਹੀਂ ਹੁੰਦੀ ਵੱਖਰੀ, ਉਹ ਸਾਰਿਆਂ ਦੇ ਅੰਦਰ ਇੱਕੋ ਜਿਹਾ ਅਸਰ ਹੀ ਕਰਦੀ, ਚਾਹੇ ਗੋਰਾ ਹੋਵੇ, ਕਾਲਾ ਹੋਵੇ, ਹਿੰਦੂ ਹੋਵੇ, ਮੁਸਲਮਾਨ ਹੋਵੇ, ਦੁੱਖ ਦੀ ਪੀੜਾ ਇੱਕੋ ਜਿਹੀ। ਸਿਆਣੇ ਲੋਕ ਕਹਿੰਦੇ ਅਥਰਵਾਂ ਦਾ ਸਵਾਦ ਖਾਰਾ ਹੁੰਦਾ ਤੇ ਖੂਨ ਦਾ ਰੰਗ ਲਾਲ ਹੀ ਹੁੰਦਾ, ਇਹ ਸਮੁੱਚੀ ਮਾਨਵਤਾ ਦਾ ਇਹ ਸੱਚਾਈ ਹੈ। ਮਹਾਰਾਜ ਜੀ ਨੇ ਕਿਹਾ ਪਹਿਲਾ ਹੈ ਦੁੱਖ, ਉਸ ਦੁੱਖ ਤੋਂ ਤੇਰਾ ਖਹਿੜਾ ਛੁੱਟ ਜਾਏਗਾ। ਦੂਸਰਾ ਹੈ ਭਰਮ, ਉਹਦੇ ਤੋਂ ਤੇਰਾ ਖਹਿੜਾ ਛੁੱਟ ਜਾਏਗਾ। ਤੀਸਰਾ ਹੈ ਭੈ, ਡਰ। ਤਿੰਨ ਗੱਲਾਂ ਮੰਨ ਲੈ, ਤਿੰਨਾਂ ਤੋਂ ਖਹਿੜਾ ਛੁੱਟ ਜਾਏਗਾ, ਦੁੱਖ ਤੋਂ, ਭਰਮ ਤੋਂ, ਭੈ ਤੋਂ। ਤੇ ਮਹਾਰਾਜ ਮੰਨੀਏ ਕੀ? ਕਹਿਣ ਲੱਗੇ ਸਭ ਤੋਂ ਪਹਿਲਾਂ ਆਪਣੀ ਅਕਲ ਦਾ ਤਿਆਗ ਕਰ ਦੇ। ਹਲ ਬੇਨਤੀ ਸੁਣਿਓ, ਆਪਣੀ ਸਿਆਣਪ ਨੂੰ ਛੱਡ ਦੇ। ਮਹਾਰਾਜ ਕਹਿੰਦੇ ਨੇ ਪਰਮਾਤਮਾ ਦਾ ਸਿਮਰਨ ਕਰ, ਦੂਜੀ ਗੱਲ ਇਹ ਸਿਆਣਪ ਨੂੰ ਛੱਡ ਦੇ, ਸਿਮਰਨ ਨੂੰ ਗ੍ਰਹਿਣ ਕਰ ਲੈ। ਤੇ ਮਹਾਰਾਜ ਅੱਗੇ ਸ਼ਬਦ ਵਰਤਦੇ ਆ, ਕਹਿਣ ਲੱਗੇ ਤਾਂ ਜੋ ਸਿਆਣਪ ਸੁਰਜਨੋ। ਫਿਰ ਸੁਣਿਓ ਬੇਨਤੀ, ਇਹ ਸਲੋਕ ਆਪਾਂ ਰੋਜ਼ ਪੜ੍ਹਨੇ, ਚੌਦਵੀਂ ਅਸ਼ਟਪਦੀ ਦਾ ਸਲੋਕ ਹੈ ਜੀ। ਤਾਂ ਜੋ ਛੱਡ ਦਿਓ ਸਿਆਣਪ ਸੁਰਜਨੋ ਦਾ ਅਰਥ ਹੈ ਜਿਹੜੇ ਚੰਗੇ ਭਲੇ ਪੁਰਸ਼, ਜਿਨ੍ਹਾਂ ਨੂੰ ਲੋਕ ਵਿਦਵਾਨ ਕਹਿੰਦੇ ਨੇ, ਬੜਾ ਸੂਝਵਾਨ ਕਹਿੰਦੇ ਆ। ਕਹਿੰਦੇ ਨੇ ਜੇ ਤੂੰ ਦੁੱਖ, ਭਰਮ, ਭੈ ਤੋਂ ਮੁਕਤ ਹੋਣਾ, ਸਭ ਤੋਂ ਪਹਿਲਾਂ ਆਪਣੀ ਅਕਲ ਦੇ ਘੋੜੇ ਦੌੜਾਣੇ ਬੰਦ ਕਰ ਦੇ, ਆਪਣੀ ਸਿਆਣਪ ਨੂੰ ਛੱਡ ਕੇ ਮੱਥਾ ਟੇਕ ਦੇ। ਮੈਂ ਤਾਂ ਬੇਨਤੀ ਕੀਤੀ, ਗੁਰੂ ਗ੍ਰੰਥ ਸਾਹਿਬ ਤਾਂ ਭੰਡਾਰਾ ਜੀ, ਜੇ ਕੋਈ ਕਹਿ ਜੀ ਮੈਂ ਗੁਰੂ ਗ੍ਰੰਥ ਸਾਹਿਬ ਦਾ ਪੂਰਾ ਅੰਤ ਪਾ ਜਾਗਾ, ਮੈਂ ਇੱਕ ਬੇਨਤੀ ਕਰਾਂਗਾ ਕਿ ਸਾਰਾ ਸੰਸਾਰ ਇੱਕੋ ਵਕਤ ਬੋਲ ਬੋਲ ਕੇ ਅਰਥ ਕਰ ਲਾ ਪੈ, ਪਰ ਗੁਰੂ ਗ੍ਰੰਥ ਸਾਹਿਬ ਦਾ ਅਰਥ ਮੁਕੰਮਲ ਕੋਈ ਨਹੀਂ ਕਰ ਸਕਦਾ ਜੀ। ਮਹਾਰਾਜ ਜੀ ਨੇ ਕਿਹਾ ਤਜੋ ਸਿਆਣਪ ਸੁਰਜਨੋ, ਭਲੇ ਪੁਰਸ਼ੋ ਸਿਆਣਪ ਨੂੰ ਛੱਡ ਦਿਓ। ਦੂਜਾ ਕੰਮ ਕੀ ਕਰੋ? ਸਿਮਰੋ। ਕਿਨੂੰ? ਹਰ ਹਰ ਰਾਏ। ਰਾਏ ਦਾ ਲਫ਼ਜ਼ੀ ਅਰਥ ਹੁੰਦਾ ਰਾਜਾ, ਖਰੀ ਦਾ ਅਰਥ ਹਰ ਦੇ ਲਫ਼ਜ਼ੀ ਅਰਥ ਬਹੁਤ ਨੇ, ਪਰ ਇੱਥੇ ਹਰ ਦਾ ਅਰਥ ਸੀ ਵਾਹਿਗੁਰੂ, ਪਾਰ ਬ੍ਰਹਮ, ਪਰਮੇਸ਼ਵਰ। ਕਰਾ ਸਿਆਣਪ ਨੂੰ ਤਿਆਗ ਦੇ, ਖਰੀ ਦਾ ਸਿਮਰਨ ਕਰਿਆ ਕਰ। ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ, ਦੋ ਗੱਲਾਂ ਹੋ ਗਈਆਂ, ਸਿਆਣਪ ਛੱਡ, ਸਿਮਰਨ ਕਰ। ਤੀਜਾ, ਬੰਦੇ ਦੀ ਆਸ ਨਾ ਜੀਵੀ, ਸੰਸਾਰ ਦੀ ਆਸ ਨਾ ਜੀਵੀ। ਤੀਜਾ ਕੰਮ ਇਹ ਕਰ, ਏਕ ਆਸ ਹਰ ਮਨ ਰੱਖੋ। ਦੇਖੋ ਤਿੰਨ ਬਚਨ ਕਹਿ, ਇਹ ਚੀਜ਼ਾਂ ਕਮਾਲ ਹੈ। ਸਿਆਣਪ ਨੂੰ ਤਿਆਗ ਦੇ, ਸਿਮਰਨ ਨੂੰ ਗ੍ਰਹਿਣ ਕਰ ਲੈ, ਬੰਦੇ ਦੀ ਆਸ ਤੋਂ ਛੱਡ ਦੇ। ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ। ਤੇ ਮਹਾਰਾਜ ਕਹਿੰਦੇ ਏਕ ਆਸ ਹਰ ਮਨ ਰੱਖੋ, ਨਾਨਕ ਦੁੱਖ ਭਰਮ ਭਉ ਜਾਏ। ਤਿੰਨ ਸ਼ਬਦ ਵਰਤੇ ਜੀ, ਤੇਰਾ ਦੁੱਖ ਵੀ ਚਲਾ ਜਾਊਗਾ, ਤੇਰਾ ਭਰਮ ਵੀ ਚਲਾ ਜਾਊਗਾ, ਤੇਰਾ ਭੈ ਵੀ ਚਲਾ ਜਾਏਗਾ। ਥੋੜਾ ਜਿਹਾ ਆਪਾਂ ਇਹਦੇ ਅਰਥ ਕਰ ਲਈਏ ਜੀ। ਦੁੱਖ ਭਰਮ ਭਉ ਜਾਏ, ਮਹਾਰਾਜ ਕਹਿੰਦੇ ਦੁੱਖ ਭਰਮ ਤੇ ਭਉ। ਮੈਂ ਅਰਜ ਕੀਤੀ, ਦੁੱਖ ਇੱਕ ਸਰਵ ਵਿਆਪਕ ਸੱਚਾਈ ਹੈ ਜੀ। ਗੁਰੂ ਸਾਹਿਬ ਜੀ ਨੇ ਅੰਮ੍ਰਿਤ ਬਾਣੀ ਚ ਬਖਸ਼ਿਸ਼ ਕਰ ਦਿੱਤੀ, ਜਿਹੜਾ ਅਸੀਂ ਸ਼ਬਦ ਪੜ੍ਹਦੇ ਹਾਂ ਸਲੋਕ, ਗੁਰੂ ਨਾਨਕ ਸਾਹਿਬ ਦਾ ਸਹੰਸਰ ਦਾਨ ਦੇ ਇੰਦਰ ਰੁਆਇਆ, परस राम रूबै कर आया अजय सरूबै भिख्या ताए ऐसी दरगह मिले सजाए रूबै राम निकाला भया सीता लखमन बिछड़ गया। ओदे अखीर च गुरु जी ने फरमाया बाली रोवै नाहे पतार, बाल की रोरी है पति चला गया, बाली रोवै नाहे पतार नानक दुखिया सर संसार। महाराज जी ने कहा एक नहीं इस समुचे का समुचा संसार दुखी है, क्योंकि आप दुख नू फोलन की गल ही मैं कर रहा। सतगुरु कहने दुख चला जाएगा, भरम चला जाएगा, भौ तो मुक्त हो जाएगा, पर सियाण छड़ के सिमरन कर एक बार ब्रह्म परमेश्वर की आस लै। सुन इस बेनती, गुरु ग्रंथ साहिब च एक शब्द तीन ताव भी आता है, उंज वैसे आद ब्याद उपाद भी कहने, रोग लगे हुए कुदरती आफत आ जानिया कई कर्मां दे दुख लगे होने। महाराज जी ने भी शब्द वरत्या तीने ताप निवारण खारा दुख हंता सुख रास, दुखां दा खात्मा करने वाला ते सुखां दी पूंजी है। महाराज कह रहे तीने ताप निवारण खारा दुख हंता सुख रास, सुखां दी पूंजी तीन ताप गए। गुरु रामदास जी का वचन है जे हर सिमरन भया तय उपाद गत कीनी, आद ब्याद उपाद, उथे उपाद खत्म होगी तिने ताप चले गए। पर मैं अर्ज करा गुरबाणी ने जो दुख की व्याख्या की उन्होंने तीन नहीं मने। मैं आप अर्ज की तीन ताप ने तीन माया दे गुण ने। हजूर ने जो दुखा का जिक्र किया सतगुरु गुरु नानक साहब जी ने यह शब्द उस वक्त उच्चारण किया जदों सच्चे पातशाह महाराज जी की तकरीबन 22-23 साल की अवस्था जन्म साखी वाला दसद। पर आप देखांगे जिस वक्त हजूर कुछ बोलते नहीं यह अवस्था कई महीने रही, ना महाराज जी ने कुछ ज्यादा छकना ना किसी नाल बोलना, एकांत विच रहना, अपने तन नूं बस्तर नाल ढक के मंजे ते लेटे रहना। उस वक्त परिवार भी सी, कोई तन नूं और कोई तन नूं रोग तां नहीं, ते परिवार विचों हजूर सच्चे पातशाह जी दे सन्मान योग चाचा बाबा लालू जी, सन्मान योग हजूर दे पिता बाबा कालू जी, उन्हां नूं सारयां ने कहा भी तुसीं एक काम करो किसे वैद किसे हकीम को जाओ। साडा इतिहास कहिंदा भी उस वक्त जिहड़ा वैद आया तलवंडी दा उहदा नाम हरिदास सी। मैं थोड़ी जी बेनती करनी चाहना दुख भरम पो जाए ते पुराने समय वैद जिहड़े सन आप सब नूं पता है उहनां कोल कोई मशीन नहीं सी जी, अज वाले टैस्ट नहीं सन, अज तां खिमा कर दिओ मेडिकल सारे दा सारा तकरीबन मशीन दे उत्ते निर्भर है। उस वक्त तो सिर्फ नब्ज पकड़दे सन ते नब्ज पकड़ के अखां बंद करके उस वक्त दस देंदे सन नब्ज दे नाल ही कि इस नूं केड़े केड़े रोग ने केड़ी केड़ी बीमारी। सुनियो बेनती, वैद हरदास हुंदा है उहने धन गुरु नानक साहिब महाराज जी दी नब्ज पकड़ी। गुरबाणी विच वचन कह के महाराज सच्चे पातशाह उठ के बैठ गए, उस नूं हजूर ने अपने मुखारबिन तो शब्द कह वैद जी के आप जी ने मेरा हाथ क्यों पकड़िया है। वैद कहिंदा महाराज मैं रोग पहचानना आवां, आप जी नूं कोई और कोई रोग है मैं उस नूं लभण वास्ते वै नब्ज पकड़ीए। सतगुरु हस के कहिंदे आ नब्ज नाल दिसदे कोई संसार दी बीमारी दा पता लगदा है, अन दिस दे नाल जिहड़ी मुहब्बत पै जाए उह मशीनां विच नहीं आउंदी हुंदी। मैं अपनी लफ्ज अज दे वरत रही, अन दिस दे नाल जिहड़ी मुहब्बत ते नब्ज पकड़न नाल नहीं पता लगदा। उत्थे सतगुरां ने जिहड़ा शब्द वरत्या आप सब नूं पता है वैद बुलाया वैदगी, वैद नूं पर अपना याद रखो अपना विशा कह तजो सियाणप सुरजनो सिमरो हर हर राय एक आसार मन रखो नानक दुख भरम पाओ जय। पहली बेनती कर रहा दुख, उस वक्त हजूर सच्चे पातशाह महाराज उन्होंने शब्द क्या वैद बुलाया वैदगी पकड़ टंडोले बाहा भोला वैद ना जाने करक करेजे माहे, कहने तेनों इस बीमारी का नहीं पता। इस श्लोक दे अर्थ एक मुसलमान वीर ने किते सन उर्दू च नजम बना के, वो लिखदा वैद ने जब नब्ज देखी तो आपने फौरन कहा महाराज जी बारे। श्लोक यही है क्योंकि कई टीके ऐसे ने जेडे गुरबाणी दे अर्थ भी कविता रूप च कीते गए। महाराज जी बारे वो कहिंदा वैद ने जब नब्ज देखी तो आपने फौरन कहा नब्ज को क्या देखते हो, नब्ज में रखा है क्या जिस मर्ज की जुस्त जू में, जुस जू दा लभना खोज करनी, बीमारी का पता लाना, जिस मर्ज की जुस्त जू में नब्ज पे रखते हो हाथ, मुझे दर्दे इश्क है और इश्क है मौला के साथ। फिर सुनियो कहते मेनु दर्द जेड़ा वो इश्क का है, ते ए इश्क आ संसार दा इश्क मजाजी नहीं, ए इश्क हकीकी है। वैद ने जब नब्ज देखी तो आपने फौरन कहा नब्ज को क्या देखते हो, नब्ज में रखा है क्या जिस मर्ज की जुस्त जू में, नब्ज पे रखते हो हाथ, मुझे दर्द इश्क है। समझ गया नहीं, दर्द इश्क है मौला के साथ। मैनू वाहगुरु जी दे नाल मोहब्बत है। सच तुम दसा किन्ना खुश किस्मत तो वैद होवेगा जिन्ने गुरु नानक साहब दे तन नू स्पर्श किया है, उन्हें नब छड़ दिती। महाराज सच्चे पातशाह जी नूं कहिंदा है महाराज ये मेरे कोल कोई इहो जिहा इलाज नहीं। सतगुरु अगू हस के कहिंदे वैद जी तुहानूं पता है दुख किहड़े ने, दुखां दा खात्मा किवें हो सकदा है। वह बंदे ने जी समर्पित कर दिता अपने आप नूं, सियाणप छड़ दिती उहने, बिल्कुल नहीं मैं वैद दिखाणा, ये मेरे तो उम्र घटदे ने। उहने कहा सच्चे पातशाह जी, महाराज जी नूं कहिंदा गुरुदेव का नाम लैके अदब नाल, मैं सिर्फ तन दीआं बीमारियां दे इलाज करना, मैं वात पित्त कफ बारे जानना जो आयुर्वेद अज भी कह। महाराज जी ने कहा नहीं वैद जी, इस सारे संसार नूं चार दुख लगे हुए। गुरु अर्जुन साहब कहिंदे कट्टे जाणगे ते सिर्फ लफ्ज वरत्या दुख। महाराज तीन तां सुणी दे सन पर आप जी चार कह रहे हो। ਉੱਥੇ ਸਤਿਗੁਰਾਂ ਨੇ ਜਿਹੜਾ ਸ਼ਬਦ ਉਚਾਰਨ ਕੀਤਾ ਉਹ ਗੁਰੂ ਗ੍ਰੰਥ ਸਾਹਿਬ ਚ ਹੈ। ਵੈਦ ਫਿਰ ਟਿਕ ਗਿਆ, ਪਰਿਵਾਰ ਸਾਰਾ ਟਿਕ ਗਿਆ। ਮਹਾਰਾਜ ਹੱਸ ਕੇ ਉਹਨੂੰ ਫਿਰ ਉਪਦੇਸ਼ ਦਿੰਦੇ ਪਏ ਆ। ਆਮ ਬੰਦਗੀ ਕਰਨ ਵਾਲੇ ਦਾ ਜਿਹੜਾ ਚਾਰ ਚੁਫੇਰਾ ਹੁੰਦਾ ਹੈ ਨਾ, ਜਿਹਦੇ ਇੱਕ ਲਫ਼ਜ਼ ਅਸੀਂ ਆਮ ਅਕਸਰ ਵਰਤਣਾ ਔਰਾ ਕਹਿਣਾ, ਗੁਰਮੁਖੋ ਨੈਗੇਟਿਵ ਤੇ ਪੋਜ਼ਿਟਿਵ। ਜੇ ਬੰਦੇ ਦਾ ਮਨ ਵਾਸ਼ਨਾ ਵਿੱਚ ਪ੍ਰਵਿਰਤ ਹੈ ਤੇ ਉਹਦੇ ਸਰੀਰ ਵਿੱਚੋਂ ਨਿਕਲਦੀਆਂ ਤਰੰਗਾਂ ਜਿਹੜੇ ਨੇੜੇ ਬਹਿਣਗੇ ਉਹਨਾਂ ਨੂੰ ਖੰਡਾ ਪੈਦਾ ਕਰਨਗੀਆਂ। ਪਰ ਖੰਡਾ ਜਿਹੜੇ ਟਿਕੇ ਹੋਏ ਨੇ, ਜਿਹੜੇ ਖੁਦ ਖਿੰਡੇ ਹੋਏ ਨੇ, ਮੈਲੇ ਨੂੰ ਕੀ ਪਤਾ ਮੈਲ ਕੀ ਹੁੰਦੀ। ਨਿਰਮਲ ਨੂੰ ਚਿੱਟੇ ਕੱਪੜੇ ਤੇ ਕਾਲਖ ਲੱਗੇ ਤੇ ਪਤਾ ਲੱਗਦਾ ਕਾਲਖ, ਕਿ ਕਾਲੇ ਨੂੰ ਕਾਲਾ ਲੱਗ ਜਾ ਉਹਨੂੰ ਕੀ ਪਰਵਾਹ ਜੀ। ਟਿਕੇ ਹੋਏ ਨੂੰ ਪਤਾ ਲੱਗ ਜਾਂਦਾ ਖੰਡਾ ਕੀ ਹੈ। ਭਾਵੇਂ ਜੀ ਸ਼ਬਦ ਦੇ ਪੁਚਾਰੀ ਮੈਨੂੰ ਪਤਾ, ਪਰ ਇਹ ਗੱਲ ਯਾਦ ਰੱਖਿਓ ਕਿ ਗੁਰੂ ਨਾਨਕ ਸਾਹਿਬ ਜਿਸ ਤਨ ਵਿੱਚ ਉਹ ਵਰਤਿਆ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਸ ਨਾਮ ਤੇ ਉਸ ਤਨ ਦੀ ਉਮਾ ਵੀ ਕੀਤੀ ਗਈ। ਜਦੋਂ ਅਸੀਂ ਸਤਿਗੁਰੂ ਦੇ ਬਚਨ ਪੜ੍ਹਦੇ ਹਾਂ, ਉੱਥੇ ਮਹਾਰਾਜ ਜੀ ਨੇ ਭੱਟਾ ਨੇ ਕਿਹਾ ਗੁਰੂ ਸਾਹਿਬ ਜੀ ਨੇ ਸ਼ਬਦ ਵਰਤੇ। ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਤਨ ਦਾ ਔਰਾ ਇੰਨਾ ਜ਼ਬਰਦਸਤ ਸੀ ਕਿ ਪੂਰੇ ਦਾ ਪੂਰਾ ਬਗਦਾਦ ਗੁਰੂ ਨਾਨਕ ਸਾਹਿਬ ਜੀ ਦੀ ਆਵਾਜ਼ ਨੇ ਸੁਣ ਕਰ ਦਿੱਤਾ ਸੀ। ਭਾਈ ਸਾਹਿਬ ਕਹਿੰਦੇ ਨੇ ਲੋਕ ਅਫੋਰ ਹੋ ਗਏ ਜੀ, ਕੋਈ ਫੁਰਨਾ ਨਹੀਂ ਉੱਠਦਾ ਪਿਆ। ਇੱਥੋਂ ਤੱਕ ਗੁਰੂ ਗ੍ਰੰਥ ਸਾਹਿਬ ਚ ਇੱਕ ਬਚਨ ਹੈ, ਮੈਂ ਬੇਨਤੀ ਕਰਨਾ ਹੁੰਦਾ ਪਹਿਲਾਂ ਤਾਂ ਆਪਣੇ ਇਸ ਘਰ ਦਾ, ਕਿਉਂਕਿ ਆਹ ਵੀ ਘਰ ਹੈ ਨਾ ਜੀ, ਇਸ ਘਰ ਦਾ ਹੀ ਔਰਾ ਨਹੀਂ ਚੇਂਜ ਹੋਇਆ ਤੇ ਬਾਹਰ ਦੇ ਰਹਿੰਦੇ ਘਰ ਦਾ ਕਿੱਥੇ ਹੋਣਾ। ਇਹ ਘਰ ਚੇਂਜ ਹੋਵੇਗਾ ਤੇ ਬਾਹਰ ਦਾ ਹੋਣਾ। ਬਾਬਾ ਜੀ ਨੇ ਦੋਵੇਂ ਸ਼ਬਦ ਵਰਤਿਆ, ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ। ਜੇ ਆਹ ਘਰ ਤਬਦੀਲ ਹੋਵੇਗਾ ਤਾਂ ਬਾਹਰ ਵਾਲਾ ਹੈ ਨਾ ਜੀ, ਇਸ ਘਰ ਸੁੱਖ ਨਹੀਂ ਤੇ ਹਰ ਥਾਂ ਤੇ ਦੁੱਖ ਹੈ, ਜੇ ਇਸ ਘਰ ਵਿੱਚ ਸੁੱਖ ਹੈ ਤੇ ਹਰ ਥਾਂ ਤੇ ਸੁੱਖ ਹੈ। ਗੁਰੂ ਗ੍ਰੰਥ ਸਾਹਿਬ ਚ ਇੱਕ ਸਲੋਕ ਹੈ, ਕਬੀਰ ਸੋਈ ਮੁੱਖ ਧਨ ਹੈ ਬੇਨਤੀ ਸੁਣਿਓ। ਇਹਦਾ ਅਰਥ ਹੈ ਉਹੀ ਮੂੰਹ ਧੰਤਾ ਯੋਗ ਹੈ, ਜੇ ਮੁਕਈਆ ਰਾਮ ਜਿਸ ਮੁੱਖ ਵਿੱਚੋਂ ਪ੍ਰਭੂ ਉਚਾਰਨ ਕੀਤਾ ਜਾਂਦਾ। ਇਹਦਾ ਮਤਲਬ ਉਹ ਸਰੀਰ ਉਹਦਾ ਆਬਾ ਮੰਡਲ ਧੰਤਾ ਯੋਗ ਹੈ। ਕਬੀਰ ਸੋਈ ਮੁੱਖ ਧਨ ਹੈ ਜੇ ਮੁਕਈਆ ਰਾਮ, ਦੇਹੀ ਕਿਸ ਕੀ ਵਾਪਰੀ ਪਵਿੱਤਰ ਹੋਏਗੋ ਗ੍ਰਾਮ। ਗੁਰਮੁਖੋ ਕੱਲਾ ਉਹ ਸਰੀਰ ਨਹੀਂ, ਸੱਚ ਏਵੇ ਉਹ ਪੂਰੇ ਦਾ ਪੂਰਾ ਸ਼ਹਿਰ ਉਹ ਇਲਾਕਾ ਪਵਿੱਤਰ ਹੋ ਜਾਂਦਾ ਜਿੱਥੇ ਪ੍ਰਮਾਤਮਾ ਦੀ ਸਿਮਰਨ ਕਰਨ ਵਾਲੀ ਰੂਹ ਬੈਠੀ। ਮੈਂ ਬੇਨਤੀ ਕਰਾਂਗਾ ਜੀ, ਫਿਰ ਉਹ ਸ਼ਬਦ ਤੇ ਆਉਣ ਲੱਗਾ। ਉਹ ਪੁੱਛਦਾ ਮਹਾਰਾਜ ਮੈਨੂੰ ਤੇ ਪਤਾ ਹੀ ਨਹੀਂ ਦੁੱਖ। ਸਤਿਗੁਰਾਂ ਨੇ ਜਿਹੜੇ ਉੱਥੇ ਦੁੱਖ ਹੈ, ਜਿਹਨੂੰ ਗੁਰੂ ਅਰਜੁਨ ਸਾਹਿਬ ਕਹਿੰਦੇ ਦੁੱਖ, ਉਸ ਵਿੱਚ ਸਭ ਤੋਂ ਪਹਿਲਾਂ ਸਭ ਤੋਂ ਵੱਡਾ, ਮੈਂ ਫਿਰ ਅਰਜ਼ ਕਰਾਂਗਾ, ਸਭ ਤੋਂ ਪਹਿਲਾਂ ਸਭ ਤੋਂ ਵੱਡਾ ਜਿਹੜਾ ਦੁੱਖ ਹੈ ਉਹ ਵਿਛੋੜੇ ਦਾ ਹੈ, ਪਰਮਾਤਮਾ ਦਾ ਵਿਛੋੜਾ। ਇਹਦੋਂ ਵੱਡਾ ਦੁੱਖ ਕਿਹੜਾ ਜੀ? ਦੂਸਰਾ ਦੁੱਖ ਸਤਿਗੁਰਾਂ ਨੇ ਸ਼ਬਦ ਵਰਤਿਆ ਕਿ ਦੂਜਾ ਇਸ ਵਿਛੋੜੇ ਤੇ ਦੁੱਖ ਤੋਂ ਬਾਅਦ ਦੁੱਖ ਹੈ ਦੂਜੇ ਨੰਬਰ ਦਾ ਮਨ ਦੀ ਭੁੱਖ, ਜਿਹੜਾ ਕਦੀ ਰੱਜਦਾ ਹੀ ਨਹੀਂ ਪਿਆ, ਦਿਨ ਰਾਤ ਇਹਦੇ ਅੰਦਰ ਭੁੱਖ ਹੀ ਭੁੱਖ ਹੈ। ਤੀਸਰਾ ਦੁੱਖ ਹੈ ਕਿ ਸਰੀਰ ਨੂੰ ਰੋਗ ਲੱਗ ਜਾਣਾ, ਜਿਹਨੂੰ ਆਪਾਂ ਕਹਿੰਦੇ ਹਾਂ। ਤੇ ਚੌਥਾ ਦੁੱਖ ਗੁਰੂ ਸਾਹਿਬ ਜੀ ਨੇ ਫਰਮਾਇਆ ਕਿ ਮੌਤ ਦਾ ਜਮਦੂਤ ਆ ਹੈ। ਸਤਿਗੁਰਾਂ ਨੇ ਅੰਮ੍ਰਿਤ ਬਾਣੀ ਚ ਉਸ ਵਕਤ ਵੈਦ ਨੂੰ ਇਹ ਸ਼ਬਦ ਕਿਹਾ ਤੇ ਉਹ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦੁੱਖ ਵਿਛੋੜਾ ਇੱਕ ਦੁੱਖ ਪੂਕ ਬੇਨਤੀ ਸੁਣਿਓ। ਇੱਕ ਤਾਂ ਵਿਛੋੜੇ ਦਾ ਦੁੱਖ ਹੈ ਕਿ ਜਿੱਥੇ ਵੀ ਵਿਛੋੜਾ ਪਏਗਾ ਗੁਰਮੁਖ ਉੱਥੇ ਦੁੱਖ ਹੀ ਦੁੱਖ। ਕੋਈ ਚੀਜ਼ ਵੇਖ ਲਓ, ਪਾਣੀ ਸਮੁੰਦਰ ਨਾਲ ਟੁੱਟ ਜਾਏ, ਦਰਿਆ ਨਾਲ ਟੁੱਟ ਜਾਏ, ਉਹਦੇ ਵਿੱਚ ਬਦਬੋ ਆਉਣ ਲੱਗ ਪੈਂਦੀ ਹੈ। ਫੁੱਲ ਟਾਹਣੀ ਨਾਲ ਟੁੱਟ ਜਾਏ, ਉਹ ਮੁਰਝਾ ਜਾਂਦਾ ਹੈ। ਪੱਤਾ ਟਾਹਣੀ ਨਾਲ ਟੁੱਟ ਜਾਏ, ਉਹ ਸੁੱਕ ਜਾਂਦਾ ਹੈ। ਸਿੱਧੀ ਗੱਲ, ਜਿੱਥੇ ਵੀ ਵਿਛੋੜਾ ਗਏ, ਵਿਛੋੜਾ ਦੁੱਖ ਹੀ ਹੁੰਦਾ ਹੈ। ਮਹਾਰਾਜ ਜੀ ਨੇ ਉੱਤੇ ਸ਼ਬਦ ਵਰਤਿਆ, ਸਭ ਤੋਂ ਪਹਿਲਾ ਦੁੱਖ ਹੈ ਵਿਛੋੜਾ, ਕਿ ਪਾਰ ਬ੍ਰਹਮ ਪਰਮੇਸ਼ਵਰ ਤੋਂ ਵੈਦ ਜੀ ਜਿਹੜਾ ਵਿਛੜ ਗਿਆ ਉਹ ਦੁਖੀ ਹੈ, ਕਿਉਂਕਿ ਹਰ ਬਿਨ ਜੀਓ ਜਲ ਬਲ ਜਾਓ, ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾਹੀ ਥਾਮ। ਮਹਾਰਾਜ ਜੀ ਨੇ ਕਿਹਾ ਵਿਛੋੜਾ ਸੁਣੈ ਦੁੱਖ, ਵਿਛੋੜਾ ਦੁੱਖ ਹੈ, ਸੱਚ ਹੈ। ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਜੀ ਦੇ ਅਨੇਕਾਂ ਬਚਨ, ਜੀਓ ਤਪਤ ਕਹਿ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਵੇਲਾ, ਵੇਮਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਮੈਂ ਬੇਨਤੀ ਕੀਤੀ ਜਿੱਥੇ ਵਿਛੋੜਾ ਹੈ, ਜਿੱਥੇ ਸਿਮਰਨ ਦਾ ਤੋਟਾ ਆ ਗਿਆ, ਵਿਛੋੜਾ ਪੈ ਗਿਆ, ਸਤਿਗੁਰਾਂ ਨੇ ਕਿਹਾ ਵੈਦ ਜੀ ਸਭ ਤੋਂ ਪਹਿਲਾਂ ਦੁਨੀਆਂ ਨੂੰ ਇਹ ਦੱਸੋ ਕਿ ਲੋਕੀ ਇਸ ਦੁੱਖ ਨਾਲ ਗ੍ਰਸੇ ਨੇ। ਜਨਮ ਤੋਂ ਦੁੱਖ ਸ਼ੁਰੂ ਹੁੰਦਾ ਤੇ ਮਰਨ ਦੇ ਬਾਅਦ ਤੱਕ ਵੀ ਇਹ ਦੁੱਖ ਖਿਹੜਾ ਨਹੀਂ ਛੱਡਦਾ। ਮੈਂ ਆਪ ਨੂੰ ਇੱਕ ਹੋਰ ਬੇਨਤੀ ਕਰਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ, ਮੈਂ ਸ਼ੁਰੂ ਕੀਤੀ ਜਨਮ ਤੋਂ। ਉਂਝ ਗੁਰਬਾਣੀ ਦੇ ਵਿੱਚ ਸਤਿਗੁਰਾਂ ਨੇ ਫਰਮਾਇਆ ਕਿ ਜਨਮ ਤੋਂ ਪਹਿਲਾਂ ਕੋਈ ਦੇਵੀ ਹੈ ਜੀ, ਉਹ ਭਾਵੇਂ ਬਾਅਦ ਚ ਮਨਮੁਖ ਬਣ ਗਿਆ, ਸਾਕਤ ਬਣ ਗਿਆ, ਬ੍ਰਹਮ ਗਿਆਨੀ ਬਣ ਗਿਆ, ਪਰ ਹਕੀਕਤ ਹੈ ਕਿ ਜਨਮ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ ਹਰ ਇੱਕ ਜੀਵ ਜਿਹੜਾ ਹੈ ਉਹ ਸਿਮਰਨ ਵਿੱਚ ਹੀ ਜੀ ਰਿਹਾ ਹੈ, ਕਿਉਂਕਿ ਸਿਮਰਨ ਤੋਂ ਬਿਨਾਂ ਉਹਦੇ ਤਨ ਦਾ ਢਾਂਚੇ ਨੇ। ਮੈਂ ਮੈਡੀਕਲ ਸਾਇੰਸ ਦੀ ਗੱਲ ਨਹੀਂ ਕਰ ਰਿਹਾ, ਗੁਰਬਾਣੀ ਅਨੁਸਾਰ ਸਿਮਰਨ ਨਾਲ ਹੀ ਉਹਦਾ ਤਨ ਬਣ ਰਿਹਾ, ਸਿਮਰਨ ਨਾਲ ਹੀ ਉਹਨੂੰ ਮਾਂ ਕੋਲੋਂ ਐਨਰਜੀ ਮਿਲ ਰਹੀ ਹੈ, ਸਿਮਰਨ ਨਾਲ ਹੀ ਵਿਕਾਸ ਹੋ ਰਿਹਾ। ਪਰ ਜਦੋਂ ਦਾ ਜਨਮ ਹੁੰਦਾ, ਜਨਮ ਵੇਲੇ ਆਮ ਤੁਸੀਂ ਦੇਖੋਗੇ ਬੱਚਾ ਰੋਂਦਾ ਹੈ ਜੀ। ਸਾਡੇ ਵੈਦ ਹਕੀਮ ਇਹ ਕਹਿੰਦੇ ਆ ਕਿ ਰੋਣਾ ਚੰਗਾ ਹੈ, ਬੱਚੇ ਦੀ ਤੰਦਰੁਸਤੀ ਦੀ ਅਰੋਗਤਾ ਦੀ ਸੂਚਨਾ ਦਿੰਦਾ, ਪਰ ਪਰਮਾਰਥ ਇਹ ਅਰਥ ਨਹੀਂ ਕਰਦਾ। ਗੁਰਬਾਣੀ ਇਹ ਅਰਥ ਕਰਦੀ ਹੈ ਕਿ ਜਿਹੜੀ ਸੁਰਤ ਮਾਂ ਦੇ ਉਧਰ ਵਿੱਚ ਜੁੜੀ ਸੀ, ਅੰਦਰ ਜੁੜਿਆ ਸੀ, ਜਦੋਂ ਉਹਦਾ ਜਨਮ ਹੁੰਦਾ ਬਾਹਰ ਦੀ ਝਲਕ ਨਾਲ ਸੁਰਤ ਟੁੱਟਦੀ ਏ, ਉਸ ਵਕਤ ਤੋਂ ਰੋਂਦਾ ਹੈ। ਅਸਲ ਚ ਉਹਦੇ ਰੋਣ ਦਾ ਕਾਰਨ ਹੈ ਪਰਮਾਤਮਾ ਤੋਂ ਵਿਛੋੜੇ ਦੀ ਆਰੰਭਤਾ ਹੋ ਗਈ। ਆਪਾਂ ਇੱਕ ਪਾਠ ਰੋਜ਼ ਕਰਨੇ ਆ ਨਿਤਨੇਮ ਵਿੱਚ, ਮਹਾਰਾਜ ਜੀ ਦਾ, ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ। ਉਹਦੇ ਵਿੱਚ ਜਾਂ ਤਿਸ ਭਾਣਾ ਤਾਂ ਜੰਮਿਆ, ਉਸ ਨੂੰ ਪਾਇਆ ਵਾਹਿਗੁਰੂ ਜੀ, ਜਾਂ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ। ਅਗਲੀ ਤੁਕ ਹੈ ਲਿਵ ਸੁਣਕੀ, ਉਹ ਲਿਵ ਟੁੱਟ ਗਈ ਪਿਆਰਿਓ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਉਹ ਸੱਚੀ ਮੁੱਚੀ ਜਿਹੜੀ ਉਹ ਲਿਵ ਟੁੱਟਦੀ ਹੈ। ਫਿਰ ਕਈ ਵਾਰੀ ਉਹ ਕੋਈ ਇਬਾਦਤ ਵਾਲਾ ਮਿਲੇ, ਅਭਿਆਸੀ ਮਿਲੇ, ਗੁਰਮੁਖ ਰੂਪ ਮਿਲੇ, ਗੁਰ ਪ੍ਰਸਾਦ ਵਰਜੈ, ਉਹ ਟੁੱਟੀ ਹੋਈ ਲੁਭਦੀ ਨੇ ਤੇ ਉਹ ਗਵਾਚਿਆ ਹੋਇਆ ਰਤਨ ਕਈ ਜਨਮ ਨਹੀਂ ਲੱਭਦਾ। ਸਤਿਗੁਰੂ ਕੇ ਪਿਆਰੇ ਸਿੱਖ ਭਾਈ ਗੁਰਦਾਸ ਸਾਹਿਬ ਦਾ ਇੱਕ ਬਚਨ ਕਹਿਣ ਲੱਗੇ, ਉਹਨਾਂ ਤੇ ਬੜਾ ਵਿਅੰਗਮਈ ਕਿਹਾ, ਕਹਿੰਦੇ ਇੱਕ ਪਾਸੇ ਉਹ ਨਿਆਣਾ ਰੋ ਰਿਹਾ ਤੇ ਪਰਿਵਾਰ ਦੇ ਇੱਕ ਦੂਜੇ ਦੇ ਮੂੰਹ ਚ ਮਿੱਠਾ ਪਾ ਰਹੇ ਨੇ, ਵਧਾਈ ਹੋਵੇ ਵਧਾਈ ਹੋਵੇ। ਭਾਈ ਸਾਹਿਬ ਕਹਿੰਦੇ ਜਿਹੜਾ ਰੋਂਦਾ ਪਿਆ ਉਹਨੂੰ ਤਾਂ ਪੁੱਛ ਲਓ, ਇਹ ਜੰਮਦਾ ਰੋ ਰਿਹਾ, ਇਹਨੂੰ ਕੋਈ ਨੀ ਪੁੱਛ ਰਿਹਾ, ਇੱਕ ਦੂਜੇ ਨੂੰ ਵਧਾਈਆਂ ਦੇ ਰਹੇ ਨੇ। ਕਹਿੰਦੇ ਅਸਲ ਚ ਉਹ ਰੋਂਦਾ ਤਾਂ ਪਿਆ ਹੈ ਜਨਮ ਦੀ ਪੀੜਾ ਨਹੀਂ, ਕਈ ਜਨਮਾਂ ਦੀ ਪੀੜਾ, ਅੱਜ ਦੇ ਟੁੱਟੇ ਨੇ ਪਤਾ ਨੀ ਦੁਬਾਰਾ ਜੁੜਨੇ ਕਿ ਨਹੀਂ। ਭਾਈ ਸਾਹਿਬ ਦੇ ਬੋਲ ਨੇ ਰੋਬ ਹੈ ਰਤਨ ਗਵਾਇਕ ਹੈ ਭਾਈ ਗੁਰਦਾਸ ਸਾਹਿਬ, ਰਤਨ ਦਾ ਅਰਥ ਉਹ ਲਿਵ, ਉਹ ਨਾਮ, ਉਹ ਅੰਦਰੋਂ ਜੁੜਿਆ ਜਿਹੜਾ ਸੀ। ਰੋਵੈ ਰਤਨ ਗਵਾਇਕ ਹੈ ਮਾਇਆ ਮੋਹ ਗੁਬਾਰਾ, ਉਹ ਰੋਵੈ ਦੁੱਖ ਆਪਣਾ ਹਾਸਸ ਗਾਵੈ, ਸਭ ਪਰਿਵਾਰ ਆ, ਪਰਿਵਾਰ ਗਾ ਰਿਹਾ ਉਹ ਰੋ ਰਿਹਾ। ਮੈਂ ਆਪ ਨੂੰ ਬੇਨਤੀ ਕਰਾਂਗਾ ਫਿਰ ਉਸੇ ਵਿਸ਼ੇ ਤੇ ਰਹਿਣਾ। ਸਭ ਤੋਂ ਪਹਿਲਾਂ ਦੁੱਖ, ਦੁੱਖ ਭਰਮ ਪੋ ਜਾਏ ਆਪਾਂ ਕਥਾ ਇਹ ਕਰ ਰਹੇ, ਸਭ ਤੋਂ ਪਹਿਲਾਂ ਦੁੱਖ ਵਿਛੋੜੇ ਦਾ। ਗੁਰਮੁਖ ਇੱਥੋਂ ਤੱਕ ਜਿਹੜੇ ਰੋਜ਼ ਇਬਾਦਤ ਕਰਦੇ ਆ, ਜਿੱਦਨ ਨਿਤਨਿਮ ਦਾ ਤੋਟਾ ਹੁੰਦਾ ਉਦਨ ਘਰ ਚ ਕਲੇਸ਼ ਸ਼ੁਰੂ ਹੋ ਜਾਂਦਾ, ਬੰਦਾ ਟੁੱਟਿਆ ਅੰਦਰੋਂ ਹੁੰਦਾ ਕਿਉਂਕਿ ਨੇਮ ਪੂਰਾ ਹੋਇਆ ਨਹੀਂ, ਨੀਂਦ ਪੂਰੀ ਨਾ ਹੋਵੇ, ਸਿਮਰਨ ਪੂਰਾ ਨਾ ਹੋਵੇ, ਅੰਦਰੋਂ ਟੁੱਟਿਆ। ਪਰਿਵਾਰ ਵਿੱਚ ਅੱਗੇ ਵੀ ਘਟਨਾਵਾਂ ਵਾਪਰਦੀਆਂ ਨੇ, ਕਹਿੰਦਾ ਚਲੋ ਕੋਈ ਗੱਲ ਨੀ ਇਗਨੋਰ ਕਰੋ, ਉਦਨ ਖਿੱਚ ਖਿੱਚ ਕੇ ਪੈਂਦਾ। ਸੱਚੀ ਇਹ ਵੀ ਜਦੋਂ ਬੰਦਗੀ ਕਰਨ ਵਾਲਾ ਮੈਨੂੰ ਬਖਸ਼ ਦਿਆ ਜੇ ਪੂਰੇ ਦਿਨ ਮੈਂ ਗੱਲ ਕਰ ਰਿਹਾ, ਖਿੱਚਦਾ ਹੋਵੇ ਉਹਨੂੰ ਸੋਚਣਾ ਚਾਹੀਦਾ ਉਹਦੇ ਅੰਦਰ ਕਿਤੇ ਨਾ ਕਿਤੇ ਤੋਟਾ ਪਿਆ ਹੋਇਆ। ਮਹਾਰਾਜ ਕਹਿੰਦੇ ਸਭ ਤੋਂ ਪਹਿਲਾਂ ਦੁੱਖ ਵਿਛੋੜਾ, ਦੁੱਖ ਵਿਛੋੜਾ, ਦੂਜਾ ਦੁੱਖ, ਇੱਕ ਦੁੱਖ ਭੁੱਖ, ਦੂਜਾ ਦੁੱਖ ਹੈ ਭੁੱਖ ਦਾ। ਹੁਣ ਮੈਂ ਬੇਨਤੀ ਕਰਾਂਗਾ ਗੁਰਮੁਖੋ, ਢਿੱਡ ਦੀ ਭੁੱਖ ਤਾਂ ਕੁਝ ਮਿੰਟਾਂ ਚ ਮਰ ਜਾਂਦੀ ਹੈ, 2 ਘੰਟੇ ਘੱਟ ਜਾਂਦੀ ਹੈ, ਪਰ ਜਦੋਂ ਮਨ ਨੂੰ ਭੁੱਖ ਲੱਗ ਜਾਏ ਇਹ ਤਾਂ ਇਹੋ ਜਿਹੀ ਭੁੱਖ ਹੈ ਸੁੱਤਿਆਂ ਵੀ ਪੂਰੀ ਨਹੀਂ ਹੁੰਦੀ। ਮਹਾਰਾਜ ਕਹਿੰਦੇ ਵੈਦ ਜੀ ਦੂਜਾ ਦੁੱਖ ਭੁੱਖ ਦਾ ਹੈ, ਤੇ ਉਹ ਭੁੱਖ ਮਨ ਦੀ ਭੁੱਖ ਇੱਕ ਇੱਕ ਇੰਦਰੇ ਨੂੰ ਰੱਜ ਕੇ ਵਰਤਦੀ। ਮੇਰੀ ਬੇਨਤੀ ਧਿਆਨ ਨਾਲ ਸੁਣਿਓ, ਮੈਂ ਅਰਜ ਕੀਤੀ ਪੇਟ ਦੀ ਭੁੱਖ ਹੈ ਨਾ ਜੀ, ਇੱਕ ਨੂੰ ਵਰਤਦੀ, ਹੱਥ ਵਰਤਦੀ ਏ, ਦੰਦ ਵਰਤਦੀ ਏ, ਦੰਦ ਨਾਲ ਆਪਾਂ ਚਬਾਨੇ ਆ, ਜੀਭ ਰਸ ਲੈਂਦੀ, 3 ਕੀ ਗੱਲਾਂ ਨੇ ਨਾ, ਪੇਟ ਚਲਾ ਜਾਂਦਾ। ਪਰ ਜਦੋਂ ਮਨ ਨੂੰ ਭੁੱਖ ਲੱਗਦੀ ਏ ਇੱਕ ਹੀ ਕਿੰਦਰਾ ਵਰਤਦਾ, ਇਹ ਅੱਖਾਂ ਦੀ ਰੱਜ ਕੇ ਵਰਤੋਂ ਕਰਦਾ ਕਿਉਂਕਿ ਇਹਨੂੰ ਪਰ ਤਨ ਤੇ ਪਰ ਧਨ ਦੀ ਭੁੱਖ ਲੱਗੀ ਹੋਈ। ਮੈਂ ਬੇਨਤੀ ਕਰਾਂ ਕੰਨਾਂ ਦੀ ਰੱਜ ਕੇ ਵਰਤੋਂ ਕਰਦਾ ਕਿਉਂਕਿ ਗੰਧ ਨਵੈਣ ਤੇ ਨਿੰਦਿਆ ਵੱਲੋਂ ਰੱਜਦਾ ਨਹੀਂ ਪਿਆ। ਅਰਜ ਹੈ ਕਿ ਇੱਕ ਇੱਕ ਇੰਦਰੇ ਵਿੱਚ ਇੰਨੀ ਭੁੱਖ ਪ੍ਰਬਲ ਹੁੰਦੀ ਏ, ਪਰ ਉਸ ਭੁੱਖ ਦੀ ਜੜ ਜਿਹੜੀ ਮਨ ਹੈ, ਜੇ ਮਨ ਪਿਆਰੇ ਰੱਜ ਜਾਏ ਤੇ ਚੇਤੇ ਰੱਖੋ ਸਾਰੇ ਇੰਦਰੇ ਹੀ ਰੱਜ ਜਾਂਦੇ। ਮਨ ਦੀ ਤ੍ਰਿਪਤੀ ਹੀ ਪੂਰੇ ਤਨ ਦੀ ਤ੍ਰਿਪਤੀ ਹੈ। ਇਸੇ ਕਰਕੇ ਗੁਰੂ ਜੀ ਨੇ ਇੱਕ ਸ਼ਬਦ ਵਰਤਿਆ, ਸਾਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ। ਇੱਥੇ ਭੁੱਖ ਇੱਕ ਨੇ ਕਿਹਾ, ਸਭ ਭੁੱਖਾਂ, ਤਨ ਦੀ ਭੁੱਖ, ਮਨ ਦੀ ਭੁੱਖ, ਇੰਦਰੀਆਂ ਦੀ ਭੁੱਖ, ਜਿਨ ਭੁੱਖਾਂ ਸਭ ਗਵਾਈਆਂ। ਫਿਰ ਮਹਾਰਾਜ ਕਹਿੰਦੇ ਭੁੱਖ ਅੰਦਰ ਨੂੰ ਸ਼ਾਂਤ ਨਹੀਂ ਹੋਣ ਦਿੰਦੀ ਕਿਉਂਕਿ ਅੰਦਰ ਅੱਗ ਬਾਲੀ ਰੱਖਦੀ। ਕੋਈ ਵੀ ਚੀਜ਼ ਹੈ ਜਿਹੜੀ ਭੁੱਖ ਹੈ, ਮਹਾਰਾਜ ਕਹਿੰਦੇ ਜਦੋਂ ਇਹਦੀ ਭੁੱਖ ਮਰ ਗਈ ਅੰਦਰ ਸ਼ਾਂਤ ਹੋ ਗਿਆ। ਫਿਰ ਬੇਨਤੀ, ਸਾਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਵਾਹਿਗੁਰੂ ਜੀ ਕਿੱਡੀ ਵੱਡੀ ਬਖਸ਼ਿਸ਼ ਕਰਦੀ ਇਸ ਦੁੱਖ ਚ। ਕਹਿੰਦੇ ਅੰਦਰ ਸ਼ਾਂਤ ਹੋ ਗਿਆ, ਸੁਖ ਆ ਗਿਆ, ਤੇ ਨਾਮ ਨੇ ਕੀ ਕੀਤਾ, ਹਰ ਇੱਛਾ ਹੀ ਪੂਰੀ ਕਰ ਦਿੱਤੀ। ਇਹਦਾ ਮਤਲਬ ਅੰਦਰ ਸਬਰ ਆ ਗਿਆ, ਨਾਮ ਲਈ ਸਬਰ ਆਇਆ। ਮੈਂ ਫਿਰ ਅਰਜ ਕਰਾਂਗਾ ਜੀ, ਪਹਿਲਾ ਦੁੱਖ ਹੈ ਵਿਛੋੜਾ, ਦੂਜਾ ਦੁੱਖ ਹੈ ਭੁੱਖ। ਇਹਨੂੰ ਗੁਰੂ ਅੰਗਦ ਸਾਹਿਬ ਜੀ ਨੇ ਫਰਮਾਇਆ, ਕਹਿਣ ਲੱਗੇ ਆਖਣ ਆਖਣ ਰੱਜਿਆ ਸੋਨਾ ਰੱਜੇ ਕੰਨ। ਗੁਰੂ ਸਾਹਿਬ ਦਾ ਸਲੋਕ ਹੈ ਜੀ, ਆਖਣ ਦਾ ਅਰਥ ਮੂੰਹ, ਆਖਣ ਦਾ ਅਰਥ ਮੂੰਹ, ਉਂਝ ਆਖਣ ਦਾ ਅਰਥ ਬੋਲ ਕੇ ਨੇ। ਕਹਿੰਦੇ ਆਖ ਆਖ ਕੇ ਇਹ ਆਖਣ ਵਾਲੀ ਜੀਭ ਨਹੀਂ ਰੱਜੀ, ਸੁਣ ਸੁਣ ਕੇ ਕੰਨ ਨਹੀਂ ਰੱਜੇ। ਆਖਣ ਆਖਣ ਰੱਜਿਆ ਸੋਨਾ ਰੱਜੇ ਕੰਨ, ਅੱਖੀ ਦੇਖਣ ਰੱਜੀਆਂ ਗੁਣ ਗਾ ਕੇ ਇੱਕ ਵਨ। ਭੁੱਖਿਆਂ ਭੁੱਖ ਨਾ ਉਤਰੈ ਗੱਲੀ, ਭੁੱਖ ਨਾ ਜਾਏ ਨਾਨਕ ਭੁੱਖਾ ਤਾਂ ਰੱਜਿਆ ਜਾਂ ਗੁਣ ਕੈ ਗੁਣੀ ਸਮਾਏ। ਬੇਨਤੀ ਹੈ, ਪਹਿਲੀ ਦੁੱਖ ਵਿਛੋੜਾ, ਦੂਜਾ ਦੁੱਖ ਮਾਨਸਿਕ ਭੁੱਖ, ਤੀਜਾ ਦੁੱਖ ਵੈਦ ਸੁਣ ਰਿਹਾ। ਮਹਾਰਾਜ ਕਹਿੰਦੇ ਨੇ ਤੀਜਾ ਦੁੱਖ ਹੈ ਦੁੱਖ ਵਿਛੋੜਾ, ਇੱਕ ਦੁੱਖ ਭੁੱਖ, ਇੱਕ ਦੁੱਖ ਸਖਤ ਵਾਰ ਜਮਦੂਤ। ਸਖਤ ਵਾਰ ਦਾ ਤੇ ਸ਼ਕਤੀਸ਼ਾਲੀ, ਜਿਹਦੇ ਕੋਲ ਤਾਕਤ ਬੜੀ। ਤੀਜਾ ਦੁੱਖ ਹੈ ਵੈਦ ਜੀ ਇਹ ਮੌਤ ਦਾ ਜਮਦੂਤ ਦਾ। ਤੇ ਚੌਥਾ ਕਹਿਣ ਲੱਗੇ ਇੱਕ ਦੁੱਖ ਰੋਗ ਲੱਗਾ ਤਨ ਧਾਏ, ਤੀਜਾ ਚੌਥਾ ਰੋਗ ਹੈ ਸਰੀਰ ਨੂੰ ਕੋਈ ਬਿਮਾਰੀ ਲੱਗ ਜਾਣੀ, ਰੋਗ ਲੱਗ ਜਾਣਾ, ਇੱਕ ਦੁੱਖ ਰੋਗ ਲੱਗਾ ਤਨ ਧਾਏ। ਵੈਦ ਨਾ ਭੋਲੇ ਦਾਰੂ ਲਾਏ, ਤੇਰੇ ਕੋਲ ਦਵਾਈ ਹੈ। ਮੈਂ ਆਪ ਨੂੰ ਬੇਨਤੀ ਕਰਾਂ, ਉੱਥੇ ਮਹਾਰਾਜ ਜੀ ਨੇ ਇੱਕ ਹੋਰ ਕਿਰਪਾ ਕੀਤੀ ਕਿਉਂਕਿ ਮੈਂ ਸ਼ਬਦ ਲਿਆ 3 ਵਚਨ ਗੁਰੂ ਅਰਜਨ ਸਾਹਿਬ ਕਹਿੰਦੇ ਮੰਨ ਲਓ ਤੇ ਤਿੰਨਾਂ ਤੋਂ ਛੁਟਕਾਰਾ ਹੋ ਜਾਣਾ। ਸਤਿਗੁਰਾਂ ਨੇ ਉੱਥੇ ਫਿਰ ਇਹ ਨਹੀਂ ਕਿਹਾ ਵੀ ਇਹ ਰੋਗ ਲੱਗੇ, ਸਮੱਸਿਆ ਦੱਸ ਦਿੱਤੀ। ਸਮੱਸਿਆ ਤਾਂ ਮੈਂ ਵੀ ਦੱਸ ਦਿਆਂਗਾ ਜੀ, ਮੈਂ ਵੀ ਦੱਸ ਦਿਆਂਗਾ ਆਹ ਵੀ ਗੱਲ। ਅੱਜ ਜ਼ਿਆਦਾਤਰ ਸਟੇਜਾਂ ਤੇ ਸਮੱਸਿਆ ਹੀ ਨੇ, ਅਸੀਂ ਮਰ ਗਏ, ਅਸੀਂ ਡੁੱਬ ਗਏ। ਗੁਰਮੁਖੋ ਮੈਂ ਕਈ ਵਾਰੀ ਕਹਿੰਦਾ ਚਲੋ ਸਪਿਰਿਚੁਅਲ ਸਟੇਜ ਹੈ, ਇੱਥੋਂ ਤੱਕ ਆਪਾਂ ਚੜ੍ਹਦੀ ਕਲਾ ਨੂੰ ਢਹਿੰਦੀ ਕਲਾ ਸੱਟੀ ਜਾਣੇ। मर गए जी, डूब गए जी, सब कुछ खत्म हो गया। मैं एक दिन क्या गुरु गोबिंद सिंह महाराज जफरनामा लिख दिया, बच्चे चारे शहीद हो चुके ने, माता जी शहीद हो चुके ने, तीन प्यारे शहीद हो चुके ने, पांच मुक्ते, वह मुक्ते जिन्हें पंजा तो बाद में छकिया, पांच मुक्ते शहीद हो चुके ने, पर पूरे जफरनामे च किते गुरु गोबिंद सिंह ने एक शेर भी लिखा कि सारे खत्म हो गए ढेंदी कला। मेरी फिर बेनती, मेरी अर्ज, तुम समझ गए होगे किते महाराज जी ने क्या उन्हें तो इथों तक क्या चाह शुद्ध के चू बच गां कुछ तै चार के बाकी बेमा दस्त पेची दे मार। औरंगजेब नूं जफरनामा लिखे जो बंदा चोखा स्टेज ते कलपदा ना, चोखा समझने ने ज्यादा, उदो मन च आउंदा वी इह गुरु साहिब दी गुरमत तों विरुद्ध गल करे। महाराज कहिंदे चाह शुद्ध की होया, चू बच गां कुछ तै चार, चार बच्चे को के मार दिते के बाकी बामा दस्त पेची दे मार, अजे कुंडलिया सप पिछे दे मार, कुंडली मार के बैठा खालसा। देखो क्या शब्द वरते ने चढ़दी कला दे। मैं फिर आप नू बेनती करांगा, समस्या दस देनी ये सौखी, पर समाधान की है? रोग दस सकने पर इलाज की है? मेरे सम्राट सतगुरां ने कहा वैर जी साडे कोल इलाज भी है। महाराज की इलाज? कह लगे तुहाडे झोले च दवाई है ना? कहिंदा जी हां थैले च दवाई लिआउंदे सन, हकीम दवाइयां। कह लगे दवाई किवें बणांदे हो? महाराज जदों पुछदे ने कहिंदा जी असीं अपने घर च तैयार करने हैं। सतगुरां ने कहा तुसीं संखीए दा नाम सुणिआ मोहरा, जिहनूं आप बाबा जी ने मोहरा शब्द वरते, पंसारी नूं पुछो संखिया वरतदे हो? वैद कहिंदा जी हां असीं ते दवाइयां च जहर वरतने आ, मोहरा जिहनूं कहिंदे पॉइजन च वरतने आ। महाराज कहिंदे आ जे सीधा किसी नूं जहर दिओ बचूगा? कहिंदा नहीं जी, जहर विच ताकत है, सीधा दियांगे मर जाएगा। असीं उहदे विच मसाले पाने आ, जड़ियां बूटियां पा के उहनूं मार के कुश्ता करने आ, ओदियां पाउडर कह लो शब्द जां ओदियां पतलियां निक्कियां गोलियां वट लैने आ। महाराज कहिंदे दवाई विच जहर है, सीधा जहर मारदा, जदों जहर दे विच मसाले पै जाण, जड़ियां बूटियां पै जाण, ते जहर भी दवाई बन जांदा है, सीधा दुख जहर है। वैद जी बंदे आत्म हत्या तक चले जांदे आ, पर जे दुख दे जहर विच रब दे नाम दा मसाला पा दिए ते दुख भी दारू बन जांदा।
1: कैलगरी च इको एक धार्मिक रेडियो पंजाबी रेडियो 102.7 FM जिथे 24 घंटे सत्तो दिन बहुत सारे धार्मिक प्रोग्राम पेश कीते जांदे ने। इना प्रोग्रामा नू स्पॉन्सर करन लई तुसी पंजाबी रेडियो 102.7 FM नू 403-238-6867 यानी 403-238-6667 ते संपर्क कर सकते हो। सुनते रहो पंजाबी रेडियो 102.7 FM कैलगरी। प्रोग्राम दा ए हिस्सा तुहाडे तक परमजीत पलाहा डेजर्डिन इंश्योरेंस एजेंट दे सहयोग नाल पहुंचाया जा रहा है।
2: इना तो किसे तरह दी इंश्योरेंस जिवें लाइफ, डिसेबिलिटी, ऑटो, होम, मोटरबाइक, बोट अते होर बिजनेस इंश्योरेंस बारे जानकारी लैण लई तुसी परमजीत पलाहा जी नूं 403-554-4444
1: यानी 403-554-4444 ते संपर्क कर सकदे हो। परमजीत पलाहा जी दे ऑफिस दा पता है यूनिट नंबर 210-2323 32nd एवेन्यू नॉर्थ ईस्ट कैलगरी। प्रोग्राम दा ए हिस्सा तुहाडे तक रियो बैंक्वेट हॉल दे सहयोग नाल पहुंचाया जा रहा है। इना तो किसी भी तरह दे ब्याह शादी दे प्रोग्राम, बर्थडे पार्टी जां होर फंक्शन संबंधी हाल बुक करन दी जानकारी लैण लई तुसी रियो बैंक्वेट हॉल नूं 403-633-2000 यानी 403-633-2000 ते संपर्क कर सकते हो। रियो बैंक्वेट हॉल दा पता है यूनिट नंबर 2850 होपवेल प्लेस नॉर्थ ईस्ट कैलगरी।

ਤੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983 825-760-0983।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨੌਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, ਸਾਊਥ ਈਸਟ ਕੈਲਗਰੀ, ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨੌਰਥ ਈਸਟ ਕੈਲਗਰੀ।

वाहेगुरु जी की फतेह। गुरु रूप गुरु की साजी नवाजी गुरु सुख खालसा सतसंग जी। अज दे पावन पवित्र बख्शिश भरे सतगुरु पातशाह के पावन फरमान विच हजूर ने कुछ वक् वक् पक्षां का जिक्र किया है। सब तो पहले पदे दे विच हजूर कहिंदे तू गुरमुखा शुकराना बन, सारे तो वड्डा गुनाह अकृत घनता दा। दूसरा तो यह कहना पे मैं गुरु को जाना है ते गुरु मैनू की देंदा है। सतगुरु पंचम पातशाह कहिंदे पे गुरमुखा दुनिया के जिन्ने पदार्थ ने उन्हां दी कुछ कीमत है, कोई लिमिट है, लेकिन जिहड़ा गुरु ने नाम दिता है उसकी किसी प्रकार को दुनिया का बंदा कीमत कर ही नहीं सकता, इन्ना बकीमता नाम है। फिर आप सवाल करते भी पातशाह तुसीं कहिंदे नाम जपो नाम नाल जुड़ो, ये नाम करेगा कि तीजे पदे विच गुरदेव कहिंदे भी गुरमुखा जिहड़ी तेरे अंदर मैं ते तू है ना ये निकल जाएगी, ये मेरा ये तेरा ये ख्याल मुक जाएंगे। ते सब तो अखीरली स्टेज जो चौथे पदे च लिखी है वो ये है, कई गुरमुख प्यारे कहिंदे भी ज्ञानी जी मैं 5 मिनट मूल मंत्र का अभ्यास करता हाँ, मैनू अजे तक गल चेते है। गंगानगर एक बीबी मैनू कहन लगी भी ज्ञानी जी मेरा पिता 5 वेरा वाहगुरू कहिंदा ते वो कहिंदा मुड़ के लोड़ ही कोई नहीं, ये कोई 40-45 साल पुरानी गल है, पर याद रखना गुरमुखो मैं हर मौके ते तुहानू बेनती करदा है आपां पाठां दी गिनती करांगे पापां दी नहीं जिउणी। इन्ने पाठ कर ले इन्ना जाप कर लिया आपां इहो ही कहना है, लेखे कते ना छूटिए खिन खिन भूलण हार बख्शण हार बख्श लै नानक पार उतार। भी पातशाह जे तू गिणती करी ने ते गिणती नाल बात नहीं बननी, क्योंकि मेरा स्वास स्वास गुनाह नाल भरिया पिया है, पर मैं तेरे बारे सुनिया है मेहरबान साहब मेहरबान साहब मेरा सदा मेहरबान। मैं पढ़िया पाव खंडन दुख भंजन स्वामी भगत वशल निरंकारे कोट अपराध मिटे खिन भीतर जां गुरमुख नाम समारे। समारे तो भाव जदों गुरु दे सन्मुख हो करके उदे नाम दा चिंतन करदे आं नाम जपदे आं ना ते सतगुरु पातशाह कहिंदे पे गुरमुखा 1-2-3 नहीं, जिवें आपां निक्की जी तीली लैंदे आं ते मना मूं बालण पिया होवे लक्कड़ पई होवे सड़ जांदी है, इस प्रकार परमात्मा का नाम अजिहा है कि जिन्ना भी गुरमुखा ने जप लिया उन्हां दे तमाम पापां ते गुनाहां दी जिहड़ी निवृत्ति हो गई। ये गुरमुख इस समुचे शब्द का निचोड़ है ते मैं आरंभ विच बेनती कीती है कि सब तो वड्डा गुनाह अकृत घनता दा, अपने नाल कोई नेकी करे। जिहड़े अंग्रेज लोग ने ना उन्हां दा रुमाल डिग पै ते आपां उन्हां नूं कहीए भी भाई साहब तुहाडा रुमाल डिगा ते उह कहणगे जी बंडल ऑफ थैंक्स, ना को लिया ते ना दिता, पर जिहड़ा उन्हां नूं धन्नवाद कीता उहदा भाव हुंदा भी अकृत घनता दा दोष खत्म हो गया। रुमाल डिगा फराया ते उहने आख्या धन्नवाद, ते गुरदेव कहिंदे जिन्ने तैनूं इन्ना कुछ दित्ता कदे उहदा धन्नवाद वी कर लिया कर। आपां सुखमनी साहब की पावन बाणी च पढ़दे हां निर्गुण आर एआनिया सो प्रभ सदा समाल जिन किया ते चीत रख नानक निभ ही नाल।
ਤੋਂ ਰਹੁ ਵਿਚਾਰ, ਕਿਉਂਕਿ ਆਪਾਂ ਇਹਨੂੰ ਵਿਚਾਰਨਾ ਤੇ ਮੁੜ ਕੇ ਹੁਕਮਨਾਮੇ ਦੀ ਜੋ ਲੜੀਵਾਰ ਕਥਾ ਉਹ ਵੀ ਕਰਨੀ ਹੈ। ਭਾਈ ਸਾਹਿਬ ਭਾਈ ਗੁਰਦਾਸ ਦੀਆਂ ਵਾਰਾਂ ਨੂੰ ਪੜ੍ਹੀਏ ਔਰ ਉਹਦੇ ਵਿੱਚ ਇੱਕ ਦ੍ਰਿਸ਼ਟਾਂਤ ਦਿੱਤਾ ਕਿਰਤ ਕਰਤਾ ਦਾ। ਮੈਂ ਕੇਵਲ ਤੇ ਕੇਵਲ ਇੱਕ ਦ੍ਰਿਸ਼ਟਾਂਤ ਸਾਂਝਾ ਕਰਨਾ। ਉਹ ਲਿਖਦੇ ਨੇ, ਮੱਧ ਵਿੱਚ ਰਿੱਧਾ ਪਾ ਕੇ ਕੁੱਤੇ ਦਾ ਮਾਸ ਇਹ ਧਿਆਨ ਦਿਆ ਜੇ। ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ, ਕਹਿੰਦੇ ਮੱਧ ਵਿੱਚ ਰਿੱਧਾ ਪਾਏ ਕੇ ਕੁੱਤੇ ਕਾ ਮਾਸ ਧਰਿਆ ਮਾਨਸ ਖੋਪੜੀ ਵਿੱਚ ਮੰਦੀ ਵਾਸ ਰੱਤੂ ਭਰਿਆ ਕੱਪੜਾ ਤਿਸ ਕੱਜਣ ਟਾਸ ਆਗ ਸੁਣਾਏ ਪੁੱਛਿਆ ਲਾਹੇ ਵਿਸ਼ਵਾਸ ਨਦਰ ਭਵੇ ਅਕਿਰਤ ਕਣ ਮਤ ਹੋਏ ਬੜਾਸ। ਮੈਂ ਸੰਖੇਪ ਰੂਪ ਵਿੱਚ ਗੱਲ ਕੀਤੀ ਹੈ। ਕੁੱਤੇ ਦੇ ਮਾਸ ਨੂੰ ਮਾੜਾ ਮੰਨਿਆ ਜਾਂਦਾ ਹੈ, ਸ਼ਰਾਬ ਮਾੜੀ ਹੈ। ਜਦੋਂ ਜਿੰਨਾ ਚਿਰ ਬੰਦਾ ਜਿਉਂਦਾ ਨਾ ਸ਼ੁਕਰ ਕਰਿਆ ਕਰੀਏ। ਪਸ਼ੂਆਂ ਦੀਆਂ ਹੱਡੀਆਂ ਵੀ ਕੰਮ, ਚਮੜਾ ਵੀ ਕੰਮ, ਪਰ ਬੰਦੇ ਦਾ ਕੁਝ ਵੀ ਕੰਮ ਨਹੀਂ। ਬਾਣੀ ਦੀਆਂ ਪੰਕਤੀਆਂ, ਨਰੂ ਮਰੇ ਨਰਕਾਮ ਨਾ ਆਵੇ, ਪਸ਼ੂ ਮਰੇ ਦਸ ਕਾਜ ਸਵਾਰੇ, ਆਪਣੇ ਕਰਮ ਕੀ ਗੱਤ ਮੈਂ ਕਿਹਾ ਜਾਣੂ ਬਾਬਾ ਰੇ। ਨਰੂ ਮਰੇ ਨਰਕਾਮ ਨਾ ਆਵੇ, ਬੰਦਾ ਮਰ ਗਿਆ ਤੇ ਕਿਸੇ ਕੰਮ ਨਹੀਂ। ਪਸ਼ੂ ਮਰੇ ਦਸ ਕਾਜ ਸਵਾਰੇ, ਆਪਣੇ ਕਰਮ ਕੀ ਗੱਤ ਮੈਂ ਕਿਹਾ ਜਾਣੂ ਬਾਬਾ ਰੇ। ਮੈਂ ਕੀ ਦੱਸਾਂ ਪਾਤਸ਼ਾਹ, ਰੋ ਵਿਚਾਰ। ਭਾਈ ਜੀ ਕਹਿੰਦੇ ਕਿ ਇੱਕ ਢਿੱਲੇ ਜੀਵਨ ਵਾਲੀ ਔਰਤ ਨੇ, ਯਾਦ ਰੱਖਣਾ, ਗੁਰੂ ਘਰ ਵਿੱਚ ਬੰਦੇ ਦੇ ਕਰਮ ਕਰਕੇ ਜਾਤੀ ਹੈ, ਜਨਮ ਕਰਕੇ ਕੋਈ ਜਾਤੀ ਨਹੀਂ। ਇਹ ਅੱਜ ਮੌਕਾ ਨਹੀਂ ਵੀ ਮੈਂ ਪੱਖ ਨੂੰ ਸਾਂਝਾ ਕਰਾਂ। ਪੰਜ ਸਿੱਖਾਂ ਨੇ ਅੰਮ੍ਰਿਤ ਛਕਿਆ, ਕਿਸੇ ਨਾਲ ਜੱਟ ਦੀ ਮੋਹਰ ਲੱਗੀ ਹੈ, ਕਿਸੇ ਨਾਲ ਖੱਤਰੀ ਜੁੜਿਆ, ਕੋਈ ਕੱਪੜੇ ਦਾ ਕੰਮ ਕਰਦਾ, ਕੋਈ ਛੀਂਬਾ ਹੈ, ਕੋਈ ਝੋਰ ਹੈ, ਕੋਈ ਨਾਈ ਹੈ। ਤੇ ਮੇਰੇ ਗੁਰੂ ਨੇ ਇਹ ਨਹੀਂ ਆਖਿਆ ਵੀ ਇਹਨਾਂ ਚੋਂ ਜੱਟ ਵੱਜਾ ਵੱਡਾ, ਇਹ ਨਹੀਂ ਆਖਿਆ। ਉਹਨਾਂ ਪੰਜਾਂ ਨੂੰ ਬਰਾਬਰ ਆਖਿਆ, ਇਹ ਨਹੀਂ ਕਿ ਫਲਾਣਾ ਸਾਹਿਬ ਜਿਹੜਾ ਪੰਜਾਂ ਪਿਆਰਿਆਂ ਚੋਂ ਫਲਾਣਾ ਵੱਡਾ ਹੈ, ਫਲਾਣਾ ਛੋਟਾ, ਬਿਲਕੁਲ ਨਹੀਂ। ਉਹਨਾਂ ਪੰਜਾਂ ਪਿਆਰਿਆਂ ਨੂੰ ਬਰਾਬਰ ਆਖਿਆ ਤੇ ਨਾਲ ਆਖਿਆ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੈਨੂੰ ਕਰੋੜਾਂ ਮੇਰਾ ਨਮਸਕਾਰਾਂ, ਅਸੀਂ ਹੰਕਾਰ ਨਾਲ ਭਰੇ ਪਏ ਹਾਂ। ਆਪਣੇ ਸਿੰਘਾਂ ਵੱਲ ਵੇਖ ਕੇ ਆਖਿਆ, ਇਨਹੀਂ ਕੀ ਕਿਰਪਾ ਕੇ ਸਜੇ ਹਮ ਹੈ, ਨੇ ਮੋਸੇ ਗਰੀਬ ਕਰੋੜ ਭਰੇ। ਆਪਾਂ ਤਾਂ ਗੁਰਦੁਆਰੇ ਆਉਣੇ ਨਾ ਤੇ ਗਿਆਨੀ ਜੀ ਮਾੜਾ ਜਿਹਾ ਦਰੀ ਨੂੰ ਨਿਗਾਹ ਮਾਰੋ, ਅਸੀਂ ਕਹਿੰਦੇ ਬੜੀ ਸੋਹਣੀ ਹੈ। ਕਹਿੰਦਾ ਗਿਆਨੀ ਜੀ ਮੰਜੀ ਸਾਹਿਬ ਤਿੰਨ ਦਰੀਆਂ ਮੈਂ ਢਲਾਈਆਂ ਜੇ, ਤੇ ਜੇ ਤੂੰ ਤਿੰਨ ਦਰੀਆਂ ਨਾਲ ਚੜਾਉਣ ਤੇ ਮੰਜੀ ਸਾਹਿਬ ਖਾਲੀ ਰਹਿੰਦੀ। ਰੱਬ ਪਿਆਰਿਆ ਯਾਦ ਰੱਖ, ਜਿੱਦਣ ਜੰਮਿਆ ਸਾਂ ਉਸ ਦਿਨ ਚਾਰ ਗਿਰਾਂ ਤੇਰੇ ਕੱਪੜਾ ਵੀ ਗੱਲ ਨਹੀਂ ਸੀ, ਚਾਰ ਗਿਰਾਂ ਕੱਪੜਾ ਵੀ ਨਹੀਂ ਸੀ। ਨਾ ਗਏ ਆਵਣ ਨਾ ਗਏ ਜਾਣ, ਕੋਈ ਨਾ ਰਹਿ ਹੈ ਰਾਜਾ ਰਾਣਾ, ਨੰਗਾ ਆਇਆ ਸਾਂ ਤੇ ਨੰਗੇ ਚਲੇ ਜਾਣਾ, ਇੰਨਾ ਮੈਂ ਨਾ ਕਰਿਆ ਕਰ। ਰੋ ਵਿਚਾਰ, ਇੱਕ ਗਰਕੇ ਹੋਏ ਜੀਵਨ ਵਾਲੀ ਔਰਤ, ਆਪਾਂ ਦਾਲ ਭਾਜੀ ਬਣਾਉਂਦੇ ਹਾਂ, ਕਈ ਪਿੱਤਲ ਦੇ ਭਾਂਡੇ ਦੇ ਵਿੱਚ, ਕੋਈ ਤਾਂਬੇ ਦੇ ਭਾਂਡੇ ਵਿੱਚ, ਸਾਡੇ ਨਿਹੰਗ ਸਿੰਘ ਵੀਰ ਗੁਰੂ ਕੇ ਲਾਲ ਉਹ ਲੋਹੇ ਦੇ ਭਾਂਡੇ 'ਚ ਬਣਾਉਂਦੇ ਨੇ, ਸਰਬ ਲੋਹ ਵਿੱਚ। ਪਰ ਉਸ ਔਰਤ ਨੇ ਕੀ ਕੀਤਾ, ਜਿਹੜੀ ਬੰਦੇ ਦੀ ਖੋਪੜੀ ਹੈ ਨਾ, ਮੈਂ ਨਹੀਂ ਕਹਿੰਦਾ ਭਾਈ ਗੁਰਦਾਸ, ਬੰਦੇ ਦੀ ਖੋਪੜੀ ਦੇ ਵਿੱਚ ਪਾਣੀ ਦੀ ਬਜਾਏ ਸ਼ਰਾਬ ਪਾਈ, ਤੇ ਪਾਇਆ ਕੀ, ਕੁੱਤੇ ਦਾ ਮਾਸ ਲਿਆ। ਮਾਦ ਵਿੱਚ ਰਿੱਧਾ ਪਾਏ ਕਿ ਕੁੱਤੇ ਕਾ ਮਾਸ, ਟਾਕਲ ਝੱਲੀ ਚੂੜੀ ਕੱਜਣ ਤਾਸ ਆਗ ਸੁਣਾਏ ਪੁੱਛਿਆ ਲਾਏ ਵਿਸ਼ਵਾਸ,
ਕਿਸੇ ਨੇ ਪੁੱਛਿਆ ਵੀ ਬੀਬੀ ਬੜਾ ਢੱਕ ਕੇ ਚੱਲੀ, ਉਹ ਕੋਈ ਭਾਜੀ ਕੋਈ ਵਿਆਹ ਸ਼ਾਦੀ ਹੈ ਕੀ ਢੱਕਿਆ ਏ? ਕਹਿੰਦੀ ਵੀਰਾ ਢੱਕਿਆ ਢੱਕਣਾ ਕੀ ਹੈ, ਕੁੱਤੇ ਦਾ ਮਾਸ ਮਿਲਦਾ ਤੇ ਤਾਂ ਢੱਕਿਆ। ਭੈਣ ਜੀ ਕਿਉਂ? ਕਹਿੰਦੀ ਮੈਂ ਡਰਦੀ ਤੇ ਕਿਤੇ ਅਕਿਰਤ ਕਣ ਦੀ ਨਿਗਾਹ ਨਾ ਪੈ ਜਾਏ, ਅਕਿਰਤ ਕਣ ਏਡਾ ਮਾੜਾ ਹੈ, ਕੁੱਤੇ ਦਾ ਮਾਸ ਵੀ ਮਾੜਾ, ਸ਼ਰਾਬ ਵੀ ਮਾੜਾ, ਬੰਦੇ ਦੀ ਖੋਪੜੀ ਚ ਰਹਿੰਦਾ ਹੈ ਤੇ ਵੇ ਪਚਾਰ ਔਰਤ ਉਹ ਬਣਾ ਲਈ ਬਣਾ ਕੇ ਲਿਜਾ ਰਹੀ ਹੈ ਤੇ ਟੱਕਿਆ ਤਾਂ ਵੀ ਕਿਤੇ ਅਕਿਰਤ ਘਣਤਾ ਦਾ ਨਿਗਾਹ ਨਾ ਪੈ ਜਾਏ। ਜਿਹਨੂੰ ਭਾਈ ਗੁਰਦਾਸ ਜੀ ਨੇ ਲਿਖਿਆ ਆਪਣੀ ਵਾਰਾਂ ਚ, ਸਾਰੇ ਗਨਾਹ ਵਿੱਚੋਂ ਵੱਡਾ ਗਨਾਹ ਹੈ ਭਾਰੇ ਭੂਈ ਅਕਿਰਤ ਘਣ ਮੰਦੀ ਹੂ ਮੰਦੇ, ਸਾਰਿਆਂ ਤੋਂ ਵੱਡਾ ਗਨਾਹ ਹੈ ਅਕਿਰਤ ਘਣਤਾ ਦਾ। ਇਸ ਕੇ ਪਹਿਲੀ ਪੰਕਤੀ ਦੇ ਵਿੱਚ ਅੱਜ ਤਾਂ ਗੁਰੂ ਪੰਚਮ ਪਾਤਸ਼ਾਹ ਨੇ ਸਾਨੂੰ ਸਮਝਾਇਆ ਵੀ ਗੁਰਸਿੱਖਾ ਵੇਖੀ ਕਿਤੇ ਅਕਿਰਤ ਘਣ ਨਾ ਬਣ ਜਾਈ, ਉਸ ਵਾਹਿਗੁਰੂ ਨੇ ਤੈਨੂੰ ਕੀ ਕੁਝ ਦਿੱਤਾ ਹੈ। ਹਜ਼ੂਰ ਜਿਵੇਂ ਸਮਝਾਉਂਦੇ ਨੇ ਯਤਨ ਕਰੀਏ।

0: ਜਿਸਕਾ ਤਨ ਮਨ ਧਨ ਸਭ ਤਿਸਕਾ।
1: ਜਿਹੜੀ ਰਾਗ ਮਾਲਾ ਉਹਦੇ ਮੁਤਾਬਕ ਤਨਾਸਰੀ ਰਾਗਣੀ ਹੈ। ਗੁਰੂ ਪਾਤਸ਼ਾਹ ਨੇ ਗੁਰੂ ਕੀ ਬਾਣੀ ਚ ਭਾਵੇਂ ਰਾਗ ਨੇ ਤੇ ਭਾਵੇਂ ਰਾਗਣੀ, ਉਹਨਾਂ ਨੂੰ ਰਾਗ ਕਹਿ ਕਰਕੇ ਸਨਮਾਨ ਦਿੱਤਾ ਹੈ। ਇਸ ਸੰਧਾਗਰੀ ਰਾਗ ਵਿੱਚ ਹਜ਼ੂਰ ਕਹਿੰਦੇ ਗੁਰਮੁਖਾ ਯਾਦ ਕਰ ਜਿਹਨੇ ਤੈਨੂੰ ਤਨ ਦਿੱਤਾ ਹੈ, ਤੈਨੂੰ ਸੋਚਣ ਲਈ ਮਨ ਦਿੱਤਾ ਹੈ, ਤੇਰੀ ਵਰਤੋਂ ਵਾਸਤੇ ਤੈਨੂੰ ਤਿੰਨ ਚੀਜ਼ਾਂ ਦਿੱਤੀਆਂ ਨੇ। ਕੋਈ ਕਿਸੇ ਨੂੰ ਨਿੱਕੀ ਜਿਹੀ ਚੀਜ਼ ਦੇ ਦੇ, ਮੇਰੇ ਸਾਹਮਣੇ ਅੱਠਵੀਂ ਜਮਾਤ ਵਿੱਚ ਸਾਨੂੰ ਇਹ ਕਵਿਤਾ ਲੱਗੀ ਸੀ ਸਕੂਲੇ, ਪਾਣੀ ਦੇ ਪਿਆਲੇ ਦਾ ਮੁੱਲ, ਇਹ ਸਕੂਲੇ ਸਾਨੂੰ ਪੜ੍ਹਾਇਆ ਗਿਆ। ਉਹਦੇ ਲਿਖਿਆ ਸੀ ਵੀ ਇੱਕ ਵਾਰ ਬੀਰਬਲ ਨੇ ਅਕਬਰ ਦੇ ਕੋਲ ਬੈਠਾ ਤੇ ਉਹ ਤੇ ਲੱਗੀ ਤੇ ਪਾਣੀ ਮੰਗਿਆ, ਤੇ ਬੀਰਬਲ ਦੀ ਬੁੱਧੀ ਬੜੀ ਤੀਖਣੀ ਸੀ, ਸਵਾਲ ਜਵਾਬ ਆਮ ਕਰਦਾ ਰਹਿੰਦਾ। ਜਦੋਂ ਅਕਬਰ ਪਾਣੀ ਪੀਣ ਲੱਗਾ ਤੇ ਗੁੱਟ ਫੜ ਕੇ ਕਹਿਣ ਲੱਗਾ ਬਾਦਸ਼ਾਹ ਬੁਰਾ ਨਾ ਮੰਨੀ, ਭਰਾ ਕਿਤੇ ਪਾਣੀ ਮੁੱਕ ਜਾਏ, ਤੈਨੂੰ ਉਦੋਂ ਅੱਧਾ ਪਿਆਲਾ ਪਾਣੀ ਦਾ ਦੇਵੇ ਤੇ ਉਹਨੂੰ ਕੀ ਨਾਮ ਦੇਗਾ। ਇਹ ਸਾਨੂੰ ਸਕੂਲੇ ਪੜ੍ਹਾਇਆ ਗਿਆ, ਸ਼ਾਇਦ ਹੀਰਾ ਸਿੰਘ ਦਰਦ ਦੀ ਕਵਿਤਾ ਹੋਵੇ। ਅਕਬਰ ਕਹਿਣ ਲੱਗਾ ਅੱਧਾ ਰਾਜ ਭਾਗ, ਪਾਣੀ ਪੀ ਲਿਆ, ਤੇ ਬੀਰਬਲ ਕਹਿਣ ਲੱਗਾ ਬਾਦਸ਼ਾਹ ਸਲਾਮਤ ਖੁਦਾ ਨਾ ਕਰੇ ਤੈਨੂੰ ਬੰਨ ਪੈ ਜਾਏ, ਇਹ ਤੈਨੂੰ ਉਸ ਮੌਕੇ ਹਕੀਮ ਡਾਕਟਰ ਦਵਾਈ ਦੇ ਕੇ ਬਚਾਵੇ, ਉਹਨੂੰ ਕੀ ਦੇਗਾ। ਕਹਿੰਦਾ ਅੱਧਾ ਰਾਜ ਭਾਗ। ਤੇ ਬੀਰਬਲ ਕਹਿਣ ਲੱਗਾ ਹੁਣ ਤੇਰੇ ਆਪਣੇ ਬਿਆਨਾਂ ਦੇ ਮੁਤਾਬਕ ਤੇਰੇ ਰਾਜ ਭਾਗ ਦੀ ਕੀਮਤ ਇੱਕ ਪਾਣੀ ਦਾ ਪਿਆਲਾ ਹੈ, ਬਾਕੀ ਦੀਆਂ ਗਿਆਨ ਦੀਆਂ ਗੱਲਾਂ ਛੱਡੋ। ਜਿਸ ਬੰਦੇ ਤੇ ਨੇਤਰ ਹੈ ਨਹੀਂ, ਉਹਦੇ ਕੋਲ ਪ੍ਰਾਪਰਟੀ ਬੜੀ, ਤੇ ਡਾਕਟਰ ਕਹਿੰਦਾ ਵੀ ਭਾਈ ਸਾਹਿਬ ਮੈਂ ਤੁਹਾਡੀਆਂ ਅੱਖਾਂ ਠੀਕ ਕਰ ਸਕਦਾ, ਤੇ ਜੇ ਮੈਂ ਤੁਹਾਡੀ ਅੱਖਾਂ ਦੀ ਰੋਸ਼ਨੀ ਲਿਆ ਦਿਆਂ ਤੇ ਕੂ ਦਿਓਗੇ। ਉਹ ਕਹਿੰਦਾ ਮੇਰਾ ਅੰਗੂਠਾ ਪੜ ਕੇ ਹੁਣੇ ਲਿਖਾ ਲਾ, ਮੈਂ ਤੈਨੂੰ ਸਾਰੀ ਜਾਇਦਾਦ ਦੇ ਦਿਆਂਗਾ, ਮੈਨੂੰ ਵੇਖਣ ਲਈ ਅੱਖਾਂ ਦੇ ਦੇ। ਤੇ ਜਿਹਨੇ ਸਾਨੂੰ ਤਨ ਦਿੱਤਾ ਹੈ, ਧਨ ਦਿੱਤਾ ਹੈ, ਮਨ ਦਿੱਤਾ ਹੈ, ਮੇਰੇ ਗੁਰਦੇਵ ਕਹਿੰਦੇ ਗੁਰਮੁਖਾ ਕਿਤੇ ਉਹਦਾ ਵੀ ਸ਼ੁਕਰ ਕਰ ਲਿਆ ਕਰ, ਕਿਤੇ ਉਹਦਾ ਧੰਨਵਾਦ ਵੀ ਕਰ ਲਿਆ ਕਰ। ਤੇ ਜਿਹਨੇ ਧੰਨਵਾਦ ਕੀਤਾ ਹੈ
0: ਸੋਈ ਸੁਗੜ ਸੁਜਾਨੀ,
1: ਜਿਹੜਾ ਪਰਿਪੂਰਨ ਪ੍ਰਮਾਤਮਾ ਜੇ ਕੋ ਸਿਆਣਾ ਤੇ ਇਹ ਵੀ ਵਾਹਿਗੁਰੂ ਨੇ ਬਣਾਇਆ, ਜੇ ਕੋ ਚਤਰਾ ਤੇ ਇਹ ਵੀ ਵਾਹਿਗੁਰੂ ਨੇ ਬਣਾਇਆ। ਤੇ ਯਾਦ ਰੱਖਿਓ ਉਸ ਵਾਹਿਗੁਰੂ ਤੋਂ ਵੱਡਾ ਚਤਰ ਵੀ ਕੋਈ ਨਹੀਂ ਤੇ ਉਹਦੇ ਤੋਂ ਵੱਡਾ ਸੁਗੜ ਵੀ ਕੋਈ ਨਹੀਂ। ਇਸ ਕਰਕੇ ਕੇਵਲ ਤੇ ਕੇਵਲ ਉਹਦੇ ਅੱਗੇ ਅਰਦਾਸ ਕਰਿਆ ਕਰ।
0: ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ,
1: ਗੁਰਮੁਖੋ ਆਪਾਂ ਦੁਖੀ ਆ ਆਪਾਂ ਸੁਖੀ ਆ, ਉਹ ਦੁੱਖ ਤੇ ਸੁੱਖ ਨੂੰ ਸੁਣਨ ਵਾਲਾ ਹੈ।
0: ਤਾਉ ਬਿਦ ਨੀਕੀ ਖਟਾਨੀ,
1: ਹਜ਼ੂਰ ਕਹਿੰਦੇ ਵੀ ਜਿਸ ਗੁਰਮੁਖ ਦੀ ਇਹ ਅਵਸਥਾ ਬਣ ਜਾਏ ਵੀ ਦੁੱਖ ਸੁੱਖ ਦੇ ਵਿੱਚ ਉਹ ਸਹਾਇਤਾ ਕਰਦਾ, ਸਮਝ ਲਓ ਉਹਨੇ ਚੰਗੀ ਕਮਾਈ ਕਰ ਲਈ। ਜਿਹਨੂੰ ਆਪਾਂ ਕਹਿੰਦੇ ਫਲਾਣੇ ਨੇ ਕੁਝ ਖੱਟ ਲਿਆ, ਹਜ਼ੂਰ ਕਹਿੰਦੇ ਉਹਨਾਂ ਗੁਰਮੁਖਾਂ ਨੇ ਕੁਝ ਖੱਟਿਆ ਜਿਨ੍ਹਾਂ ਨੇ ਇਹ ਸਮਝਿਆ ਵੀ ਤਨ ਵੀ ਉਹਦਾ ਮਨ ਵੀ ਉਹਦਾ।

ਦੀ ਗੱਲ ਕਰੀ ਦੀ ਨਾ ਤੇ ਮੈਨੂੰ ਗੁਰਮੁਖ ਤੁਹਾਡਾ ਤਾਂ ਕੋਈ ਪਤਾ ਨਹੀਂ ਪਰ ਮੈਨੂੰ ਬੜੀ ਸ਼ਰਮ ਆਉਂਦੀ ਆਪਣੇ ਆਪ 'ਚ ਜਦੋਂ ਮੈਂ ਸੱਜਣ ਸਾਗੀ ਪੜ੍ਹਦਾ। ਕਿਉਂ? ਉਹਦਾ ਭਤੀਜਾ ਚਾਚਾ ਤੇ ਭਤੀਜੇ ਨੇ ਜਿਹਨੂੰ ਕਹਿੰਦੇ ਨੇ ਕੰਪਨੀ, ਅੱਜ ਕੱਲ੍ਹ ਲਫ਼ਜ਼ ਬਣਿਆ ਕੰਪਨੀ ਬਣਾਈ ਹੈ, ਉਹਦੇ ਭਤੀਜੇ ਦਾ ਨਾਮ ਸੀ ਕੱਜਣ ਤੇ ਚਾਚੇ ਦਾ ਨਾਮ ਸੀ ਸੱਜਣ। ਉਹਨਾਂ ਨੇ ਕੰਪਨੀ ਬਣਾਈ। ਇੱਕ ਬੰਦਾ ਜਿਹੜਾ ਭਤੀਜਾ ਲੋਕਾਂ ਨੂੰ ਪ੍ਰੇਰ ਕੇ ਲਈ ਹੁੰਦਾ ਤੇ ਚਾਚਾ ਝੜਕਾਈ ਜਾਂਦਾ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਉੱਥੇ ਆਏ ਤੇ ਕਾਹਲਾ ਪਿਆ ਕਿ ਇਹ ਸੌਣ ਤੇ ਮੈਂ ਆਪਣਾ ਕੰਮ ਕਰਾਂ। ਅੱਧੀ ਰਾਤ ਤੋਂ ਟਾਈਮ ਉੱਪਰ ਹੋਇਆ ਤੇ ਕਹਿਣ ਲੱਗਾ ਤੁਸੀਂ ਸੌਂਦੇ ਨਹੀਂ। ਤੇ ਭਾਈ ਮਰਦਾਨੇ ਨੇ ਆਖਿਆ ਮਿੱਤਰਾ, ਜਿਹੜੇ ਬਾਬੇ ਨੂੰ ਸੌਣ ਲਈ ਕਹਿੰਦਾ ਇਹ ਸੌਂਦਾ ਨਹੀਂ, ਉਹ ਸੁੱਤਿਆਂ ਨੂੰ ਜਗਾਉਣ ਲਈ ਆਉਂਦਾ ਹੀ। ਔਰ ਗੁਰੂ ਨਾਨਕ ਪਾਤਸ਼ਾਹ ਨੇ ਉੱਥੇ ਸ਼ਬਦ ਪੜ੍ਹਿਆ, ਉੱਜਲ ਕਹਿਣਾ ਤਿਲਕਣਾ ਘੋਟਮ ਕਾਲੜੀ ਬਸ, ਧੋਤੇ ਝੂਠ ਨਾ ਉਤਰੇ ਜੇ ਸੋ ਧੋਵਾਂ ਤਿਸ, ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲੰਨ, ਜਿੱਥੇ ਲੇਕਾ ਮੰਗੀਏ ਤਿੱਥੇ ਖੜੇ ਦਸੰਨ। ਇਹ ਸਾਖੀ ਨੂੰ ਪੜ੍ਹਨਾ, ਧਿਆਨ ਕਰਿਆ ਜੇ ਆਪਣੇ ਅੰਦਰ। ਸੱਜਣ ਠੱਗ ਨੇ ਇੱਕ ਸ਼ਬਦ ਸੁਣਿਆ, ਕੰਨਾਂ ਨੂੰ ਹੱਥ ਲਾਇਆ ਤੇ ਉਹਦਾ ਘਰ ਧਰਮਸ਼ਾਲਾ ਬਣ ਗਿਆ। ਆਪਾਂ ਕਿੰਨੇ ਸੁਣੇ ਤੇ ਕਿੰਨੇ ਪੜ੍ਹੇ, ਦਾ ਲੱਗਦਾ ਤੇ ਦਾ ਫਿਰ ਵੀ ਲਾਈ ਜਾਂਦੇ ਆ। ਮੈਂ ਸੱਜਣ ਠੱਗ ਨੂੰ ਮੱਥਾ ਟੇਕਦਾ ਵੀ ਬਾਬਾ ਨਮਸਕਾਰ ਤੈਨੂੰ, ਤੂੰ ਤਾਂ ਇੱਕ ਸ਼ਬਦ ਸੁਣਿਆ ਤੇ ਸਾਰੀਆਂ ਮਾੜੀਆਂ ਆਦਤਾਂ ਛੱਡ ਦਿੱਤੀਆਂ। ਅਸੀਂ ਸ਼ਬਦ ਹਜ਼ਾਰਾਂ ਮੇਰੇ ਪੜ੍ਹੇ ਪਏ, ਦਾਲ ਲੱਗੇ ਤੇ ਛਿਲ ਲਈ ਜਾਈ, ਕੀ ਕਰਤੂਤ ਹੈ ਸਾਡੀ? ਸਤਿਗੁਰੂ ਪਾਤਸ਼ਾਹ ਸਾਡੇ ਤੇ ਕਿਤੇ ਕਿਰਪਾ ਕਰਨ, ਸਾਨੂੰ ਸਤ ਬਖਸ਼ਣ, ਸਾਨੂੰ ਸੰਤੋਖ ਬਖਸ਼ਣ। ਇਹ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ। ਮੇਰੇ ਪਾਤਸ਼ਾਹ ਕਹਿੰਦੇ ਨੇ ਗੁਰਮੁਖਾ ਗੱਲ ਤਾਂ ਬਣੇਗੀ ਜੇ ਮਨ ਕਰਕੇ ਕੇਵਲ ਤੇ ਕੇਵਲ ਇੱਕ

0: ਵਾਹਿਗੁਰੂ ਦਾ ਤਾਨ ਮਨ ਧਨ ਸਮਝ ਲਿਆ ਨਾ, ਉਹਨਾਂ ਨੂੰ ਦੁਨੀਆਂ ਦੇ ਲੋਕ ਤੋੜਨ ਦਾ ਯਤਨ ਤਾਂ ਕਰ ਰਿਹਾ, ਪਰ ਉਹਨਾਂ ਤਿਲਜ ਨੇ ਵੀ ਕਿਸੇ ਦੀ ਗੱਲ ਨਹੀਂ ਜੇ ਮੰਨੀ। ਉਹਨਾਂ ਨੇ ਰੰਚਕ ਤਿਲ ਦਾ ਭਾਵ ਹੁੰਦਾ, ਆਪਾਂ ਪੰਜਾਬੀ ਚ ਕਹਿੰਦੇ ਤਿਲ ਤਿਲ ਦਾ ਭਾਵ ਹੁੰਦਾ ਸਭ ਤੋਂ ਥੋੜਾ। ਉਹਨਾਂ ਗੁਰਮੁਖ ਪਿਆਰਿਆਂ ਦਾ ਮਨ ਤਿਲ ਜਿੰਨਾ ਵੀ ਹੋਰ ਕਿਸੇ ਨੂੰ ਨਹੀਂ ਮੰਨਿਆ ਸਲਾਮ ਦੇ ਕਰਕੇ ਕਿਰਪਾ ਕਰਦੇ ਹਨ।
1: ਅੰਮ੍ਰਿਤ ਨਾਮ ਨਿਰਮੋਲਕ ਹੀਰਾ,
0: ਸਤਿਗੁਰੂ ਪਾਤਸ਼ਾਹ ਨੇ ਸਾਨੂੰ ਨਾਮ ਦਿੱਤਾ ਨਾ, ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉਤਰੇ ਪਾਰ। ਇਹ ਥੋੜਾ ਜਿਹਾ ਮੈਂ ਇਹਦਾ ਨਿਰਣਾ ਕਰਾਂ। ਗੁਰਮੁਖੋ ਨਾਭਾ ਸਾਹਿਬ ਗੁਰਦੁਆਰਾ ਹੈ ਚੰਡੀਗੜ੍ਹ ਦੇ ਲਾਗੇ, ਉੱਥੇ ਜਥਾ ਹਰ ਸਾਲ ਜਾਂਦਾ ਸੀ ਜੇਠ ਦੀ ਸੰਗਰਾਂਦ ਤੋਂ ਲੈ ਕੇ ਤਿਹਾੜ ਦੀ ਸੰਗਰਾਂਦ ਤੱਕ ਦੁਪਹਿਰ ਦਾ ਟਾਈਮ। ਮੈਂ ਗੱਲ ਕਰਨ ਲੱਗਾ ਜਿਹੜੇ ਨਾਮ ਲੈਣ ਜਾਂਦੇ ਨੇ ਨਾ, ਹੋ ਸਕਦਾ ਵੀ ਉਹਨਾਂ ਦੇ ਡੇਰਿਆਂ ਵਿੱਚ ਵੀ ਇਹ ਉਹਨਾਂ ਨੂੰ ਫੀਡ ਕੀਤਾ ਜਾਂਦਾ ਵੀ ਤੁਸੀਂ ਸਾਡੇ ਕੋਲ ਨਾਮ ਲਓ, ਵਾਹਿਗੁਰੂ ਮੰਤਰ ਨਹੀਂ। ਮੇਰਾ ਅੰਦਾਜ਼ਾ, ਮੈਂ ਅੰਦਾਜ਼ੇ ਨਾਲ ਗੱਲ ਕਹਿ ਰਿਹਾ, ਕੋਈ ਜ਼ਰੂਰੀ ਨਹੀਂ ਵੀ ਸਾਡੇ ਕੋਲ ਨਾਮ ਲੈ ਕੇ ਜਾਓ। ਵਾਹਿਗੁਰੂ ਕਿਹੜਾ ਨਾਮ ਹੋਇਆ ਭਲਾ? ਉਹ ਪਰਿਵਾਰ ਆਇਆ ਸੀ, ਤਿੰਨ ਵਿਦਿਆਰਥੀ ਖਲੋਤੇ ਸਾਂ ਤੇ ਸਾਨੂੰ ਕਹਿਣ ਲੱਗੇ, ਕਾਕਾ ਤੁਸੀਂ ਕਹਿੰਦੇ ਵਾਹਿਗੁਰੂ ਗੁਰਮੰਤਰ ਹੈ ਤੇ ਬਾਣੀ ਚ ਕਿਤੇ ਵਾਹਿਗੁਰੂ ਗੁਰਮੰਤਰ ਲਿਖਿਆ ਨਹੀਂ, ਗੁਰੂ ਸਾਹਿਬ ਦੀ ਬਾਣੀ ਚ ਕਿਤੇ ਲੱਭ ਕੇ ਵਿਖਾਓ। ਮੈਨੂੰ ਕਿਸੇ ਦਾ ਪਤਾ ਨਹੀਂ, ਮੈਂ ਗੁਰੂ ਕੇ ਸੰਗ ਚ ਬੈਠਾ, ਮੈਂ ਬਿਲਕੁਲ ਬਉਜ਼ਲ ਗਿਆ, ਮੈਨੂੰ ਚੱਕਰ ਆ ਗਿਆ, ਮੈਂ ਮੇਰੇ ਮਨ ਤੇ ਇੰਨਾ ਬੋਝ ਪਿਆ ਉਹਨਾਂ ਦੀ ਗੱਲ ਦਾ। ਮੈਂ ਗੁਰੂ ਦਰਬਾਰ ਚ ਗਿਆ, ਸੰਤ ਕਰਤਾਰ ਸਿੰਘ ਜੀ ਉੱਥੇ ਬੈਠੇ ਸਨ ਇਕੱਲੇ ਤੇ, ਕਹਿੰਦੇ ਪੁੱਤ ਆ, ਮੈਂ ਕਿਹਾ ਜੀ ਆਹ ਗੱਲ ਹੈ। ਉਹਨੇ ਮੈਨੂੰ ਸਵਾਲ ਕੀਤਾ ਵੀ ਤੂੰ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਮੰਨਦਾ? ਮੈਂ ਕਿਹਾ ਜੀ ਇਹ ਕੋਈ ਸ਼ੱਕ ਵਾਲੀ ਗੱਲ, ਮੇਰਾ ਤਾਂ ਸਭ ਕੁ ਰੱਬ ਆ। ਕਹਿੰਦੇ ਕਿੰਨੇ ਕੁ ਨੂੰ ਮੰਨਦਾ ਹੈ? ਤੇ ਅਸੀਂ ਚਾਚਾ ਭਤੀਜਾ ਸੰਤ। ਮੈਂ ਕਿਹਾ ਜੀ ਇਹ ਵੀ ਕੋਈ ਗੱਲ ਹੁੰਦੀ ਵੀ ਮੈਂ ਚਾਚੇ ਦਾ ਮੂੰਹ ਮੰਨਦਾ ਤੇ ਬਾਹਾਂ ਨਹੀਂ ਮੰਨਦਾ? ਤੇ ਮੈਂ ਕਿਹਾ ਚਾਚਾ ਚਾਚਾ ਪਿਓ ਪਿਓ ਤੇ ਇਹਦੇ ਚ ਕਿਹੜੀ ਗੱਲ ਹੈ? ਕਹਿੰਦੇ ਪੁੱਤਰਾ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਬਾਣੀ ਵਿੱਚ 13 ਵੇਰਾਂ ਵਾਹਿਗੁਰੂ ਆਇਆ ਜੀ। ਮੈਂ ਇਹ ਤਾਂ ਕਹਿ ਰਿਹਾ ਵੀ ਹੋ ਸਕਦਾ ਕਿਸੇ ਦੇਹਧਾਰੀ ਦੇ ਚੇਲੇ ਨੇ ਜਾਂ ਦੇਹਧਾਰੀ ਤੁਹਾਨੂੰ ਗੁੰਮਰਾਹ ਕਰੇ ਵੀ ਗੁਰੂ ਪਾਤਸ਼ਾਹ ਦੀ ਬਾਣੀ 'ਚ ਕਿਤੇ ਵਾਹਿਗੁਰੂ ਲਫ਼ਜ਼ ਨਹੀਂ ਲੱਭਦਾ ਤੇ ਇਸ ਕਰਕੇ ਤੁਸੀਂ ਇਸ ਪਾਸੇ ਕਿਉਂ ਜਾਂਦੇ ਹੋ? ਤੇ ਇਹਦਾ ਜਵਾਬ ਜੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ ਤੇ ਵਾਹਿਗੁਰੂ ਤੇਰੀ ਸਭ ਰਚਨਾ, ਤੇ 13 ਤੋਂ ਬਾਅਦ ਤਾਂ ਬਾਬੇ ਨਾਨਕ ਦੇ ਘਰ ਵਿੱਚ ਗਿਣਤੀ ਹੈ ਨਹੀਂ। ਬਾਬਾ ਨਾਨਕ 13 ਤੋਂ ਗਾਂ 14-15 ਤੱਕ ਨਹੀਂ ਜਾਂਦਾ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਜਿਹੜਾ ਵਾਹਿਗੁਰੂ ਗੁਰਮੰਤਰ ਹੈ ਨਾ, ਇਹਦੀ ਕੋਈ ਕੀਮਤ ਹੀ ਨਹੀਂ, ਔਰ ਇਹ ਜਿਹੜਾ ਵਾਹਿਗੁਰੂ ਮੰਤਰ ਹੈ ਨਾ, ਇਹ ਮ੍ਰਿਤੂ ਤੋਂ ਰਹਿਤ ਕਰ ਦਿੰਦਾ ਹੈ।
1: ਗੁਰਦੀਨੋ ਮੰਤਾਨੀ,
0: ਸਾਨੂੰ ਗੁਰੂ ਨੇ ਮੰਤਰ ਦੇਣਾ ਕੀਤਾ।
1: ਡਿੱਗੈ ਨਾ ਡੋਲੈ ਦ੍ਰਿੜ ਕਰ ਰਹੇ ਹੋ।
0: ਬਾਕੀ ਦੀਆਂ ਚੀਜ਼ਾਂ ਨੇ ਉਹ ਗੁਰਮੁਖ ਹੋ ਸਕਦਾ ਕੋਈ ਸਾਡੀ ਕੋਈ ਡਿੱਗ ਪਏ ਵੀ ਆਪਾਂ ਬਾਹਰ ਗਏ ਤੇ ਆਪਣਾ ਪੜੂਆ ਡੇਗ ਚੋਂ ਡਿੱਗ ਪਿਆ। ਇਹਦਾ ਨਾਮ ਹੈ ਨਾ, ਇਹ ਗਵਾਚਦਾ ਨਹੀਂ, ਤੇ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਇਹ ਨਾਮ ਵਸਿਆ ਉਹ ਬੋਲਦੇ ਨਹੀਂ। ਮੈਂ ਇੱਕ ਸਾਖੀ ਇੱਥੇ ਬਹੁਤ ਵੇਰਾਂ ਸੁਣਾਈ ਆ, ਬੀਬੀਆਂ ਭੈਣਾਂ ਮੇਰੀਆਂ ਬੈਠੀਆਂ ਨੇ, ਅੱਗੇ ਅਸੀਂ ਅਰਦਾਸ ਕਰਦੇ ਹੁੰਦੇ ਸਾਂ। ਜਿਨ੍ਹਾਂ ਬੀਬੀਆਂ ਭੈਣਾਂ ਨੇ ਜੇਲ੍ਹ ਮੀਰ ਮੰਨੂ ਦੀ ਜੇਲ੍ਹ ਵਿੱਚ, ਲਾਹੌਰ ਤੇ ਪੱਟੀ ਦੀ ਜੇਲ੍ਹ ਵਿੱਚ ਆਪਣੇ ਬੱਚਿਆਂ ਦੇ ਟੋਟੇ ਟੋਟੇ ਕਰਕੇ ਕੁਰਬਾਨੀਆਂ ਦਿੱਤੀਆਂ, ਉਹਨਾਂ ਮਾਈਆਂ ਬੀਬੀਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ, ਇਹ ਅਸੀਂ ਬੋਲਦੇ ਹੁੰਦੇ ਸਨ, ਬੋਲਣਾ ਚਾਹੀਦਾ। ਇਹਦਾ ਇਤਿਹਾਸ ਇਹ ਵੀ ਪੱਟੀ ਦੀ ਜੇਲ੍ਹ ਜਿਹੜੀ ਹੈ ਨਾ, ਪੱਟੀ ਦੀ ਜੇਲ੍ਹ ਤੇ ਲਾਹੌਰ ਦੀ ਜੇਲ੍ਹ ਵਿੱਚ ਸਾਡੀਆਂ ਬੀਬੀਆਂ ਭੈਣਾਂ ਨੂੰ ਕੈਦੀ ਬਣਾਇਆ ਗਿਆ, ਉਹਨਾਂ ਕੋਲ ਮਾਸੂਮ ਬੱਚੇ, ਬੀਬੀਆਂ ਦੇ ਪਤੀ ਸ਼ਹੀਦ ਹੋ ਗਏ, ਤੇ ਇਹ ਵੀ ਆਪਾਂ ਸੁਣਦੇ ਸਾਂ। ਜਿਨ੍ਹਾਂ ਖੰਨੀ ਖੰਨੀ ਰੋਟੀ ਤੇ ਪਾਣੀ ਦੇ ਪਿਆਲੇ ਤੇ ਗੁਜ਼ਾਰਾ ਕੀਤਾ, ਖੰਨੀ ਦਾ ਭਾਵ ਹੁੰਦਾ ਰੋਟੀ ਦਾ ਚੌਥਾ ਹਿੱਸਾ, ਚੌਥਾ ਜਿਹਨੂੰ ਆਪਾਂ ਪੰਜਾਬੀ ਚੱਪਾ ਵੀ, ਸਾਡੇ ਪਿੰਡਾਂ ਵਿੱਚ ਚੱਪਾ ਕਹਿੰਦੇ ਨੇ, ਚੱਪਾ ਚੌਥਾ ਹਿੱਸਾ। ਚਾਰ ਬੀਬੀਆਂ ਦੇ ਰੋਟੀ ਇੱਕ ਮਿਲਦੀ ਹੈ, ਨੌਜਵਾਨ ਬੀਬੀ ਦੀ ਗੋਦੀ ਚ ਬੱਚਾ ਤੇ ਵਿਲੂ ਵਿਲੂ ਕਰਦਾ ਕਿਉਂਕਿ ਮਾਂ ਨੂੰ ਦੁੱਧ ਆਵੇ ਤੇ ਬੱਚਾ ਚੁੱਪ ਕਰੇ ਨਾ, ਬੱਚਾ ਵਿਲੂ ਵਿਲੂ ਕਰਦਾ ਤੇ ਜਿਹੜੀ ਬਜ਼ੁਰਗ ਮਾਤਾ ਉਹ ਕਹਿੰਦੀ ਨੇ ਧੀਏ ਮੇਰੇ ਵਾਲਾ ਵੀ ਚੱਪਾ ਤੂੰ ਖਾ ਲਾ, ਮੈਥੋਂ ਬੱਚਾ ਰੋਂਦਾ ਜਰਿਆ ਨਹੀਂ ਜਾਂਦਾ, ਤੈਨੂੰ ਘੁੱਟ ਦੁੱਧ ਆ ਜਾਏਗਾ। ਤੇ ਨੌਜਵਾਨ ਕਹਿੰਦੀ ਬੇਬੇ ਮੈਂ ਮੈਨੂੰ ਛੇੜਨਾ, ਤੇਰੀ ਜ਼ਬਾਨ ਅੜਦੀ ਤੇ ਇੱਥੋਂ ਬੋਲਿਆ ਨਹੀਂ ਜਾਂਦਾ ਤੇ ਪਤਾ ਨਹੀਂ ਘੜੀ ਤੇ ਪਲ ਨੂੰ ਤੁਰ ਜਾਣਾ ਤੇ ਮੇਰੀ ਰੋਟੀ ਖਾ ਲਾ ਮੈਂ ਜੇ ਚਾਰ ਦਿਨ ਕੱਢ ਜਾਂਗੀ। ਆਪਾਂ ਤਾਂ ਹੁਣ ਦੂਜਿਆਂ ਦੀ ਰੋਟੀ ਖੋਹਣੇ ਆ ਨਾ, ਸਾਡਾ ਮੁੱਢ ਕੀ ਹੈ। ਉਹ ਬੀਬੀ ਕਹਿੰਦੀ ਹੈ ਮਾਤਾ ਨੂੰ ਤੂੰ ਰੋਟੀ ਖਾ ਲਾ, ਮਾਤਾ ਕਹਿੰਦੀ ਧੀਏ ਤੂੰ ਖਾ ਲਾ, ਤੇ ਆਪਣੇ ਘਰ ਤਾਂ ਇੱਕ ਕਿਲੋ ਪਨੀਰ ਬਣਿਆ ਤੇ ਆਪਾਂ ਕਹਿੰਦੇ ਬੂਹਾ ਢੋ ਦੇਖੋ ਆ ਨਾ ਜਾਏ। ਇਹ ਪਤਾ ਨਹੀਂ ਕਿਸੇ ਨੇ ਪਨੀਰ ਵੇਖਿਆ ਕਿ ਨਹੀਂ ਵੇਖਿਆ, ਆਪਾਂ ਇੰਨੇ ਥੱਲੇ ਹੋ ਗਏ ਹਾਂ। ਜਦਕਿ ਆਪਾਂ ਪੜ੍ਹਦੇ ਹਾਂ ਜਿਨ੍ਹਾਂ ਨਾਮ ਜਪਿਆ ਜਿਨ੍ਹਾਂ ਨੇ ਵੰਡ ਕੇ ਛਕਿਆ ਤਿੰਨਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ, ਜਿਨ੍ਹਾਂ ਵੰਡ ਕੇ ਛਕਿਆ ਤੇ ਆਪਾਂ ਤਾਂ ਆਪਣੇ ਤੱਕ ਸੀਮਤ ਹਾਂ। ਹੋਇਆ ਕਿ ਬੀਬੀਆਂ ਦੀ ਚੜ੍ਹਦੀ ਕਲਾ ਵੇਖੀ, ਵੀਹ ਸਿਰ ਦਾਣੇ ਪੀਂਦੀਆਂ ਨੇ, ਵੀਹ ਸਿਰ ਜਿਸਲੇ ਜਿਹੜੇ ਸਵਾ ਸਵਾ ਮਨ ਦੇ ਪੀਸਣੇ ਪੀਸੇ, ਅੱਜ ਕੱਲ੍ਹ ਦੀ ਨਵੀਂ ਪੀੜ੍ਹੀ ਨੂੰ ਪਤਾ ਨਹੀਂ ਤੇ ਪੁਰਾਣੇ ਜਾਣਦੇ ਨੇ ਥੋੜ੍ਹੇ ਬੁੱਧੇ ਬਜ਼ੁਰਗ, ਦੋ ਤਰ੍ਹਾਂ ਦਾ ਮਨ ਹੁੰਦਾ, ਇੱਕ ਚਾਲੀ ਸਿਰ ਦਾ ਮਨ, ਇੱਕ ਸੋਲ੍ਹਾਂ ਸਿਰ ਦਾ ਮਨ। ਜਿਹੜਾ ਸੋਲ੍ਹਾਂ ਸਿਰ ਦਾ ਮਨ ਉਹਨੂੰ ਕਹਿੰਦੇ ਕੱਚਾ ਮਨ, ਇਹ ਪੁਰਾਣੀ ਬੋਲੀ ਸਾਡੀ। ਉਹਨਾਂ ਬੀਬੀਆਂ ਨੂੰ ਵੀਹ ਸਿਰ ਦਾਣੇ ਮਿਲਦੇ ਤੇ ਇੱਕ ਰੋਟੀ ਦਾ ਚੌਥਾ ਹਿੱਸਾ ਤੇ ਪਾਣੀ ਦਾ ਪਿਆਲਾ ਅੱਠੀ ਪੈਰੀ। ਉਹਨਾਂ ਦੁਸ਼ਟਾਂ ਨੇ ਬੀਬੀਆਂ ਦੇ ਬੱਚਿਆਂ ਦੇ ਟੋਟੇ ਕਰਕੇ ਤੇ ਉਹਨਾਂ ਦੇ ਗਲਾਂ ਵਿਚਾਰ ਪਾਏ। ਆਪਾਂ ਸਿੱਖ ਕੌਣ ਨਾ, ਇਵੇਂ ਨਹੀਂ ਭਾਈ ਗੁਰਦਾਸ ਨੇ ਲਿਖਿਆ ਗੁਰਸਿੱਖੀ ਬਰੀਕ ਹੈ ਖੰਡੇ ਧਾਰ ਗਲੀ ਅਤ ਧੀੜੀ, ਉੱਥੇ ਟਿਕੇ ਨਾ ਭੁਲਹਾਣਾ ਲੰਘ ਨਾ ਸਕੇ ਉੱਪਰ ਕੀੜੀ, ਵਾਲੋ ਨਿੱਕੀ ਆਖੀਏ ਤੇਲ ਤਿਲੋ ਲੈ ਕੋਲੂ ਪੀੜੀ, ਸਿਰਾ ਅਲੂਣੀ ਚਟਣੀ ਮਾਣ ਕਮੋਤੀ ਚੋਗ ਨਵੀੜੀ, ਸਿੱਖੀ ਕਮਾਉਣੀ ਗੁਰਮੁਖੋ ਗੱਲਾਂ ਕਰਨੀਆਂ ਸੌਖੀਆਂ ਪਰ ਕਮਾਉਣੀ ਬੜੀ ਔਖੀ ਜੇ, ਜਿਹਦੇ ਤੇ ਕਿਰਪਾ ਕਰੇ ਉਹੋ ਕਮਾਵੇਗਾ, ਆਪਣੇ ਆਪ ਕਮਾਈ ਨਹੀਂ ਜਾਂਦੀ। ਬੱਚਿਆਂ ਦੇ ਟੋਟੇ ਕਰਕੇ ਉਹਨਾਂ ਬੀਬੀਆਂ ਭੈਣਾਂ ਦੇ ਗਲਾਂ ਝਾੜ ਪਾਏ। ਨਮਸਕਾਰ ਗੁਰੂ ਗੋਬਿੰਦ ਸਿੰਘ ਨੂੰ, ਨਮਸਕਾਰ ਉਹਨਾਂ ਬੀਬੀਆਂ ਭੈਣਾਂ ਨੂੰ, ਹੱਥ ਜੋੜ ਕੇ ਆਨੰਦਪੁਰ ਸਾਹਿਬ ਵਾਲੇ ਪਾਸੇ ਮੂੰਹ ਕਰਕੇ ਕਹਿੰਦੀਆਂ ਬਾਜਾਂ ਵਾਲਿਆ ਜਿੰਨੀ ਮੇਰੇ ਤੇ ਖੁਸ਼ੀ ਕੀਤੀ ਸਾਰਿਆਂ ਤੇ ਕਰੀ। ਵੇਖੋ ਪਤੀ ਵੀ ਗਿਆ ਪੋਦੇ ਟੋਟੇ ਕਰਕੇ ਗਲੇ ਹਾਰ ਪਾਏ ਤੇ ਕਹਿੰਦੀ ਬਾਜਾਂ ਵਾਲਿਆ ਜਿਹੋ ਜੀ ਮੇਰੇ ਤੇ ਕਿਰਪਾ ਕੀਤੀ ਸਾਰਿਆਂ ਤੇ ਕਰੀ, ਤੇਰਾ ਲੱਖ ਲੱਖ ਧੰਨਵਾਦ। ਤੇ ਦੁਸ਼ਟਾਂ ਨੇ ਆਖਿਆ ਕਸਰ ਰਹਿ ਗਈ ਅਜੇ। ਉਹ ਕਹਿੰਦੀ ਪਾਪੀਆ ਤੈਨੂੰ ਕੀ ਪਤਾ, ਅੱਗੇ ਮੈਂ ਸ਼ਹੀਦ ਦੀ ਪਤਨੀ ਸਾਂ, ਹੁਣ ਸ਼ਹੀਦ ਦੀ ਮਾਂ ਬਣ ਗਈ, ਮੇਰੀ ਕੁੱਖ ਵੀ ਸਫਲੀ ਹੋ ਗਈ। ਜਿਹੋ ਜਿਹਾ ਗੁਰੂ ਗੋਬਿੰਦ ਸਿੰਘ ਮੇਰੇ ਤੇ ਖੁਸ਼ ਹੋਇਆ ਇਹ ਸਾਰਿਆਂ ਤੇ ਹੋਵੇ। ਇਹਦੇ ਸਿੱਖੀ ਜੋਤ ਉਦ ਭਾਵ ਹੈ, ਰੋਜ਼ ਪਾਠ ਕਰਦੇ ਪਰ ਅਮਲ ਨਹੀਂ ਕਰਦੇ, ਜੋਤ ਉਦ ਭਾਵ ਹੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇਹ ਮੇਰੇ ਵਾਹਿਗੁਰੂ ਜੋ ਤੈਨੂੰ ਭਾਉਂਦਾ ਉਹ ਠੀਕ ਹੈ ਤੇ ਤੈਨੂੰ ਸਦਾ ਵਾਸਤੇ ਮੈਂ ਨਮਸਕਾਰ ਕਰਦਾ। ਹਜ਼ੂਰ ਕਹਿੰਦੇ ਜਿਨ੍ਹਾਂ ਕੋਲ ਨਾਮ ਆ ਗਿਆ ਨਾ ਉਹਨਾਂ ਦਾ ਮਨ ਨਾ ਡੋਲਦਾ ਤੇ ਨਾ ਡਿੱਗਦਾ, ਉਹ ਪੂਰਨ ਤੌਰ ਤੇ ਤ੍ਰਿਪਤ ਹੋ ਗਏ ਨੇ। ਉਹ ਇਹ ਨਹੀਂ ਕਹਿੰਦੇ ਤੂੰ ਹੋਰ ਦੇ ਦੇ ਹੋਰ ਦੇ ਦੇ, ਉਹ ਕਹਿੰਦੇ ਪਾਤਸ਼ਾਹ ਜੋ ਤੂੰ ਦਿੱਤਾ ਹੈ ਤੇਰਾ ਧੰਨਵਾਦ।
1: ਪੂਰਨ ਹੋਏ ਤ੍ਰਿਪਤਾਨੀ,
0: ਤੌਰ ਤੇ ਰੱਜ ਜਾਂਦੇ ਨੇ, ਤ੍ਰਿਪਤ ਹੋ ਜਾਂਦੇ ਹਨ।
1: ਹੋਏ ਜੋ ਬੀਚ ਹਮ ਤੁਮ ਕਛ ਹੋਤੇ,
0: ਉਹਦੇ ਤੋਂ ਪਹਿਲਾਂ ਜਿਹੜੀ ਸਾਡੇ ਜਦੋਂ ਮਜ਼ੇ ਦੇ ਅੰਦਰ ਨਾਮ ਵਾਜੇ ਨਾ ਤੇ ਆਪਾਂ ਕਹਿੰਦੇ ਇਹ ਉਹਦਾ ਇਹ ਮੇਰਾ ਹੈ, ਤੇ ਪਾਤਸ਼ਾਹ ਕਹਿੰਦੇ ਨਾ ਭਾਈ ਜਦੋਂ ਉਹਨਾਂ ਦੇ ਅੰਦਰ ਨਾਮ ਵਸ ਗਿਆ ਨਾ ਤੇ ਜਿਹੜੀ ਤੂੰ ਤੇ ਮੈਂ ਵਾਲੀ ਗੱਲ ਸੀ
1: ਤਿੰਨ ਕੀ ਬਾਤ ਬਿਲਾਨੀ,
0: ਇਹ ਗੱਲਾਂ ਖਤਮ ਹੋ ਗਈਆਂ ਲਾਸ ਹੋ ਗਈਆਂ।
1: ਅਲੰਕਾਰ ਮਿਲ ਥੈਲੀ ਹੋਈ ਹੈ ਤਾਂ ਤੇ ਕਣਕ ਵਖਾਨੀ,
0: ਇਹ ਆਪਾਂ ਸੋਣੀਏ ਟੂਮਾਂ ਵਿਹਨੇ ਆ, ਕੋਈ ਕੜਾ ਹੈ ਕੋਈ ਕੈਂਠਾ ਹੈ ਕੋਈ ਇਸੇ ਪ੍ਰਕਾਰ ਮੁੰਦਰੀ ਹੈ, ਜਦੋਂ ਸੁਨਿਆਰੇ ਨੇ ਉਹਨੂੰ ਇਕੱਠਿਆਂ ਕਰਤਾ ਥੈਲੀ ਬਣ ਗਈ ਨਾ, ਇਹ ਨਹੀਂ ਕਹਿਣਾ ਵੀ ਇਹ ਕੜੇ ਵਾਲਾ ਹੈ ਇਹ ਛਾਪ ਵਾਲਾ ਹੈ ਇਹ ਕੈਂਠੇ ਵਾਲਾ ਹੈ, ਇਹ ਕਹਿੰਦੇ ਗੁਰਮੁਖੋ ਨੂੰ ਸਾਰੇ ਨੂੰ ਸੋਨਾ ਹੀ ਕਹਿਣਗੇ। ਇਹ ਨਹੀਂ ਵੀ ਮੁੰਦੀ ਵਾਲਾ ਸੋਨਾ ਨਹੀਂ ਕੜੇ ਵਾਲਾ ਸੋਨਾ ਨਹੀਂ, ਕਹਿੰਦੇ ਉਹ ਢਲ ਗਏ ਨਾ ਤੇ ਸਾਰੇ ਦੇ ਸਾਰੇ ਸੈਂਟ ਸਾਰੇ ਉਹ ਥੈਲੀ ਬਣ ਜਾਣਗੇ। ਇਸ ਪ੍ਰਕਾਰ ਭਾਵੇਂ ਕੋਈ ਹਿੰਦੂ ਹੈ ਭਾਵੇਂ ਕੋਈ ਸਿੱਖ ਹੈ ਭਾਵੇਂ ਕੋਈ ਮੁਸਲਮਾਨ ਹੈ, ਜਿਹਨਾਂ ਨਾਮ ਜਪਿਆ ਉਹ ਗੁਰਮੁਖੋ ਸਾਰੇ ਦੇ ਸਾਰੇ ਸੋਨਾ ਨੇ। ਜਿਵੇਂ ਆਪਾਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ 'ਚ ਬਾਬੇ ਫਰੀਦ ਨੂੰ ਮੱਥਾ ਟੇਕਦੇ ਹਾਂ, ਆਪਾਂ ਇਹ ਨਹੀਂ ਕਹਿੰਦੇ ਬਾਬਾ ਫਰੀਦ ਮੁਸਲਮਾਨ ਹੈ, ਅਸੀਂ ਬਾਬੇ ਫਰੀਦ ਜੀ ਨੂੰ ਮੱਥਾ ਟੇਕਦੇ ਹਾਂ। ਬਾਬੇ ਰਵਿਦਾਸ ਦੇ ਅੱਗੇ ਨੱਕ ਰਗੜਦੇ ਹਾਂ, ਬਾਬਾ ਜੈਦ ਦੇ ਬ੍ਰਾਹਮਣ ਹੈ। ਤੇ ਇਸੇ ਪ੍ਰਕਾਰ ਆ ਲਾਗੇ ਝਬਾਲ ਦੇ ਪਿੰਡ ਸੋਲ, ਇੱਥੋਂ ਦਾ ਬਾਬਾ ਸੈਨਾ, ਅਸੀਂ ਉਹਨੂੰ ਮੱਥਾ ਵੀ ਟੇਕਦੇ ਹਾਂ। ਇਸ ਪ੍ਰਕਾਰ ਉਹ ਗੁਰਮੁਖ ਜਨ ਜਿਨ੍ਹਾਂ ਦੇ ਅੰਦਰ ਨਾਮ ਵਸ ਗਿਆ, ਉਹਨਾਂ ਦੇ ਅੰਦਰੋਂ ਤੇਰੀ ਤੇ ਮੇਰੀ ਚਲੀ ਗਈ, ਉਹ ਸਾਰੇ ਪਰਮੇਸ਼ਰ ਦਾ ਰੂਪ ਬਣ ਗਏ, ਸੋਨਾ ਬਣ ਗਏ।
1: ਪ੍ਰਗਟਿਓ ਜੋਤ ਸਹਿਜ ਸੁਖ ਸੋਭਾ।
0: ਜਿਹੜਾ ਭਾਈ ਸਹਿਜ ਦਾ ਭਾਵ ਹੁੰਦਾ ਮਨ ਦਾ ਟਿਕਾ, ਸਾਨੂੰ ਸਹਿਜ ਦੇ ਤਿੰਨ ਅਰਥ ਪੜ੍ਹਾਏ ਗਏ ਨੇ ਟਕਸਾਲ ਵਿੱਚ, ਗਿਆਨ ਸ਼ਾਂਤੀ ਤੇ ਟਿਕਾ। ਜਦੋਂ ਪਰਿਪੂਰਨ ਪਰਮਾਤਮਾ ਦਾ ਨਾਮ ਸਾਡੇ ਅੰਦਰ ਵਸ ਗਿਆ ਨਾ, ਤੇ ਮਨ ਦੌੜਦਾ ਨਹੀਂ, ਬਾਜੇ ਅਣਹੱਤ ਬਾਨੀ। ਗੁਰਮੁਖੋ ਪਤੰਜਲ ਸ਼ਾਸਤਰ ਦੇ ਮੁਤਾਬਕ ਮਨ ਨੂੰ ਟਿਕਾ ਕਰਕੇ ਅੰਦਰ ਅਭਿਆਸ ਕਰਨ ਦੇ ਵੱਖ ਵੱਖ ਬੜੇ ਲੰਮੇ ਚੌੜੇ ਤਰੀਕੇ ਦੱਸੇ ਨੇ, ਲੇਕਿਨ ਅਣਹੱਤ ਬਾਣੀ ਤੋਂ ਭਾਵਨ ਦਾ ਕੰਟੀਨਿਊਸਲੀ ਲਗਾਤਾਰ ਜਾਪ ਚੱਲਣਾ। ਆਪਾਂ ਸੁੱਤੇ ਹਾਂ, ਵਾਹਿਗੁਰੂ ਜਾਗਦੇ ਹਾਂ, ਵਾਹਿਗੁਰੂ ਵਾਹਿਗੁਰੂ ਕਹਿੰਦੇ ਹਾਂ, ਤੇ ਜਦੋਂ ਗੁਰਮੁਖ ਆਪਾਂ ਸੌਂ ਜਾਵਾਂਗੇ ਨਾ, ਉਦੋਂ ਬੰਦ ਹੋ ਜਾਏਗਾ। ਆ ਤੁਸੀਂ ਖੇਮ ਕਰਨ ਨੂੰ ਜਾਓ ਭਿੱਖੀ ਪਿੰਡ ਨੂੰ, ਤੇ ਰਸਤੇ ਵਿੱਚ ਗੁਰਮੁਖ ਇੱਕ ਪਿੰਡਾਂ ਦਾ ਮੂਸੇ, ਇਹ ਮੈਨੂੰ ਮਿੱਡਾ ਪਿੰਡ ਉੱਥੋਂ ਦੇ ਗੁਰਮੁਖ ਪਿਆਰੇ ਭਾਈ ਗੁਰਮੇਜ ਸਿੰਘ ਨੇ ਗੱਲ ਦੱਸੀ। ਉਹ ਸੰਤ ਬਾਬਾ ਤੇਜਾ ਸਿੰਘ ਹੋਏ ਨੇ ਗੁਰਮੁਖ, ਉਹਨਾਂ ਦਾ ਲੱਖੋ ਕੇ ਪਿੰਡ ਸੀ ਪਾਕਿਸਤਾਨ ਚ। ਉਹਨਾਂ ਦੇ ਬਾਪ ਨੇ ਮੰਗਿਆ ਤੇ ਉਹ ਲੜਕੀ ਮਰ ਗਈ, ਦੂਜੀ ਨਾਲ ਮੰਗਿਆ ਤੇ ਲੜਕੀ ਮਰ ਗਈ। ਉਹ ਬਾਬਾ ਤੇਜਾ ਸਿੰਘ ਆਪਣੇ ਪਿਓ ਨੂੰ ਕਹਿਣ ਲੱਗੇ ਵੀ ਪਿਤਾ ਜੀ ਤੂੰ ਲੋਕਾਂ ਦੀਆਂ ਕੁੜੀਆਂ ਨੂੰ ਮਾਰਨ ਦਾ ਲਾਇਸੈਂਸ ਲੈ ਲਿਆ? ਉਹਨੇ ਆਖਿਆ ਤੇਜਾ ਸਿੰਘ ਪੁੱਤ ਕਿਵੇਂ? ਕਹਿਣ ਲੱਗਾ ਮੇਰਾ ਸੁਨੇਹ ਨਹੀਂ ਲਿਖਿਆ ਵਾਹਿਗੁਰੂ ਨੇ, ਤੇ ਤੂੰ ਇਉਂ ਕਰ, ਮੈਂ ਤੇਰਾ ਪੁੱਤ ਹਾਂ, ਮੈਨੂੰ ਇਕੱਲਾ ਬਾਗ ਦੇ ਪੈੜੀ ਦੇ ਦੇ ਤੇ ਬਾਗ ਲਾ ਦੇ ਤੇ ਵਿੱਚ ਖੂਹ ਲਾ ਦੇ, ਮੈਨੂੰ ਹੋਰ ਕੱਖ ਨਹੀਂ ਚਾਹੀਦਾ। ਉਹਨਾਂ ਹਰਿਦੁਆਰ ਜਾ ਕੇ ਨਿਰਮਲੇ ਮਹਾਤਮਾ ਦੇ ਕੋਲੋਂ ਗੁਰਮੁਖੋ ਗੁਰਬਾਣੀ ਦੀ ਸੰਥਿਆ ਲਈ, ਗੁਰਬਾਣੀ ਦਾ ਅਭਿਆਸ ਸਿੱਖਿਆ, ਲੱਖੋ ਕੇ ਆ ਗਏ। 47 ਤੋਂ ਬਾਅਦ ਉਹ ਮੂਸੇ ਪਿੰਡ ਆਏ, ਉਹਨਾਂ ਦਾ ਗੁਰਦੁਆਰਾ ਸਾਹਿਬ ਵੀ ਬਣਿਆ ਸੰਤ ਬਾਬਾ ਤੇਜਾ ਸਿੰਘ ਲੱਖੋਕਿਆਂ ਵਾਲੇ। ਉਹ ਮੈਨੂੰ ਮਿੱਡੇ ਪਿੰਡ ਵਾਲੇ ਗੁਰਮੁਖ ਭਾਈ ਗੁਰਮੇਜ ਸਿੰਘ ਨੇ ਦੱਸਿਆ, ਇਹ 78 ਦੀ ਗੱਲ ਜੇ ਅਪ੍ਰੈਲ ਵਿੱਚ, ਕਹਿੰਦਾ ਗਿਆਨੀ ਜੀ ਮੈਂ ਉਹਨਾਂ ਕੋਲ ਵਿਦਿਆ ਪੜ੍ਹੀ ਹੈ, ਉਹ ਸੌ ਜਾਂਦੇ ਸਨ ਤੇ ਮੈਂ ਉਹਨਾਂ ਦੇ ਧੌਣ ਦੇ ਨਾਲ ਕੰਨ ਲਾ ਕੇ ਸੁਣਿਆ ਵੀ ਸੁਖਮਨੀ ਸਾਹਿਬ ਦਾ ਸੁੱਤਿਆਂ ਵੀ ਜਾਪ ਚੱਲਦਾ ਸੀ। ਇਹ ਉਸ ਬੰਦੇ ਦੇ ਬਿਆਨ ਨੇ, ਮੈਂ ਨਹੀਂ ਸੁਣਿਆ। ਭਾਵ ਉਹ ਗੁਰਮੁਖ ਪਿਆਰੇ ਭਾਵੇਂ ਸੁੱਤੇ ਨੇ ਭਾਵੇਂ ਜਾਗਦੇ ਨੇ, ਲੇਕਿਨ ਉਹਨਾਂ ਦੇ ਅੰਦਰ ਕੰਟੀਨਿਊਸਲੀ ਇਹ ਅਭਿਆਸ ਚੱਲਦਾ, ਪਰ ਚੱਲੇਗਾ ਤਾਂ ਜੇ ਆਪਾਂ ਗੁਰਮੁਖੋ ਜਾਗਦੇ ਜਪਾਂਗੇ। ਤੇ ਮੈਂ ਕੱਲ ਫੜ ਕੇ ਕਹਿਣ ਲੱਗਾ ਜੀ ਗੁਰੂ ਪਾਤਸ਼ਾਹ ਮੈਨੂੰ ਘਰ ਤੋਂ ਬਚਾਵੇ, ਮੈਂ ਕੱਲ ਸਾਰੀ ਰਾਤ ਜਪਜੀ ਸਾਹਿਬ ਦਾ ਪਾਠ ਕਰਦਾ ਸੁਪਨੇ ਦੇ ਵਿੱਚ, ਗਾਂ ਲੱਗਾ ਤੇ ਮੁੜ ਕੇ ਫਿਰ ਉੱਥੇ ਹੋ ਜਾਂ, ਤੇ ਜਦੋਂ ਜਾਗ ਖੁੱਲੀ ਨਾ ਤੇ ਮੈਂ ਆਖਿਆ ਗੁਰੂ ਨਾਨਕ ਪਾਤਸ਼ਾਹ ਤੇਰਾ ਕਰੋੜਾਂ ਧੰਨਵਾਦ ਵੀ ਤੂੰ ਸੁੱਤਿਆਂ ਵੀ ਜਪਜੀ ਸਾਹਿਬ ਦੇ ਪਾਠ ਨਾਲ ਜੁੜਿਆ, ਇਹਦੇ ਤੋਂ ਗਾਂ ਚਾਹੀਦਾ ਕੱਖ ਨਹੀਂ ਮੈਨੂੰ। ਪਰ ਜਪਜੀ ਸਾਹਿਬ ਦਾ ਪਾਠ ਆਪਾਂ ਤਾਂ ਕਰਾਂਗੇ ਜੇ ਸਵੇਰੇ ਕਰਾਂਗੇ, ਸੁਪਨੇ ਵੀ ਤਾਂ ਚੱਲੇਗਾ। ਸਾਨੂੰ ਮਹਾਂਪੁਰਸ਼ਾਂ ਨੇ ਦ੍ਰਿਸ਼ਟਾਂਤ ਪੜ੍ਹਾਇਆ ਵੀ ਇੱਕ ਬਾਣੀਆਂ ਸੀ, ਉਹਦੀ ਕੱਪੜੇ ਦੀ ਦੁਕਾਨ ਸੀ ਤੇ ਉਹਨੂੰ ਸੁਪਨਾ ਆਇਆ, ਬੀਬੀ ਗਾਹਕ ਆ ਗਈ। ਉਹ ਕਹਿੰਦਾ ਵੀ ਬੀਬੀ ਡੇਢ ਰੁਪਈਆ ਗਜ ਦਾ ਲੈਣਾ। ਬੀਬੀ ਕਹਿੰਦੀ ਵੀ ਭਾਊ ਤੈਨੂੰ 12 ਨਹੀਂ ਦੇਣੇ ਨੇ। ਹੌਲੀ ਹੌਲੀ ਜਿਹੜਾ ਬਾਣੀਆਂ ਸੀ ਨਾ, ਇਹ ਸਾਨੂੰ ਦ੍ਰਿਸ਼ਟਾਂਤ ਪੜ੍ਹਾਇਆ ਗਿਆ ਟਕਸਾਲ ਚ, ਉਹਦਾ ਬਾਣੀਆਂ ਸੀ, ਉਹ ਕਹਿਣ ਲੱਗਾ ਭੈਣ ਚੰਗਾ ਇਉਂ ਕਰ ਵੀ ਮੈਂ ਤੈਨੂੰ ਡੇਢ ਮੰਗਿਆ 1.25। ਉਹ ਕਹਿੰਦੀ ਭਾਊ 14 ਨੇ, ਤੇ ਕਹਿਣ ਲੱਗਾ ਚੰਗਾ ਭੈਣ ਨਾ ਤੇਰੀ ਤੇ ਨਾ ਮੇਰੀ, 1 ਰੁਪਈਏ ਨੂੰ ਚੁੱਕ। ਧੋਤੀ ਨੂੰ ਹੱਥ ਪਾਇਆ ਤੇ ਧੋਤੀ ਪਾਲ ਘੱਤੀ, ਜਦੋਂ ਜਾਗ ਖੋਲੀ ਧੋਤੀ ਵੀ ਗਈ। ਸੁੱਤਾ ਗੱਲਾਂ ਕਰੀ ਜਾਂਦਾ, ਧੋਤੀ ਨੂੰ ਹੱਥ ਪਾਇਆ ਧੋਤੀ ਨੂੰ ਆਪਣੀ ਨੂੰ, ਕਹਿਣ ਲੱਗਾ ਚੰਗਾ ਭੈਣ ਨਾ ਤੇਰੀ ਤੇ ਨਾ ਮੇਰੀ, ਚੁੱਕ ਰੁਪਈਏ ਨੂੰ। ਜਦੋਂ ਜਾਗ ਖੁੱਲੀ ਤੇ ਬੀਬੀ ਵੀ ਹੈ ਨਾ ਤੇ ਧੋਤੀ ਵੀ ਪਾਲ ਘੱਤੀ। ਇਹ ਇੱਕ ਸਾਨੂੰ ਦ੍ਰਿਸ਼ਟਾਂਤ ਪੜ੍ਹਾਇਆ ਵੀ ਆਪਾਂ ਜੋ ਕੰਮ ਕਰਾਂਗੇ ਸੁਪਨੇ ਦੇ ਵਿੱਚ ਉਹ ਚੱਲੇਗਾ। ਜਿਹੜੇ ਉਹ ਗੁਰਮੁਖ ਨੇ ਨਾ, ਜਿਨ੍ਹਾਂ ਨੇ ਕੇਵਲ ਤੇ ਕੇਵਲ ਇੱਕ ਵਾਹਿਗੁਰੂ ਦੇ ਨਾਲ ਜੁੜੇ ਹੋਏ ਨੇ, ਉਹਨਾਂ ਦੇ ਅੰਦਰ ਉਹ ਲਗਾਤਾਰ ਅਣਹੱਦ ਤੋਂ ਭਾਵ ਹੁੰਦਾ, ਹੱਦ ਤੋਂ ਰਹਿਤ। ਇੱਥੇ ਲਿਖਿਆ ਪੰਚੇ ਸ਼ਬਦ ਵਜੇ ਮਤ ਗੁਰਮਤ ਵੜਭਾਗੀ ਅਨਹਦ ਵਜਿਆ ਆਨੰਦ ਮੂਲ ਰਾਮ ਸਭ ਲਿਖਿਆ ਗੁਰਸਬਦੀ ਗੋਬਿੰਦ ਗਜਿਆ ਸਭ ਧੰਨ ਕਹੋ ਗੁਰਸਤਿਗੁਰੂ ਗੁਰਸਤਿਗੁਰੂ ਜਿਤ ਮਿਲ ਹਰ ਪਰਦਾ ਕੱਜਿਆ ਉਸ ਗੁਰੂ ਦਾ ਧੰਨਵਾਦ ਕਰੋ ਜਿਹਨੇ ਸਾਡੇ ਪਰਦੇ ਢੱਕਣਾ ਕੀਤੇ ਹਨ
1: ਵਾਜੇ ਅਨਹਤ ਬਾਣੀ
0: ਅਨਹਤ ਬਾਣੀ ਤੋਂ ਭਾਵ ਉਹਨਾਂ ਗੁਰਮੁਖ ਪਿਆਰਿਆਂ ਦੇ ਅੰਦਰ ਲਗਾਤਾਰ ਪਰਮਾਤਮਾ ਦਾ ਨਾਮ ਚੱਲਦਾ ਹੈ ਕਿਰਿਆ ਕਰਦਾ ਹੈ ਬੋਲਦੇ ਹਨ
1: ਕਹੋ ਨਾਨਕ ਨਿਹ ਚਲ ਘਰ ਬਾਧਿਓ
0: ਔਰ ਮੁੜ ਕੇ ਗੁਰਮੁਖ ਉਹਨਾਂ ਨੂੰ ਉਹ ਨੇਚਰ ਤੋਂ ਭਾਵ ਹੁੰਦਾ ਅਡੋਲ ਵਸਤਾ ਉਹਨਾਂ ਗੁਰਮੁਖਾਂ ਨੂੰ ਅਡੋਲ ਵਸਤਾ ਮਿਲ ਗਈ
1: ਗੁਰ ਕੀ ਉਹ ਬੰਧਾਨੀ
0: ਗੁਰੂ ਪਾਤਸ਼ਾਹ ਦੀ ਉਹ ਬੰਧਨ ਦੇ ਵਿੱਚ ਆ ਗਏ ਗੁਰੂ ਦੀ ਮਰਿਆਦਾ ਦੇ ਵਿੱਚ ਆ ਗਏ ਔਰ ਉਹਨਾਂ ਗੁਰਮੁਖ ਪਿਆਰਿਆਂ ਦੇ ਅੰਦਰ ਪਰਮਾਤਮਾ ਦਾ ਜਾਪ ਚੱਲਿਆ ਔਰ ਸਾਡੇ ਸਮਾਜ ਦੇ ਮੁਤਾਬਕ ਗੁਰਮੁਖ ਇੱਕ ਨਿੱਕੀ ਜਿਹੀ ਰਸਮ ਹੈ ਰੱਖੜੀ ਦੀ ਲੇਕਿਨ ਗੁਰਮਤ ਵਿੱਚ ਇਹਦੇ ਬਾਰੇ ਕੋਈ ਲਫ਼ਜ਼ ਮਿਲਦਾ ਨਹੀਂ ਮੈਂ ਇਹਦਾ ਖੰਡਨ ਨਹੀਂ ਜੇ ਕਰ ਰਿਹਾ ਗੁਰਮਤ ਵਿੱਚ ਰੱਖੜੀ ਦਾ ਕਿਤੇ ਕੋਈ ਜ਼ਿਕਰ ਨਹੀਂ ਲੇਕਿਨ ਸਾਡੇ ਸਮਾਜ ਦੀ ਰਸਮ ਹੈ ਅਤੇ ਇਸ ਕਰਕੇ ਮੈਂ ਥੋੜ੍ਹਾ ਜਿਹਾ ਇਹਦੇ ਬਾਰੇ ਬੋਲਣਾ ਚਾਹੁੰਦਾ ਇਹ ਰੱਖੜੀ ਦਾ ਭਾਵ ਹੁੰਦਾ ਵੀ ਜਿਹੜੀ ਭੈਣ ਉਹ ਭਰਾ ਨੂੰ ਰੱਖੜੀ ਬੰਨ੍ਹਦੀ ਹੈ ਅਤੇ ਭਰਾ ਦੇ ਕੋਲੋਂ ਪ੍ਰਣ ਲੈਂਦੀ ਵੀ ਭਰਾਵਾ ਮੈਂ ਤੇਰੀ ਭੈਣ ਹਾਂ ਅਤੇ ਮੇਰੇ ਹਰ ਮੌਕੇ ਤੂੰ ਮੇਰੇ ਨਾਲ ਰਹਿਣਾ ਮੇਰੀ ਦੁੱਖ ਸੁੱਖ ਵਿੱਚ ਮੇਰੀ ਮਦਦ ਕਰਨੀ ਇੱਕ ਪ੍ਰਣ ਪੱਤਰ ਹੈ ਗੁਰਮੁਖੋ ਅਸੀਂ ਸਿੱਖ ਹਾਂ ਮੇਰੀ ਗੱਲ ਨੂੰ ਚਿੱਥਣਾ ਸਾਧੀ ਜੀ ਮੈਂ ਗੱਲ ਕਰਨ ਲੱਗਾ ਹੈ ਜਿਨ੍ਹਾਂ ਭੈਣਾਂ ਦਾ ਭਰਾ ਨਹੀਂ ਉਹਨਾਂ ਦਾ ਭਰਾ ਕੌਣ ਬਣੇਗਾ ਸਾਰੀਆਂ ਭੈਣਾਂ ਦੇ ਭਰਾ ਨਹੀਂ ਇੱਥੇ ਆਪਾਂ ਗੁਰੂ ਕੇ ਸਿੱਖ ਹਾਂ ਜਿਨ੍ਹਾਂ ਦਾ ਕੋਈ ਭਰਾ ਨਹੀਂ ਅਸੀਂ ਉਹਨਾਂ ਦੇ ਭਰਾ ਹਾਂ ਇੱਥੇ ਮੈਂ ਦੋ ਚਾਰ ਗੱਲ ਮਿੰਟ ਵੱਧ ਲੱਗ ਗਏ ਤੇ ਮੈਨੂੰ ਮਾਫੀ ਦੇਣੀ ਸਾਡੇ ਸਿੱਖ ਧਰਮ ਦੇ ਵਿੱਚ ਮੈਂ ਇਹਦੀ ਇੱਕ ਦੋ ਉਦਾਹਰਣਾਂ ਦਿਆਂ ਮੇਰੀ 24 ਸਾਲ ਉਮਰ ਸੀ ਅਤੇ ਮੈਂ ਲੁਧਿਆਣੇ ਤੋਂ ਅੰਮ੍ਰਿਤਸਰ ਆਉਣਾ ਸੀ ਅਤੇ ਫਲੌਰ ਤੋਂ ਉੱਥੋਂ ਬੀਬੀਆਂ ਦੋ ਬੈਠੀਆਂ ਇੱਕ ਕੁਆਰੀ ਸੀ ਅਤੇ ਇੱਕ ਵਿਆਹੀ ਸੀ ਜਿਹੜੀ ਕੁਆਰੀ ਸੀ ਉਹ ਨੌਜਵਾਨ ਅਤੇ ਜਿਹੜੀ ਵਿਆਹੀ ਸੀ ਉਹਦੇ ਕੋਲ ਬੱਚਾ ਕੋਈ 5-7 ਮਹੀਨੇ ਦਾ ਸਧਾਰਨ ਡੱਬਾ ਸੀ ਅਤੇ ਤਿੰਨਾਂ ਵਾਲੀ ਸੀਟ 'ਤੇ ਉਹ ਬੀਬੀ ਬੈਠੀ ਬੱਚੇ ਵਾਲੀ ਸਾਹਮਣੇ ਮੈਂ ਬੈਠਾ ਸਾਂ ਜਿਹੜੀ ਇਕੱਲੀ ਸੀਟ 'ਤੇ ਉੱਥੇ ਨੌਜਵਾਨ ਬੀਬੀ ਉਹਦੀ ਛੋਟੀ ਭੈਣ ਬੈਠੀ ਸੀ ਕੁਆਰੀ ਸੂਲ ਚੜ੍ਹਿਆ ਉਹ ਬੀਬੀ ਨੂੰ ਮੁੜਕਾ ਆ ਗਿਆ ਮੇਰੀ 24 ਸਾਲ ਉਮਰ ਸੀ ਜਵਾਨੀ ਵਿੱਚ ਪੂਰਾ ਜ਼ੋਰ ਮੈਨੂੰ ਉਹ ਬੀਬੀ ਵੇਖ ਕੇ ਮੇਰੇ ਮਨ ਵਿੱਚ ਵਿਚਾਰ ਆਇਆ ਵੀ ਇਹ ਬੀਬੀ ਨੂੰ ਮੁੜਕਾ ਆ ਗਿਆ ਅਤੇ ਜੇ ਮੇਰੀ ਸੀਟ 'ਤੇ ਛਾਵੇਂ ਆ ਕੇ ਬਹਿ ਜਾਏ ਤਾਂ ਗੱਲ ਚੰਗੀ ਹੈ ਮੈਂ ਉੱਥੇ ਬਹਿ ਜਾਂਦਾ ਦੂਜਾ ਸਾਡੇ ਸਮਾਜ ਵਿੱਚ ਆਪਾਂ ਫੜ ਤਵਾ ਲਾ ਦਿੰਦੇ ਅਤੇ ਮੇਰੇ ਮਨ 'ਚ ਆਖਿਆ ਵੀ ਜੇ ਮੈਂ ਆਖਿਆ ਬੀਬੀ ਉੱਥੇ ਉਹਨੇ ਕਹਿਣਾ ਵੀ ਤੂੰ ਕੀ ਲੈਣਾ ਗੱਲ 'ਚ ਪੁੱਠੀ ਪੈ ਜੇ ਮੈਂ ਨੌਜਵਾਨ ਹਾਂ ਮੈਂ ਸੀਟ ਤੋਂ ਉੱਠ ਖਲੋਤਾ ਪੰਜ ਲੜਕੇ ਮਛਟੰਡੇ ਫਲੋਰ ਤੋਂ ਚੜ੍ਹੇ ਅਤੇ ਉਹਨਾਂ ਨੇ ਉੱਥੇ ਐਨ ਡੱਬੇ 'ਚ ਭੜਥੂ ਮਚਾਇਆ ਮੈਂ ਆਪਣੀ ਸੀਟ ਤੋਂ ਉੱਠਿਆ ਅਤੇ ਬੀਬੀ ਉੱਠ ਕੇ ਮੇਰੀ ਸੀਟ 'ਤੇ ਬਹਿ ਗਈ ਅਤੇ ਮੈਂ ਉੱਥੇ ਬਹਿਣ ਹੀ ਲੱਗਾ ਅਤੇ ਉਹਨਾਂ ਮਛਟੰਡਿਆਂ 'ਚ ਇੱਕ ਬਹਿ ਗਿਆ ਉੱਥੇ ਆੜੀ ਕਿਰਪਾਨ ਹੈ ਨਾ ਮੈਨੂੰ ਕਿਸੇ ਦਾ ਪਤਾ ਨਹੀਂ ਪਰ ਮੈਨੂੰ ਇਹਦੇ ਤੋਂ ਵੱਡਾ ਸ਼ਾਸਤਰ ਹੋਰ ਕੋਈ ਦੀਦਾ ਨਹੀਂ ਜੇ ਸੰਤ ਬਾਬਾ ਕਰਤਾਰ ਸਿੰਘ ਨੂੰ ਆ ਹੁਸ਼ਿਆਰਪੁਰ ਦੇ ਜ਼ਿਲ੍ਹੇ 'ਚ ਮੈਨੂੰ ਕਾਲਜ ਦਾ ਨਾਮ ਭੁੱਲ ਗਿਆ ਪ੍ਰੋਫੈਸਰ ਨੇ ਕਿੰਤੂ ਕੀਤਾ ਕਹਿਣ ਲੱਗੇ ਸੰਤ ਜੀ ਕਿਰਪਾਨਾਂ ਦੀਆਂ ਗੱਲਾਂ ਛੱਡੋ ਹੁਣ ਵੱਡੇ ਵੱਡੇ ਬੰਬ ਆ ਗਏ ਨੇ ਤੋਪਾਂ ਆ ਗਈਆਂ ਨੇ ਪਿਸਤੌਲ ਆ ਗਏ ਨੇ ਅਤੇ ਸੰਤ ਕਰਤਾਰ ਸਿੰਘ ਸਕੱਤਰ ਨੂੰ ਕਹਿਣ ਲੱਗੇ ਮੈਨੂੰ 2 ਮਿੰਟ ਟਾਈਮ ਦਿਓ ਉਹਨਾਂ ਦੇ ਦਿੱਤਾ ਸੰਤ ਕਰਤਾਰ ਸਿੰਘ ਕਹਿਣ ਲੱਗੇ ਵੀ ਤੂੰ ਬਾਜ਼ਾਰ ਤੁਰਿਆ ਜਾ ਰਿਹਾ ਤੇਰੇ ਕੋਲ ਪਿਸਤੌਲ ਹੈ ਅਤੇ ਗੋਲੀ ਫਸ ਗਈ ਅਤੇ ਮਿੱਤਰਾ ਚਵਾਨੀ ਦਾ ਨਹੀਂ ਲੇਕਿਨ ਜਿਹੜੀ ਬਾਜਾਂ ਵਾਲੇ ਦੀ ਕਿਰਪਾਨ ਹੈ ਨਾ ਇਹ ਮਿਸ ਨਹੀਂ ਹੋਣੀ ਔਰ ਉਸ ਪ੍ਰੋਫੈਸਰ ਨੇ ਮੁਆਫੀ ਮੰਗੀ ਇਹ ਹੁਸ਼ਿਆਰਪੁਰ ਮੈਨੂੰ ਨਾ ਭੁੱਲ ਗਿਆ ਕਾਲਜ ਦਾ ਉੱਥੋਂ ਦੀ ਘਟਨਾ ਹੈ ਉਹ 5 ਮੁੰਡੇ ਸਨ ਅਤੇ ਮੇਰੇ ਕੋਲ ਬਾਜਾਂ ਵਾਲੀ ਦੀ ਕਿਰਪਾਨ ਅਤੇ ਇੱਕ ਜਵਾਨੀ ਦਾ ਪੂਰਾ ਜ਼ੋਰ ਉਹ ਸੀਟ 'ਤੇ ਬਹਿ ਗਿਆ ਅਤੇ ਮੈਂ ਉਹਨੂੰ ਇਸ਼ਾਰਾ ਕੀਤਾ ਬੰਦੇ ਤਾਂ ਪਾਸੇ ਹੋਇਆ ਮੈਨੂੰ ਕਹਿੰਦਾ ਤੇਰੀ ਕੀ ਲੱਗਦੀ ਹੈ ਮੈਂ ਕਿਹਾ ਮੇਰੀ ਭੈਣ ਮੈਂ ਗੁਰੂ ਕੀ ਸੰਗਤ ਵਿੱਚ ਕਹਿਣ ਲੱਗਾ ਜੀ ਉਹ ਪਾਸੇ ਹੋ ਗਿਆ ਜਲੰਧਰ ਆ ਕੇ 5 ਨੇ ਉਤਰੇ ਅਤੇ ਕਿਸੇ ਨੇ ਤਾਂ ਮੁੜ ਕੇ ਮੂੰਹ ਨਹੀਂ ਚੁੱਕਿਆ ਕੁਛ ਕਿਹਾ ਨਹੀਂ ਇੱਕ ਮੈਂ ਇੱਕ ਬਾਜਾਂ ਵਾਲੀ ਦੀ ਕਿਰਪਾਨ ਬਾਜਾਂ ਵਾਲਾ ਮੇਰੇ ਨਾਲ ਇਸ ਕਰਕੇ ਬਾਜਾਂ ਵਾਲਾ ਕਿਰਪਾਨ ਪਾਨ ਧਾਰੀ ਕਰੋੜ ਪਾਪ ਧਾਰੀ ਤੁਸੀਂ ਯਕੀਨ ਕਰਿਆ ਜੇ मैं अमृतसर ताब तक उन्हां बीबियों वल निगाह रखी, स्टेशन ते आके उतरिया कि जिन्ना चिर इन्हां दे वारस नहीं होंदे पासे नहीं जाना। ये कारण की उन्हें आख्या तेरी की लगती, मैं आख्या मेरी भैण, मैं उन्होंने जानता नहीं कि कौन सन, लेकिन साढ़े सिख धर्म च भैण कह के असं उस तो जान वार लई तैयार होंदे आ। आपां बाबा दीप सिंह दा सब तो शहीदां च वध सत्कार करदे, साढ़े श्रोमणी शहीद ने। अहमद शाह अब्दाली ने हमला किया बारवां, बाबा दीप सिंह दमदमा साहब तो चलिया, सुनिया साडा जन पाकिस्तान तो बाद है, एक बल्लो घैड़ है पाकिस्तान च, उत्थे बल्लो घैड़ वाली थां ते ये मैं सोहन सिंह सीतल की पुस्तक सीतल हलारे चो प्रसंग पढ़िया, तीजी जमात में पढ़ता हुंदा सां। बाबा दीप सिंह उत्थों चलिया बीबियां नूं बचाउण लई, तड़के इन्हां हमला किया, तुरकां नूं भाजड़ां पै गईआं, इन्हां देगां च कृपान फेर के ते कहिंदे गुरमुख हुण कृपान भेट हो गई, छक लो। उन्हां बीबियां दे सरनामे पुछे, जिहड़े गभरू सन उन्हां नूं पुछिआ, उन्हां दे घर पहुंचाउण दा प्रबंध किया बीबियां दे वीरां दा। चंबे दे राजे दी इक धी, वह बाबे दीप सिंह दे गल विच बाहां पा के भुब्बा मार के रो पई, ते बाबा दीप सिंह ने आख्या बीबी की गल है, ध्यान दिया जी आप सिख हां गुरु के। कहने लगी मैनू अपने घर पा ला, घर पा दा पी मेरे आनंद कार्ज करा ला जां विआह करा ला। बाबा दीप सिंह ने एकदम उस बीबी के मूंह ते हथ रख के आख्या धीए वड्डा करमी आखिए, धी भैणों संगे किड्डा भी विपचारी होवे ते धी ते भैण दे नां ते संकोच करदा, तू मैनू की आख्या। कहिंदी तू गुस्सा कर गया, मैं चंबे दी राजे दी धी हां, मैनू मेरे परिवार ने प्रवान नहीं करना, मैनू कौन झलेगा। ते गुरमुखो सानू टकसाल च पढ़ाया गया, बाबे दीप सिंह ने वो चंबे दे राजे नू अपनी धी बना के ते मुड़ के विआया, चंबे दे राजे दी धी बना करके विआया। इस करके गुरमुखो अज रगड़ी का त्यौहार है, सारनू मुबारक होवे, पर आपां गुरु के सिख हां, साडे वास्ते बराबर दी भैण छोटी धी ते वड्डी मां समान। जो मैं जवानी में होना सन, हुण तां चलो बुढ़े हो गए, मैं अपने आप नू सीधे करन दा इक्को इक तरीका रखिया सी, नौजवान बीबी होनी ते मैं कहना मेरी भैण वर्गी है, ते जिहनू आपां भैण कह देंगे उहनू मन मैला किवें होवेगा। इस करके गुरमुखो ये रखड़ी सारू मुबारक है, असी गुरु के सिख हाँ, असी सारे का भला मंगना है, हजूर साढ़े ते कृपा कर, भैन के भरा के रिश्ते की साखी असी सारी जानते हैं, किड्डा प्यारा रिश्ता है। बाबा नानक सऊदी अरब, बेबे नानकी सुल्तानपुर, भैन भरा का रिश्ता किहोजा चाहिए, फुलका फुलिया। तो बेबे नानकी कहने लगी कितने मेरा वीर होवे ना, यहोजी भैन कितने है ना, कहिंदी कदे मेरा वीर होवे ना, यह फुलका मेरे वीर दे खाण वाला। ते बाबा नानक सऊदी अरब तो कहन लगा मरदानिया, बेबे ने याद किया वे चल चलिए। सारे रझेवे छड़ के बाबा नानक आया, कुंडा खड़काया, बूहा खोलिया, ते बेबे नानकी ने आख्या वीर कितने लागे होवेगा। ते मेरे गुरदेव ने आख्या बेबा मैं तो तेरे पासे जांदा ही नहीं, इहदे भैण ते भरा दा विआह जिस गुरु नानक पातशाह के अरदासा करते पातशाह साढ़े अंग संघ रही, वो बाबा नानक अपनी भैन बेबे नानकी नूं कहिंदा बेबे मैं तेथों पासे नहीं हुंदा। किन्ना पाक प्यार है, बेबे नानकी धन गुरु नानक पातशाह के चरणों ते मत्था टेकन लगी, धन गुरु नानक पातशाह ने हाथ फड़ के बेबे नानकी के चरणों ते मत्था टेकया। कहन लगे बेबे तू मिच्छों 5 साल वड्डी है, जदों बापू ने चपेड़ा मारिया से तू बांह फड़ी सी मेरे बापू की, तू चपेड़ा ना मार मेरे वीर नूं, बेबे मैं तेरा दे नहीं दे सकता, तू वड्डी है। ते बेबे नानकी की निगाह वेखो, कहन लगी जे लोगों के वीरां वर्गा वीर होवे ना, मैं 100 वेरां पैरी हाथ लवा ला, पर मैं भागां वाली हाँ, मैं रब की भैण हाँ। इहनूं साखी अंदरों चसना, भाव के दुनिया के रिश्ते करके बेबे नानकी दे मन ते माया दा पर्दा नहीं पिया, ते बाबे नानक ने उस बेबे नानकी दा सत्कार कीता। अज असी बेबे नानकी दे चुल्हे ते मत्था भी टेकन जाने हां, क्योंकि उन्हें गुरु नानक पातशाह की खुशी ली। ਹੁਣ ਆਪਾਂ ਮਰਿਆਦਾ ਦੇ ਮੁਤਾਬਕ ਜਿਹੜਾ ਸ਼ਬਦ ਹੈ ਉਹਦੀ ਵਿਚਾਰ ਕਰੀਏ ਜੀ। ਹਾਂਜੀ।

0: ਸਤਿਗੁਰੂ ਗ੍ਰੰਥ ਸਾਹਿਬ 'ਚ ਇਹ ਪਾਤਸ਼ਾਹ ਦੀ ਪਾਵਨ ਬਾਣੀ ਵਿੱਚ 31 ਰਾਗ ਨੇ, ਗੁਰੂ ਅਮਰਦਾਸ ਪਾਤਸ਼ਾਹ ਦੀ ਬਾਣੀ ਵੀ 17 ਰਾਗਾਂ 'ਚ ਹੈ, ਗੁਰੂ ਨਾਨਕ ਪਾਤਸ਼ਾਹ ਦੀ ਬਾਣੀ 19 ਰਾਗਾਂ 'ਚ ਹੈ, ਲੇਕਿਨ ਗੁਰੂ ਰਾਮਦਾਸ ਪਾਤਸ਼ਾਹ ਦੀ ਬਾਣੀ 30 ਰਾਗਾਂ ਵਿੱਚ ਹੈ। ਇੱਕ ਜੈਜਾਵੰਤੀ ਰਾਗ ਨੂੰ ਛੱਡ ਕੇ 30 ਰਾਗਾਂ 'ਚ ਬਾਣੀ ਹੈ। ਔਰ ਇਸ ਤਖਾਰੀ ਰਾਗ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਨੇ, ਭਾਈ ਹਰੇ ਭਰੇ ਕਰਨ ਵਾਲਾ ਦੁੱਖਾਂ ਧਾਰਕ ਜਿਹੜਾ ਅਗਮ ਹੁੰਦਾ ਨਾ, ਇਹਦਾ ਅਰਥ ਹੁੰਦਾ ਹੈ ਜਿਵੇਂ ਆਪਾਂ ਕਈ ਵਾਰ ਕਹਿੰਦੇ ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ, ਮਨ ਦੀ ਸੋਚ ਤੋਂ ਪਰਾਂ ਜਿਹਦਾ ਅੰਤ ਕੋਈ ਨਹੀਂ, ਪਰੇ ਤੋਂ ਪਰੇ ਤੇ ਭਰਿਆ ਹੋਇਆ ਹੈ।
1: ਜੋ ਤੁਮ ਧਿਆਵਹਿ ਜਗਦੀਸ਼,
0: ਇਹ ਜਗ ਦੇ ਮਾਲਕ ਜਿਹੜੇ ਤੈਨੂੰ ਚੇਤੇ ਕਰਦੇ ਹਨ,
1: ਤੇ ਜਨ ਭਾਉ ਬਿਖਮ ਤਰਾ,
0: ਜਿਹੜਾ ਡਰ ਹੈ ਨਾ ਇਹ ਬੜਾ ਬਿਖਮ ਹੈ, ਬੜਾ ਭਿੰਕਰ ਹੈ। ਜਿਨ੍ਹਾਂ ਨੇ ਤੈਨੂੰ ਚੇਤੇ ਕਰ ਲਿਆ ਨਾ, ਉਹਨਾਂ ਨੂੰ ਕਿਸੇ ਪ੍ਰਕਾਰ ਦਾ ਇਹ ਭੈ ਨਹੀਂ ਆਉਂਦਾ, ਉਹ ਡਰਦੇ ਨਹੀਂ।
1: ਬਿਖਮ ਭਾਉ ਤਿੰਨ ਤਰਿਆ ਸੁਹੇਲਾ,
0: ਜਿਹੜਾ ਭਾਈ ਸੁੱਖ ਨੂੰ ਦੇਣ ਵਾਲਾ ਨਾ, ਬੜਾ ਭਿਆਨਕ ਭੈ ਵਾਲੀ ਨਦੀ, ਇਹਨੂੰ ਉਹ ਗੁਰਮੁਖ ਪਿਆਰੇ ਤਰ ਗਏ ਹਨ।
1: ਜਿਨ ਹਰ ਹਰ ਨਾਮ ਧਿਆਇਆ,
0: ਕਿਵੇਂ ਭਾਈ ਜਿਹੜਾ ਹਰੇ ਹਰੇ ਪਰੇ ਕਰਨ ਵਾਲੇ ਸੰਸਾਰ ਦੇ ਮਾਲਕ ਵਾਲੇ ਪਾਸੇ ਵੱਲ ਉਹਨਾਂ ਧਿਆਨ ਕੀਤਾ। ਆਪਾਂ ਰਹਿ ਰਾਸ ਦੀ ਬਾਣੀ ਚ ਗੁਰਮੁਖ ਥੋੜਾ ਜਿਹਾ ਵਿਚਾਰਿਆ ਕਰੋ ਤੇ ਇੱਕ ਸ਼ਬਦ ਨਾਲ ਹੀ ਆਪਾਂ ਬੜਾ ਕੁਝ ਸਮਝ ਸਕਦੇ ਹਾਂ। ਸ਼ਬਦ ਆਉਂਦਾ ਅੰਤਰ ਗੁਰ ਅਰਾਧਨਾ, ਅਭਿਆਸ ਕਰਨ ਦਾ ਅੰਤਰ ਗੁਰ ਅਰਾਧਨਾ, ਜੇਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰ ਨਾਉ, ਸਤਿਗੁਰ ਸੇਤੀ ਰਤਿਆ ਦਰਗੇ ਪਾਈਏ ਠਾਓ। ਭਾਵ ਆਪਣੀ ਬਿਰਤੀ ਨੂੰ ਅੰਤਰਮੋ ਕਰਕੇ ਅਰਾਧਨਾ, ਭਾਵ ਕੋਈ ਤੁਰਿਆ ਜਾ ਰਿਹਾ ਹੈ, ਕੋਈ ਇਸ ਪਾਸੇ ਨੂੰ ਆ ਰਿਹਾ, ਆਪਾਂ ਨੂੰ ਦਿਸਦੇ ਹੋਇਆ ਨਾ ਦਿਸੇ ਨੂੰ ਕਹਿੰਦੇ ਅੰਤਰ ਗੁਰ ਅਰਾਧਨਾ। ਹਜ਼ੂਰ ਕਹਿੰਦੇ ਜਿਹੜੇ ਗੁਰਮੁਖ ਨੇ ਨਾ, ਉਹਨਾਂ ਇਸ ਪ੍ਰਕਾਰ ਆਪਣੇ ਮਨ ਨੂੰ ਪਰਮਾਤਮਾ ਵਾਲੇ ਪਾਸੇ ਕੇਂਦਰਿਤ ਕੀਤਾ ਹੈ।
1: ਗੁਰ ਵਾਕ ਸਤਿਗੁਰ ਜੋ ਭਾਏ ਚੱਲੇ,
0: ਉਹ ਗੁਰੂ ਪਾਤਸ਼ਾਹ ਦਾ ਹੁਕਮ ਉਹਦੇ ਮੁਤਾਬਕ, ਉਹਦੀ ਭਾਵਨੀ ਮੁਤਾਬਕ ਚੱਲਦੇ ਹਨ।
1: ਤਿੰਨ ਹਰ ਹਰ ਆਪ ਮਿਲਾਇਆ,
0: ਨਾਲ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਆਪਣੇ ਆਪ ਨੇ, ਜਿਹਨਾਂ ਨੂੰ ਪਰੀ ਪਰਮਾਤਮਾ ਨੇ ਇਸ ਪਾਸੇ ਵੱਲ ਜੋੜਿਆ ਉਹੀ ਜੁੜਦੇ ਨੇ, ਉਹਦੀ ਕਿਰਪਾ ਤੋਂ ਬਿਨਾਂ ਗੁਰਮੁਖੋਂ ਜੁੜਿਆ ਨਹੀਂ ਦੇ ਜਾਂਦਾ।
1: ਜੋਤੀ ਜੋਤ ਮਿਲ ਜੋਤ ਸਮਾਣੀ,
0: ਜੋਤ ਬਾਰੇ ਗੁਰਮੁਖੋਂ ਦੋ ਤਰ੍ਹਾਂ ਦੇ ਵਿਚਾਰ ਨੇ ਸਾਡੇ ਬਜ਼ੁਰਗਾਂ ਦੇ, ਇੱਕ ਪਰਤਕ ਜੋਤ, ਇੱਕ ਅਦਵੈਤਾ ਨਾਲ ਜੋਤ, ਜਿਹੜੀ ਬਦਲਦੀ ਰਹੇ ਉਹ ਜੋਤ ਨਹੀਂ। ਜਿਹੜੀ ਇਹ ਪਰਤਕ ਜੋਤ ਹੈ ਇਹ ਅਨਵੈਤਾ ਰੰਗ ਵਿੱਚ ਲੀਨ ਹੋ ਗਈ।
1: ਹਰ ਕਿਰਪਾ ਕਰ ਧਰਣੀ ਧਰਾ,
0: ਜਿਹਨੇ ਧਰਤੀ ਨੂੰ ਆਸਰਾ ਦਿੱਤਾ ਨਾ, ਉਹਨੇ ਕਿਰਪਾ ਕੀਤੀ ਤਾਂ ਇਸ ਪਾਸੇ ਵੱਲ ਮਨ ਜੁੜੇਗਾ।
1: ਹਰ ਹਰ ਅਗਮ ਅਗਾਦ,
0: ਜਿਹੜਾ ਧਰਣੀ ਧਰਾ ਲਫ਼ਜ਼ ਬਣਿਆ ਨਾ, ਇਹ ਗੁਰਮੁਖੋਂ ਕਿਉਂ ਬਣਿਆ, ਇਹਦੀ ਕਿਉਂ ਲੋੜ ਪਈ? ਆਮ ਰਵਾਇਤ ਸੀ ਕਿ ਜਦੋਂ ਭੂਚਾਲ ਆਉਂਦਾ ਨਾ, ਉਦੋਂ ਧਰਤੀ ਦੇ ਥੱਲੇ ਜਿਹੜਾ ਬਲਦ ਖਲੋਤਾ ਉਹ ਆਪਣਾ ਸਿੰਘ ਬਦਲਦਾ ਤੇ ਭੂਚਾਲ ਆਉਂਦਾ ਹੈ। ਲੇਕਿਨ ਗੁਰਦੇਵ ਕਹਿੰਦੇ ਧਰਤੀ ਹੋਰ ਪਰੇ ਹੋਰ ਹੋਰ, ਤਿਸ ਤੇ ਭਾਰ ਤਲੇ ਕਮਨ ਜੋਰ, ਗੁਰਮੁਖੋ ਧਰਤੀ ਦੇ ਥੱਲੇ ਹੋਰ ਧਰਤੀਆਂ ਦੇ ਉਹਨਾਂ ਦਾ ਭਾਰ ਕਿਹਨੇ ਚੁੱਕਾ ਹੈ? ਇਸ ਕਰਕਾ ਪ੍ਰਕਾਰ ਇਹਦਾ ਅਰਥ ਹੈ, ਜਿਹੜਾ ਧਰਤੀ ਨੂੰ ਆਸਰਾ ਦੇਣ ਵਾਲਾ ਪਰਮਾਤਮਾ ਹੈ ਉਹਦੀ ਜਿਹੜੀ ਜੋਤ ਹੈ ਨਾ, ਉਸ ਗੁਰਮੁਖ ਪਿਆਰਿਆਂ ਦੇ ਅੰਦਰ ਟਿੱਗੀ।
1: ਹਰ ਹਰ ਅਗਮ ਅਗਾਦ,
0: ਮੈਂ ਵਾਰ ਵਾਰ ਬੇਨਤੀ ਕੀਤੀ, ਜਿਹੜਾ ਅਗਮ ਲਫ਼ਜ਼ ਹੈ ਆਪਾਂ ਆਮ ਕਰਕੇ ਕਈ ਵਾਰ ਕਹਿ ਦਿੰਦੇ ਹਾਂ, ਭਾਈ ਸਾਹਿਬ ਮੈਂ ਇਹ ਗੱਲ ਸੋਚੀ ਵੀ ਨਹੀਂ ਸੀ, ਜਿਹੜੀ ਸਾਡੀ ਸੋਚ ਤੋਂ ਪਰਾਂ ਹੋਵੇ ਉਹਦਾ ਅਰਥ ਹੁੰਦਾ ਜੀ ਅਗਮ। ਜਿਹੜਾ ਅਗੋਚਰ ਲਫ਼ਜ਼ ਹੈ ਇਹਦਾ ਅਰਥ ਹੁੰਦਾ ਇੰਦਰੀਆਂ ਦੀ ਪਕੜ ਤੋਂ ਪਰਾਂ, ਵੀ ਜਿਹੜਾ ਇਹਨਾਂ ਅੱਖਾਂ ਨਾਲ ਵੇਖਿਆ ਨਾ ਜਾ ਸਕੇ, ਇਹਨਾਂ ਕੰਨਾਂ ਨਾਲ ਸੁਣਿਆ ਨਾ ਜਾ ਸਕੇ, ਉਹਨੂੰ ਕਹਿੰਦੇ ਨੇ ਅਗੋਚਰ। ਸੋ ਇਸੇ ਪ੍ਰਕਾਰ ਇਹਦਾ ਭਾਵ ਹੈ ਵੀ ਉਹ ਨਾਂ ਲਿਖਿਆ ਜਾਣ ਵਾਲਾ। ਸੋ ਹਰ ਹਰ ਅਗਮ, ਦੁੱਖਾਂ ਦਾ ਹਾਰ ਖਰੇ ਭਰੇ ਕਰਨ ਵਾਲਾ, ਮਨ ਦੀ ਗਮਤਾ ਤੋਂ ਰਹਿਤ ਜਿਹਦਾ ਹੱਦ ਕੋਈ ਨਹੀਂ।
1: ਅਪਰੰਪਰ ਅਪਰ ਪਰਾ,
0: ਪਾਰਾ ਵਾਰ ਤੋਂ ਰਹਿਤ ਹੈ, ਪਰੇ ਤੋਂ ਪਰਾ ਹੈ।
1: ਤੁਮ ਸਵਾਮੀ ਅਗਮ ਅਥਾਹ,
0: ਇਹ ਵਾਹਿਗੁਰੂ ਕੋ ਤੇਰਾ ਅੰਤ ਨਹੀਂ ਪਾ ਸਕਦਾ, ਤੂੰ ਗਮਤਾ ਤੂੰ ਰਹਿਤ ਹੈ,
1: ਤੂੰ ਘੱਟ ਘੱਟ ਪੂਰ ਰਹਿਆ,
0: ਹਾਰਕ ਦੇ ਅੰਦਰ ਵਿਆਪਕ ਹੈ,
1: ਤੂੰ ਅਲੱਖ ਅਭਿਓ ਅਗੰਮ,
0: ਨਾ ਲਿਖਿਆ ਜਾ ਸਕਦਾ ਨਾ ਤੇਰਾ ਕੋ ਭੇਦ ਹੈ। ਮਨ ਦੀ ਪਹੁੰਚ ਤੂੰ ਪਰਾਂ, ਤੇ ਯਾਦ ਰੱਖਣਾ ਇੱਕ ਹੋਰ ਨੁਕਤਾ, ਤੂੰ ਗੁਰੂ ਕੀ ਬਾਣੀ ਵਿੱਚ ਜਦੋਂ ਵੀ ਪਰਮਾਤਮਾ ਨੂੰ ਮੁਖਾਤਬ ਕੀਤਾ ਤੁਹਾਨੂੰ ਥਾਂ ਥਾਂ ਤੂੰ ਮਿਲੇਗਾ, ਤੁਮ ਨਹੀਂ ਆਏਗਾ। ਤੂੰ ਦਾ ਭਾਵ ਕੇਵਲ ਤੇ ਕੇਵਲ ਪਰਮਾਤਮਾ, ਸਾਡੇ ਧਰਮ ਵਿੱਚ ਦੋ ਪਰਮਾਤਮਾ ਨਹੀਂ, ਕੇਵਲ ਤੇ ਕੇਵਲ ਇੱਕ ਹੈ। ਸਾਡੇ ਹਿੰਦੂ ਭਰਾ ਨੇ ਉਹ ਕਹਿੰਦੇ ਜੈ ਸੀਤਾ ਰਾਮ, ਲਕਸ਼ਮੀ ਨਾਰਾਇਣ। ਲੇਕਿਨ ਜਦੋਂ ਅਸੀਂ ਅੰਮ੍ਰਿਤ ਛਕਦੇ ਹਾਂ ਨਾ, ਮੈਂ 15-16 ਸਾਲ ਅੰਮ੍ਰਿਤ ਛਕਾਉਣ ਪੰਜਾਂ ਪਿੰਡ ਡਿਊਟੀ ਕੀਤੀ ਹੈ, ਉਦੋਂ ਪੰਜ ਪਿਆਰੇ ਇਸ ਸਮਾਨ ਕਹਿੰਦੇ ਨੇ ਵੀ ਜਾਪ ਕਰਦੇ ਹਾਂ, ਸ੍ਰੀ ਵਾਹਿਗੁਰੂ ਵੀ ਨਹੀਂ ਕਹਿਣਾ, ਕੇਵਲ ਤੇ ਕੇਵਲ ਵਾਹਿਗੁਰੂ ਕਹਿਣਾ। ਕਿਉਂਕਿ ਜਿਹੜੀ ਸ੍ਰੀ ਹੈ ਨਾ, ਇਹ ਮਾਇਆ ਦੀ ਵਾਚਕ ਹੈ। ਅਸੀਂ ਕੇਵਲ ਤੇ ਕੇਵਲ ਆਪਾਂ ਰੋਜ਼ ਆਮ ਬੋਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੇਵਲ ਤੇ ਕੇਵਲ ਇੱਕ ਵਾਹਿਗੁਰੂ ਹੈ। ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਜਿਹੜਾ ਪਰਮਾਤਮਾ ਨਾ ਉਹ ਗਮਤਾ ਤੋਂ ਰਹਿਤ ਹੈ, ਭੇਤ ਤੋਂ ਰਹਿਤ ਹੈ, ਇਹ ਲਿਖਿਆ ਨਹੀਂ ਜਾਂਦਾ।
1: ਗੁਰ ਸਤਗੁਰ ਬਚਨ ਲਹਿਆ,
0: ਔਰ ਗੁਰੂ ਦੇ ਬਚਨਾਂ ਕਰਕੇ ਦੀ ਪ੍ਰਾਪਤੀ ਹੋਈ।
1: ਧਨ ਧਨ ਤੇ ਜਨ ਪੁਰਖ ਪੂਰੇ,
0: ਭਾਈ ਪੂਰੇ ਪੁਰਖ ਨੇ, ਧਨਤਾ ਦੇ ਯੋਗ ਨੇ।
1: ਜਿਨ ਗੁਰ ਸੰਤ ਸੰਗਤ ਮਿਲ ਗੁਣ ਰਵੇ,
0: ਜਿਹੜੇ ਭਾਈ ਗੁਰੂ ਕੀ ਸਤ ਸੰਗਤ ਵਿੱਚ ਆ ਕੇ ਪਰਮਾਤਮਾ ਦੇ ਗੁਣਾਂ ਨੂੰ ਰਵੇ ਉਚਾਰਦੇ ਹਨ।
1: ਵਿਵੇਕ ਬੁੱਧ ਵਿਚਾਰ ਗੁਰਮੁਖ,
0: ਗੁਰੂ ਦੇ ਸਨਮੁਖ ਮਿਲ ਕੇ ਨਾ ਤੇ ਆਪਾਂ ਅਰਦਾਸ ਕਰਨੀ ਵਿਵੇਕ ਦਾਨ। ਵਿਵੇਕ ਦਾਨ ਦਾ ਭਾਵ ਅੰਗਰੇਜ਼ੀ ਵੀ ਕਹਿੰਦੇ ਨੇ ਅਨੈਲਿਸਿਸ, ਹਿੰਦੀ ਚ ਕਹਿੰਦੇ ਨੇ ਵਤਰੇਕ। ਜਿਵੇਂ ਆਪਾਂ ਦੁੱਧ ਰਿੜਕਦੇ ਹਾਂ ਤੇ ਲੱਸੀ ਨੂੰ ਡੋਲ ਦਿੰਦੇ ਹਾਂ ਤੇ ਮੱਖਣ ਨੂੰ ਕੱਢ ਲੈਂਦੇ ਹਾਂ, ਇਹ ਵਿਵੇਕ ਦਾ ਭਾਵ ਹੁੰਦਾ ਹੈ। ਤੇ ਚੰਗੇ ਨੂੰ ਗ੍ਰਹਿਣ ਕਰ ਲੈਣਾ, ਮਾੜੇ ਨੂੰ ਤਿਆਗਣਾ, ਇਹ ਗੁਰਮੁਖਾ। ਗੁਰੂ ਕੀ ਸੰਗਤ ਗੁਰਮੁਖਾਂ ਦੇ ਵਿੱਚ ਆ ਕੇ ਵਿਚਾਰ ਕਰਨਾ ਕਰ।
1: ਗੁਰ ਸ਼ਬਦ ਖਿਨ ਖਿਨ ਹਰ ਨਿਤ ਚਵੇ,
0: ਚਵੇ ਦਾ ਭਾਵ ਹੁੰਦਾ ਬੋਲਣਾ। ਜਿਹੜਾ ਗੁਰੂ ਦਾ ਸ਼ਬਦ ਹੈ ਉਹਨੂੰ ਖਿਨ ਖਿਨ ਭੜੀ ਘੜੀ ਪਲ ਪਲ ਉਚਾਰਨਾ ਕਰ।
1: ਬਹਿ ਗੁਰਮੁਖ ਹਰ ਨਾਮ ਬੋਲ ਹੈ,
0: ਜਿੱਥੇ ਬਹਿ ਕੇ ਗੁਰਮੁਖ ਜਨ ਪਰਮਾਤਮਾ ਦਾ ਨਾਮ ਲੈਂਦੇ ਹਨ।
1: ਜਾਂ ਖੜੇ ਗੁਰਮੁਖ ਹਰ ਹਰ ਕਹਿਆ,
0: ਉਹ ਕਰਕੇ ਗੁਰਮੁਖ ਵਾਹਿਗੁਰੂ ਵਾਹਿਗੁਰੂ ਕਹਿੰਦੇ ਹਨ।
1: ਤੁਮ ਸਵਾਮੀ ਅਗਮ ਅਥਾਹ,
0: ਇਹ ਵਾਹਿਗੁਰੂ ਤੂੰ ਮਾਲਕ, ਗਮਤਾ ਤੋਂ ਰਹਿਤ ਇਹਦਾ ਅੰਤ।

0: ਜਿਹੜੇ ਸੇਵਾਦਰ ਬਣ ਕੇ ਤੇ ਤੇਰੀ ਸੇਵਾ ਕਰਦੇ ਹਨ,
1: ਜਿਨ ਸੇਵਿਆ ਗੁਰਮਤ ਹਰੇ,
0: ਜਿਨ੍ਹਾਂ ਨੇ ਭਾਈ ਸੇਵਿਆ ਨਾ, ਉਹਨਾਂ ਨੇ ਗੁਰੂ ਦੀ ਮਤ ਨੂੰ ਗ੍ਰਹਿਣ ਕਰ ਲਿਆ ਤੇ ਉਹਨਾਂ ਦੇ ਦੁੱਖ ਪਰਮਾਤਮਾ ਨੇ ਹਰ ਲੈ, ਉਹ ਹਰੇ ਭਰੇ।

0: ਜਿਹੜੇ ਖਿੰਦੇ ਵਿੱਚ ਪਲ ਦੇ ਵਿੱਚ ਉਹਨਾਂ ਦੇ ਦੂਰ ਕਰ ਦਿੱਤੇ। ਬਾਬਾ ਕਬੀਰ ਦੇ ਜੀਵਨ ਵਿੱਚ ਇੱਕ ਸਾਖੀ ਆਉਂਦੀ ਹੈ, ਬਾਬਾ ਕਬੀਰ ਦੀ ਧਰਮ ਪਤਨੀ ਦਾ ਨਾਮ ਮਾਤਾ ਲੋਈ ਕਰਕੇ ਲਿਖਿਆ। ਕੋਈ ਬੰਦਾ ਬੜਾ ਦੁਖੀ ਹੈ ਤੇ ਮਾਤਾ ਜੀ ਉਹਨੂੰ ਕਹਿਣ ਲੱਗੇ ਰਾਮ ਕਹਿ, ਉਹਨੇ ਰਾਮ ਆਖਿਆ ਤੇ ਕਹਿਣ ਲੱਗੀ ਵੀਰ ਇੱਕ ਵੀਰ ਫਿਰ ਰਾਮ ਕਹਿ, ਉਹਨੇ ਫਿਰ ਕਹਿਤਾ ਤੇ ਮੁੜ ਕੇ ਕਹਿਣ ਲੱਗੀ ਫਿਰ ਰਾਮ ਕਹਿ, ਤੇ ਬਾਬਾ ਕਬੀਰ ਜੀ ਕੋਲ ਬੈਠੇ ਸਨ ਕਹਿਣ ਕੋਲ ਵੇਖ ਕੇ ਹੱਸ ਕੇ ਪੈਣ ਲੱਗੇ ਲੋਈ ਇਹਨਾਂ ਰਾਮ ਸਸਤਾ ਕਰ ਦਿੱਤਾ। ਕਹਿਣ ਲੱਗੇ ਸਵਾਮੀ ਜੀ ਮੈਂ ਤਿੰਨ ਵੇਰਾਂ ਤਾਂ ਘਾਇਆ, ਇੱਕ ਵੇਰ ਰਾਮ ਕਹਿਣ ਨਾਲ ਇਹਦੇ ਪੁਰਾਣੇ ਪਾਪ ਝੜ ਗਏ, ਦੂਜੀ ਵੇਰਾ ਰਾਮ ਕਹਿਣ ਦੇ ਨਾਲ ਇਹਦੇ ਸਰੀਰਕ ਰੋਗ ਹੋ ਗਏ, ਤੇ ਮੈਂ ਕਿਹਾ ਸਰੀਰਕ ਰੋਗ ਵੀ ਦੂਰ ਹੋ ਗਏ ਪਾਪ ਵੀ ਝੜ ਗਏ, ਤੇ ਇਹਨੇ ਅੱਗੇ ਵੀ ਜਾਣਾ ਇਹਦੇ ਕੋਲੋਂ ਤੀਜੀ ਵੇਰ ਰਾਮ ਘਾ ਕਰਕੇ ਇਹਦਾ ਪ੍ਰਯੋਗ ਸਵਾਰ ਦਿੱਤਾ। ਇਹ ਮੈਂ ਬਾਬੇ ਕਬੀਰ ਦੇ ਜੀਵਨ 'ਚ ਪੜਿਆ ਭਾਵ। ਇਸ ਕਰਕੇ ਮੇਰੀ ਪਾਤਸ਼ਾਹ ਕਹਿੰਦੇ ਗੁਰਮੁਖਾ ਉਸ ਪਰਮਾਤਮਾ ਦਾ ਨਾਮ ਜਿਹੜਾ ਨਾ ਉਹਨੂੰ ਵਾਰ ਵਾਰ ਉਚਾਰਨਾ ਕਰ, ਤੇ ਜਿਹੜੇ ਤੇਰੇ ਪਾਪ ਤੇ ਗੁਨਾਹ ਨੇ ਇਹ ਵਾਹਿਗੁਰੂ ਨਾਂ ਦਾ ਨਾਮ ਦੂਰ ਕਰ ਦੇਵੇਗਾ।
1: ਤਿਨਕੇ ਪਾਪ ਦੋਖ ਸਭ ਬਿਨਸੇ,
0: ਉਹਨਾਂ ਦੇ ਪਾਪ ਤੇ ਜਿਹੜੇ ਦੋਸ਼ ਨੇ ਗੁਨਾਹ ਨੇ ਇਹ ਸਭ ਨਾਸ ਹੋ ਗਏ।
1: ਜਿਨ ਮਨ ਚਿੱਤ ਇੱਕ ਅਰਾਧਿਆ,
0: ਇਹਨਾਂ ਨੇ ਮਨ ਕਰਕੇ ਤੇ ਚਿੱਤ ਕਰਕੇ ਇੱਕ ਨੂੰ ਅਰਾਧਨਾ ਕੀਤਾ ਹੈ, ਜਿਹੜਾ ਅੰਤਿਸ਼ਕਰਨ ਹੈ ਇਹ ਚਾਰ ਚੀਜ਼ਾਂ ਦਾ ਬਣਿਆ, ਮਨ ਬੁੱਧ ਚਿੱਤ ਤੇ ਹੰਕਾਰ। ਮਨ ਦਾ ਭਾਵ ਦਾ ਕਲਪਨਾ ਕਰਨੀ, ਬੁੱਧ ਦਾ ਭਾਵ ਦਾ ਨਖੇੜਨਾ, ਤੇ ਚੇਤਾ ਭਾਵ ਦਾ ਚਿੰਤਨ ਕਰਨਾ। ਜਿਨ੍ਹਾਂ ਨੇ ਮਨ ਤੇ ਚਿੱਤ ਹੋ ਕਰਕੇ ਇੱਕ ਦੀ ਅਰਾਧਨਾ ਕੀਤੀ,
1: ਤਿੰਨਕਾ ਜਨਮ ਸਫਲਿਓ ਸਭ ਕੀਆ ਕਰਤਾ,
0: ਉਹਨਾਂ ਦਾ ਭਾਈ ਜਿਹੜਾ ਜਨਮ ਹੈ ਨਾ ਉਹ ਸਹਿਤ ਫਲ ਦੇ ਹੋ ਗਿਆ, ਉਹਨਾਂ ਨੇ ਕੁਝ ਨਾ ਕੁਝ ਖੱਟ ਲਿਆ।
1: ਜਿਨ ਗੁਰ ਬਚਨੀ ਸੱਚ ਭਾਖਿਆ,
0: ਉਹਨਾਂ ਨੇ ਭਾਈ ਗੁਰੂ ਦੇ ਬਚਨ ਜਿਹੜੇ ਨੇ ਇਹ ਉਚਾਰਨਾ ਕੀਤੇ ਹਨ। ਇਹ ਸਾਡੇ ਪੁਰਾਣੇ ਜ਼ਮਾਨੇ 'ਚ ਆਮ ਰਿਵਾਜ਼ ਸੀ ਕਿ ਬੋਲੋ ਜੀ ਵਾਹਿਗੁਰੂ, ਉਹਦਾ ਭਾਵ ਹੁੰਦਾ ਸੀ ਕਿ ਉਹ ਬਹਾਨੇ ਦੇ ਨਾਲ ਉਹਨਾਂ ਦੀ ਜ਼ਬਾਨ ਤੋਂ ਕਿਤੇ ਵਾਹਿਗੁਰੂ ਨਿਕਲ ਜਾਏ। ਸੋ ਇਸ ਪ੍ਰਕਾਰ ਜਿਹੜੇ ਉਹ ਗੁਰਮੁਖ ਨੇ ਨਾ ਉਹ ਸੱਚਾ ਬਚਨ ਜਿਹੜੇ ਨੇ ਭਾਕਿਆ ਉਚਾਰਦੇ ਹਨ।
1: ਤੇ ਧਨ ਜਨ ਵੱਡ ਪੁਰਖ ਪੂਰੇ,
0: ਉਹ ਭਾਈ ਪੂਰੇ ਪੁਰਖ ਨੇ, ਉਹ ਧਨਤਾ ਦੇ ਯੋਗ ਹਨ।
1: ਜੋ ਗੁਰਮਤ ਹਰ ਜਪ ਭਾਉ ਬਿਖਮਤਾਰੇ,
0: ਇਹਨਾਂ ਨੇ ਵਾਹਿਗੁਰੂ ਨੂੰ ਜਪ ਕੇ ਤੇ ਜਿਹੜਾ ਇਹ ਸੰਸਾਰ ਸਾਗਰ ਬੜਾ ਕਠਿਨ ਤਰਨਾ ਇਹਨੂੰ ਉਤਰ ਗਏ।
1: ਸੇਵਕ ਜਨ ਸੇਵਹਿ ਤੇ ਪ੍ਰਵਾਨ,
0: ਜਿਹੜੇ ਸੇਵਾਦਲ ਬਣ ਕੇ ਤੇ ਗੁਰਮੁਖੋ ਸੇਵਾ ਕਰਦੇ ਨੇ ਉਹ ਪਰਮਾ ਅਨੇਕ ਹਨ।
1: ਜਿਨ ਸੇਵਿਆ ਗੁਰਮਤ ਹਰੇ,
0: ਜਿਨ੍ਹਾਂ ਨੇ ਸੇਵਾ ਕੀਤੀ ਤੇ ਗੁਰੂ ਦੇ ਮਤ ਨੇ ਉਹਨਾਂ ਨੂੰ ਹਰੇ ਹਰੇ ਕਰ ਦਿੱਤਾ, ਇਹਨੂੰ ਕਹਿੰਦੇ ਬੀਪਸਾ ਅਲੰਕਾਰ।
1: ਤੂੰ ਅੰਤਰ ਜਾਮੀ ਹਰ ਆਪ,
0: ਆਪਾਂ ਉਹ ਗੁਰਮੁਖ ਪਿਆਰੇ ਪਰਮਾਤਮਾ ਦੇ ਗਿਰਦਾਸ ਕਿਵੇਂ ਕਰਦੇ ਹੈ ਵਾਹਿਗੁਰੂ, ਤੂੰ ਅੰਦਰ ਦੀ ਜਾਣਨ ਵਾਲਾ ਹੈ।
1: ਜੋ ਤੂੰ ਚਲਾਵਹਿ ਪਿਆਰੇ ਹੋ ਤਿਵੈ ਚੱਲਾ,
0: ਵਾਹਿਗੁਰੂ ਮੈਂ ਆਪਣੇ ਆਪ ਕਾਸੇ ਜੋਗਾ ਵੀ ਨਹੀਂ, ਜਿਵੇਂ ਤੂੰ ਚਲਾਏਗਾ ਮੈਂ ਉਸੇ ਤਰ੍ਹਾਂ ਚੱਲਣਾ ਕਰਾਂਗਾ।
1: ਹਮਰੇ ਹੱਥ ਕਿਛ ਨਾ ਹੈ,
0: ਸਾਡੇ ਹੱਥ ਕੁਝ ਵੀ ਨਹੀਂ।
1: ਜਾ ਤੂੰ ਮਿਲ ਹੈ ਤਾਂ ਹਉ ਆਏ ਮਿਲਾ,
0: ਜਦੋਂ ਤੂੰ ਆਣ ਕੇ ਮਿਲਾਵੇਗਾ ਉਦੋਂ ਮਿਲ ਜਾ। ਗੁਰਮੁਖੋ ਆਪਾਂ ਆਦੀ ਕੀਤੀ ਵੀ ਸਾਡੇ ਵੱਖ ਕੱਖ ਨਹੀਂ, ਆ 84 ਤੋਂ ਬਾਅਦ ਤੂੰ ਅਟੈਕ ਹੋਇਆ, 84 ਤੋਂ ਬਾਅਦ ਮੈਂ ਕਥਾ ਕਰਕੇ ਆਪਣੇ ਘਰ ਨੂੰ ਜਾ ਰਿਹਾ, ਸੁਲਤਾਨ ਬੀਨ ਗੇਟ, ਪੁਲਿਸ ਵਾਲਿਆਂ ਨੇ ਇੱਕ ਨੌਜਵਾਨ ਮਾਰਿਆ, ਮੈਨੂੰ ਅਜੇ ਤੱਕ ਉਹਦਾ ਮੂੰਹ ਚੇਤੇ ਹੈ, ਗੋਲੀ ਮਾਰੀ ਤੇ ਉਹਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ, ਉਹਦੀ ਜਾਨ ਨਿਕਲ ਗਈ। ਗੇਟ ਦੇ ਅੰਦਰ ਮੈਂ ਉਹਨੂੰ ਮਰਿਆ ਦੇਖਿਆ, ਪੁਲਿਸ ਨੇ ਮਾਰ ਕੱਤਿਆ ਉਹਨੂੰ, ਨੌਜਵਾਨ ਸੀ ਪਤਾ ਨਹੀਂ ਕੌਣ ਸੀ। ਮੇਰੇ ਕਹਿਣ ਤੋਂ ਪਰ ਸਾਡਾ ਹੱਥ ਹੈ ਨਾ, ਜਦੋਂ ਉਹਦੀ ਆਗਿਆ ਹੋਈ ਤੇ ਸਾਥੋਂ ਪਾਣੀ ਦਾ ਗਲਾਸ ਮੂੰਹ ਨਾਲ ਲਾਇਆ ਨਹੀਂ ਜਾਣਾ, ਗਲਾਸ ਵਿੱਚੇ ਡਿੱਗ ਜਾਏਗਾ। ਉਹ ਭਾਵ ਹੈ ਵੀ ਪਾਤਸ਼ਾਹ ਜਿਵੇਂ ਤੂੰ ਚਲਾਉਣਾ ਨਾ ਅਸੀਂ ਉਹਦੇ ਮੁਤਾਬਕ ਚੱਲਾਂਗੇ, ਸਾਡੇ ਹੱਥ ਕੱਖ ਵੀ ਨਹੀਂ।
1: ਜਿਨ ਕੋ ਤੂੰ ਹਰ ਮਿਲ ਹੈ ਸਵਾਮੀ,
0: ਇਹ ਮੇਰੇ ਮਾਲਕਾ ਜਿਨ੍ਹਾਂ ਨੂੰ ਤੂੰ ਆਪਣੇ ਨਾਲ ਮਿਲਦਾ ਹੈ।
1: ਸਭ ਤਿਨਕਾ ਲੇਖਾ ਛੁਟਕ ਗਾਇਆ,
0: ਉਹਨਾਂ ਲੇਖਾ ਜੋਖਾ ਛੁੱਟ ਗਿਆ। ਆਪਾਂ ਰੋਜ਼ ਪਾਠ ਕਰਦੇ ਹਾਂ, ਧਰਮ ਰਾਏ ਦਰ ਕਾਗਜ਼ ਫਾਰੇ, ਜਾਂ ਨਾਨਕ ਲੇਖਾ ਸਮਝਾ। ਜਦੋਂ ਗੁਰੂ ਨਾਨਕ ਪਾਤਸ਼ਾਹ ਦੇ ਖਾਤੇ 'ਚ ਆਪਾਂ ਆ ਗਏ ਨਾ, ਤੇ ਧਰਮ ਰਾਜੇ ਨੂੰ ਕਾਗਜ਼ ਪਾੜਨੇ ਪੈਣਗੇ। ਇਹ ਆਪਾਂ ਰਾਤ ਨੂੰ ਸੁਰ ਦਾ ਪਾਠ ਤੋਂ ਪਹਿਲਾਂ ਸ਼ਬਦ ਪੜ੍ਹਦੇ ਹਾਂ, ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ना हो ना तू नहीं छुटे निट ना जाइयो दूत। कर्म राजा भी कहिंदा जिथे रब दे प्यारे हो भराओ उथे ना जाया जे, जे चले गए तो ना तुहाडा छुटकारा ते ना मेरा छुटकारा। परमात्मा दे नाम विच इन्नी बरकत है।
1: तिन की गणत ना करे अहो को भाई,
0: जिहड़े परमेश्वर दे प्यारे ने भाई उन्हां दी गिनती नहीं कीती जा सकदी, मिणिया तो लिया नहीं जा सकदा।
1: गुर बचनी हर मेल लाया,
0: गुरु दे उपदेश दे द्वारा परमात्मा नूं जिन्हां नूं आपणे नाल मिला लिया है अथवा जिहड़े गुरु दे उपदेश द्वारा परमात्मा नाल मिल गए हन।
1: नानक दयाल होवा तिन ऊपर,
0: पातशाह कहिंदे ने भाई वाहिगुरू ने उन्हां ते दया कीती।
1: तिन गुर का भाणा मन्निया भला,
0: आपां नूं पता किवें लग्या साडे ते कृपा है। हजूर कहिंदे भाई वह गुरमुख प्यारे परमात्मा दे भाणे नूं सत करके मनदे ने, इह नहीं कहिंदे भी रब ने आ माड़ा कीता आ इउं कीता। वह इहो कहिंदे ने भी वाहिगुरू जो तूं कर रहा ना यह ठीक है, क्योंकि आपां पढ़दे हां गुरमुख तेरा भाणा भावे।
1: तू अंतर जामी हर आप,
0: हे वाहिगुरू तू अंदर दी जान वाला है।
1: जो तू चलावे प्यारे हौ तिवें चला,
0: हे मेरे वाहिगुरू तू जिवें चलाएगा ना उहदे मुताबक मैं चलांगा, ते मैं तेरे अगे अरदास करदा भी पातशाह जिवें तेनू चंगा लगदा है उस प्रकार मैनू चलावी। सतगुरु पातशाह गुरमुखो साडे सारे ते दया करन रहमतां करन। धन गुरु ग्रंथ सच्चे पातशाह ते गुरु की संगत दा धन्नवाद, पुलां चुकां दी माफी जी।
1: नानक दयाल होवा तिन ऊपर।

ਦੇਖਿਆ ਭੱਡਾ, ਅਗੋ ਹੋਈ ਤਾਂ ਆਪਣੇ ਹੀ ਰਿਸ਼ਤੇਦਾਰ ਕਾ ਬਨਵਾਇਆ ਹੁਆ ਹੈ। ਹੋਰ ਅੱਛੀ ਮਰੋੜ ਸੀ, ਮੈਂ ਪਹੁੰਚਿਆ, ਚੱਲਾ ਉਧਰ ਕੋ। ਉਹ ਦੋਨੋਂ ਲਕੜੇ ਲੱਠ ਲੈ ਗਏ। ਆ ਖਬਰਦਾਰ ਜੋ ਇਧਰ ਆਇਆ ਹੈ। ਉਹ ਕਹਿਣ ਲੱਗਾ, ਕਿਆ ਬਾਤ ਭਾਈ, ਮੈਂ ਇਸਕਾ ਰਿਸ਼ਤੇਦਾਰ ਹੂੰ। ਨਵਲਾ ਬਾਹਰ ਚੱਲ, ਤੂੰ ਕਿਸੇ ਕਾ ਰਿਸ਼ਤੇਦਾਰ ਹੋ? ਇਸਨੇ ਯੇ ਕਹਿ ਰੱਖਾ ਇਸ ਸੇਠ ਨੇ ਕਿ ਇਸ ਧਰਮਸ਼ਾਲਾ ਮੈਂ ਕੋਈ ਰੁਕ ਨਹੀਂ ਜਾ ਔਰ ਇਸ ਕੂਏ ਸੇ ਕੋਈ ਪਾਣੀ ਨਹੀਂ ਪੀ ਲੇ, ਮਾਰੀ ਡਿਊਟੀ ਲਾ ਰੱਖੀ। ਉਹ ਆਇਆ ਫਿਰ ਆਪਣੇ ਰਿਸ਼ਤੇਦਾਰ ਕੇ ਘਰ ਆਉਣਾ ਹੀ ਥਾ ਉਸਨੇ। ਉਸਨੇ ਉਸੇ ਕਹਾ, ਰਹੇ ਤੂੰ ਬੜਾ ਨਿਕੰਮਾ ਆਦਮੀ, ਕਿਉਂ ਤੇ ਇਤਨਾ ਪੈਸਾ ਲਗਾਵਾ ਥਾ ਤੈਨੂੰ, ਆ ਕਿਤਨੇ ਪੈਸੇ ਲਗਾ ਰੱਖੇ, ਧਰਮਸ਼ਾਲਾ ਬਣਵਾ ਰੱਖੀ, ਕੂਆ ਬਣਵਾ ਰੱਖਿਆ, ਔਰ ਉਹ ਦੋ ਮਸਟੰਡੇ ਛੋਟੇ ਰੱਖੇ ਤੈਨੂੰ, ਨਾ ਪਾਣੀ ਪੀਣ ਦਿੰਦੇ ਕਿਸੇ ਨੇ ਔਰ ਨਾ ਉਹ ਰੁਕਣੇ ਦੇਤੇ, ਫਿਰ ਕਿਉਂ ਇਤਨਾ ਪੈਸਾ ਬਰਬਾਦ ਕੀਆ, ਤੇਰੀ ਬੁੱਧੀ ਖਰਾਬ ਹੋ ਗਈ ਕਿਆ? ਅਬ ਉਹਨੂੰ ਸੋਚਿਆ ਵੀ ਕੌਣ ਸਾ ਕਹਾਂ ਧਰਮਸ਼ਾਲਾ ਹੈ, ਕੌਣ ਸਾ ਕੂਆ ਹੈ। ਉਹ ਕਾਫੀ ਦੇਰ ਸੋਚਦਾ ਰਿਹਾ, ਕਿਆ ਬਾਤ ਹੈ, ਕਿਆ ਕਹਿ ਰਹੇ ਹੋ ਆਪ, ਕਹਿ ਕੇ ਮੈਂ ਡੁੱਟ ਰਿਹਾ ਹੂੰ, ਤੇਰਾ ਨਾਮ ਲਿਖ ਰੱਖਿਆ ਔਰ ਤੇਰੇ ਨਾਮ ਸੇ ਧਰਮਸ਼ਾਲਾ ਬਣਵਾ ਰੱਖੀ, ਕੁਛ ਲਾਲਾ ਜੀ ਨੇ ਧਰਮਸ਼ਾਲਾ ਬਣਵਾ ਰੱਖੀ ਹੈ, ਉਸੀ ਨੇ ਯੇ ਕੂਆ ਬਣਵਾ ਰੱਖਿਆ ਹੈ, ਔਰ ਵਾਂ ਦੋ ਖੜੇ ਹੈ, ਉਹ ਲਠਲੀ ਇਹਨੂੰ ਕਿਸੇ ਨਿਆਣ ਦੇ, ਲਾਲਾ ਜੀ ਨੇ ਕਹਿ ਰੱਖੀ ਹੈ। ਉਸਨੇ ਸੋਚੀ, ਦੇਖੂ ਤਾਂ ਕਹਾਂ, ਉਹ ਉਸ ਦੋਨੋਂ ਦਿਨੇ ਆਏ, ਦੇਖੇ ਤਾਂ ਉਹ ਖੜੇ ਸਾਹਮਣੇ ਲੱਠ ਗਏ। ਉਹ ਜਾਣ ਗਿਆ ਕਿ ਇਹ ਤੋ ਬਾਈ ਮੇਰੀ ਬੇਇੱਜ਼ਤੀ ਕਰਵਾ ਦੀ ਨੇ, ਤੋ ਕਹਿਣ ਲੱਗਿਆ ਭਾਈ ਤੁਮ ਕਿਉਂ ਕਰ ਪਿੱਛਾ ਛੋਡੋ ਮੇਰਾ। ਉਹ ਸੇਠ ਬੋਲਿਆ, ਨੂੰ ਬੋਲਿਆ ਮਾਰੀ ਉਹ ਕਲਮ ਤਾਰ ਦੇ ਔਰ ਕਹਿ ਦੇ ਮੇਰੇ ਆਏ ਹੋ ਲਈਏ, ਭਾਈ ਇਹ ਦੋ ਜੋੜੇ ਹੱਥ ਮੈਨੇ ਤੁਹਾਰੇ ਆਪਣੇ ਲੋਨ ਖਤਮ ਕਰ ਦਿਆ ਔਰ ਮਾਨ ਲਿਆ ਵੀ ਤੇਰਾ ਤੁਹਾਰੇ ਸਾਰੇ ਪੈਸੇ ਆ ਗਏ, ਮੇਰੀ ਬੇਇੱਜ਼ਤੀ ਨਾ ਕਰੋ ਤੁਮ। ਤਾਂ ਉਹ ਆਪਣੇ ਗਏ ਔਰ ਫਿਰ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕੀਆ, ਸਾਧੂ ਸੰਤੋਂ ਸੇ ਉਪਦੇਸ਼ ਲਿਆ, ਭਗਤੀ ਕੀ, ਕਲਿਆਣ ਕਰਵਾਇਆ। ਤੋ ਪੁਣਾਤਮਾ ਇਹ ਸਤਿਕਰ ਮਾਨ ਲੈਣਾ, ਬਲੇ ਆਪਕੋ ਇੱਕ ਦੰਤ ਕਥਾ ਲਗੇ ਲੇਕਿਨ ਯੇ ਆਪਕੇ ਹਿਰਦੇ ਮੇਂ ਉਤਰ ਜਾਣੀ ਚਾਹੀਏ। ਆਜ ਕਿਆ ਹਾਲਤ ਹੈ ਜੀਵ ਕੀ, ਤੋ ਇਸ ਪ੍ਰਕਾਰ ਜਬ ਅਧਿਆਤਮ ਗਿਆਨ ਹੋ ਜਾਏਗਾ ਆਪਕੋ, ਆਪ ਯੇ ਗਲਤੀ ਨਹੀਂ ਕਰ ਸਕਤੇ ਹੈ। ਯੇ ਦਾਸ ਦੇਖ ਰਿਹਾ ਹੈ, ਪਹਿਲੇ ਸ਼ਰਾਬ ਪੀਆ ਕਰਤੇ ਥੇ, ਤਾਸ਼ ਖੇਲਿਆ ਕਰਤੇ ਥੇ, ਦੁਨੀਆ ਨੇ ਲੁੱਟਿਆ ਕਰਤੇ ਥੇ, ਦੋ ਕੇ ਬੀਸ ਬਣਾਇਆ ਕਰਤੇ ਥੇ, ਚਾਹੇ ਕੋਈ ਦੁੱਧ ਵੇਚੇ ਥਾ ਜਾਂ ਕੋਈ ਦੁਕਾਨਦਾਰ ਥਾ, ਔਰ ਦੂਣੀ ਬਿਰਾਨ ਮੈਂ ਟਿਓਰੀ ਥੀ ਉਨਕੀ, ਔਰ ਆਜ ਵੋ ਪ੍ਰਾਣੀ ਕਿਸੀ ਕਾ 10 ਰੁਪਏ ਆ ਜਾਤੇ ਹੈ ਨਾ ਘਰ ਦੇ ਕਾਮ ਵਾਪਸ। ਇੱਕ ਬਹਿਨ ਬਤਾ ਰਹੀ ਥੀ ਕਿ ਮੈਨੇ ਇੱਕ ਲਾਲਾ ਜੀ ਸੇ ਕੱਪੜਾ ਲਿਆ, ਉਸਨੇ ਰੇਟ ਬਤਾਇਆ, ਕੰਮ ਬੱਤੀ ਕਰਕੇ ਜੋ ਮਾਰਾ ਫਾਈਨਲ ਰੇਟ ਹੁਆ ਉਹ 200 ਰੁਪਏ ਕਾ ਹੁਆ, ਔਰ ਮੈਨੇ ਉਸਕੋ 1000 ਕਾ ਨੋਟ ਦੇ ਦਿਆ, ਉਸਨੇ ਮੇਰੇ ਕੋ 1250 ਰੁਪਏ ਵਾਪਸ ਦੇ ਦਿਏ, ਕਿਉਂ ਕਰਕੇ ਉਸਕਾ ਧੋਖਾ ਲਗਿਆ। ਤੋ ਮੈਨੇ ਉਸ ਟਾਈਮ ਤੇ ਜਾਣ ਰਿਹਾ ਨਹੀਂ, ਔਰ ਘਰ ਆ ਕੇ ਦੇਖਿਆ ਕਿ ਮੈਂ ਤੋ ਇਤਨਾ ਕਾ ਸਮਾਨ ਲਿਆਈ, ਹੁਣ ਇਤਨਾ ਪੈਸਾ ਮੇਰੇ ਪਾਸ, ਯੇ ਫਲਤੂ ਆ ਗਿਆ ਸੇਠ ਕਾ। ਅਗਲੇ ਦਿਨ ਗਈ ਔਰ ਉਸਕੇ ਵਾਪਸ ਪੈਸੇ ਦੀਏ ਉਸਨੇ, ਜਿਤਨੇ ਵੀ ਉਹ ਫਲਤੂ ਥੀ, ਉਸਕੇ ਮੂੰਹ ਕਾ ਨਹੀਂ ਦੇਖੇ। ਇਹ ਬੇਬੇ, ਇਹ ਬੇਟੀ, ਤੂੰ ਤਾਂ ਦੇਵੀ ਉਤਰ ਰਹੀ ਹੈ, ਯਾਂ ਤੋ ਠਾ ਲੈ ਜਾ, ਵਾਪਸ ਦੇਣ ਕੀ ਬਾਤ ਦੂਰ ਸੇ, ਜਦ ਦਾਵ ਲੱਗ ਜਾਤਾ ਕਿ ਮੈਂ ਹੋਰ ਵੀ ਠਾ ਲੈ ਜਾ ਲੋਕ, ਔਰ ਤੂੰ ਵਾਪਸ ਦੇਣ ਆ ਗਈ, ਮੇਰਾ ਤਾਂ ਯਾਦ ਵੀ ਨਾ ਥੇ। ਤੋ ਪੁਣਾਤਮਾ ਇਸ ਪ੍ਰਕਾਰ ਫਿਰ ਆਪਕੇ ਪਾਸ ਕਿਸੀ ਕਾ ਇੱਕ ਨਵਾਂ ਪੈਸਾ ਵੀ ਹਜ਼ਮ ਨਹੀਂ ਹੋ ਸਕਦਾ, ਆਤਮਾ ਨਹੀਂ ਮਾਨਣਾ ਆਪਕੀ, ਕਿਉਂਕਿ ਇਸ ਕੋ ਪਤਾ ਹੈ ਫਿਰ ਕਿ ਦਰੁਗਤੀ ਹੋ ਗਈ ਔਰ ਕੈਸੇ ਪੂਰੇ ਕਰਨੇ ਪੜੇਂਗੇ, ਗਧਾ ਬਣ ਕੇ ਕੁਮਾਰ ਕੇ ਘਰ ਪੈ ਯੇ ਪ੍ਰਾਣੀ ਉਸਕੇ ਪੂਰੇ ਕਰੇਗਾ, ਔਰ ਫਿਰ ਕਿਤਨਾ ਕਸ਼ਟ ਉਸਕੇ ਉੱਪਰ ਸੇ ਗੁਜ਼ਰੇਗਾ ਵਹੀ ਜਾਣੇ। ਤੋ ਪੁਣਾਤਮਾ ਪਰਮਾਤਮਾ ਕਹਤੇ ਹੈ ਆਪਣੀ ਮਹਿਮਾ ਬਤਾਨੇ ਕੇ ਲੀਏ ਕਿ ਤੁਮਨੇ ਉਸ ਦਰਗਾਹ ਕਾ ਮੈਲ ਨਹੀਂ ਦੇਖਾ ਔਰ ਧਰਮ ਰਾਜ ਕੇ ਤਿਲ ਤਿਲ ਕਾ ਲੇਖਾ। ਤੋ ਪ੍ਰਸੰਗ ਚੱਲ ਰਿਹਾ ਹੈ ਕਿ ਜਬ ਹਮ ਪਰਮਾਤਮਾ ਕੇ ਅਧਿਆਤਮਿਕ ਗਿਆਨ ਸੇ ਪਰਿਚਿਤ ਹੋ ਜਾਏਂਗੇ, ਫਿਰ ਹਮਾਰੀ ਇੱਕ ਵਿਸ਼ੇਸ਼ ਵਿਵਸਥਾ ਬਣੇਗੀ, ਆਤਮਾ ਕੇ ਅੰਦਰ ਇੱਕ ਵਿਸ਼ੇਸ਼ ਉਭਾਰ ਆਵੇਗਾ। ਅਬ ਦੇਖਤਾ ਯੇ ਦਾਸ, ਆਜ ਵੀ ਕਮ ਸੇ ਕਮ 4 ਭਗਤ ਆਏ ਥੇ, ਨੂੰ ਬੋਲੇ ਜੀ ਰਸਤੇ ਮੈਂ 100 ਰੁਪਏ ਪੜੇ ਪਾਏ, ਅਬ ਵਹਾਂ ਦੇਵਾਂ ਕਿਸਨੇ, ਯਹਾਂ ਦਾਨ ਕਰ ਦਿਆ, ਘਰ ਪੇ ਨਹੀਂ ਪ੍ਰਯੋਗ ਹੋ ਸਕੇ, ਔਰ ਪਹਿਲਾਂ ਕੇ ਸਚੀਥੀ ਥੀ ਨੂੰ ਦੇਖ ਕੇ ਠਾਕਰ ਤੇ ਕੋ ਦੇਖ ਤੇ ਨਾ ਲੇ ਰਗੋਜ ਮੰਗਾ ਲੈਂਦੇ।
तो ये वृत्ति हमारी बदलती।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੋਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਫਰਨੀਚਰ ਐਂਡ ਡੈਕੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਇੰਡੀਅਨ ਟੀਕ ਵੁੱਡ ਮੇਡ ਬੈੱਡ ਬਾਕਸ, ਸੋਫੇ, ਲਿਵਿੰਗ ਡਾਇਨਿੰਗ ਤੇ ਬੈਡਰੂਮ ਫਰਨੀਚਰ ਤੋਂ ਇਲਾਵਾ ਹੋਮ ਡੈਕੋਰ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪੰਜਾਬ ਫਰਨੀਚਰ ਐਂਡ ਡੈਕੋਰ ਨੂੰ 403-798-0063 ਯਾਨੀ 403-798-0063 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਫਰਨੀਚਰ ਐਂਡ ਡੈਕੋਰ ਦਾ ਪਤਾ ਹੈ, ਯੂਨਿਟ ਨੰਬਰ 2110, 76 ਵੈਸਟ ਵਿੰਡਸ ਕ੍ਰਿਸੈਂਟ, ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ, 202 17th Avenue, South East Calgary, near Stampede।

ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੇ ਸਭ ਕੋਏ, ਕੇ ਵੱਡ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੀ ਤੇਰੀ ਰਹੀ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ। ਕੋਈ ਨਾ ਜਾਣੈ ਤੇਰਾ ਕੀਤਾ, ਕੀ ਵੱਡ ਚੀਰਾ ਰਹਾਉ। ਸਭ ਸੁਰਤੀ ਮੇਲ ਸੁਰਤ ਕਮਾਈ, ਸਭ ਕੀਮਤ ਮੇਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨ ਜਾਈ ਤੇਰੀ ਤਿਲ ਵੜਿਆਈ। ਸਭ ਸਤ ਸਭ ਤਪ ਸਭ ਚੰਗੇ ਆਈਆ, ਸਿੱਧਾ ਪੁਰਖਾ ਕੀਆ ਵਡਿਆਈਆ। ਤੁਧ ਵਿਣ ਸਿੱਧੀ ਕਿ ਨੈਨਾ ਪਾਈਆ, ਕਰਮ ਮਿਲੈ ਨਾ ਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਣ ਹਾਰਾ। ਆਸਾ ਮਹੱਲਾ ਪਹਿਲਾ। ਆਖਾ ਜੀਵਾ ਵਿਸਰੈ ਮਰ ਜਾਉ, ਆਖਣ ਔਖਾ ਸਾਚਾ ਨਾਉ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖੈ ਖਾਏ ਚਲੀਐ ਦੂਖ। ਸੋ ਕਿਉ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੈ ਆਖਣ ਪਾਹੇ, ਵੱਡਾ ਨਾ ਹੋਵੈ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੈ ਸੋਗ, ਦਿੰਦਾ ਰਹੈ ਨਾ ਚੂਕੈ ਭੋਗ। ਗੁਣ ਇਹੋ ਹੋਰ ਨਾਹੀ ਕੋਈ, ਨਾ ਕੋ ਹੋਆ ਨਾ ਕੋ ਹੋਏ। ਜੇ ਵੜ ਆਪ ਤੇ ਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਖਸਮ ਵਿਸਾਰਹ ਤੇ ਕਮ ਜਾਤ, ਨਾਨਕ ਨਾਵੈ ਬਾਜ ਸਨਾਤ। ਰਾਗ ਗੂਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨਉ ਕਰੋ ਗੁਰਪਾਸ। ਹਮ ਕੀਰੇ ਕਿਰਮ ਸਤਿਗੁਰ ਸਰਣਾਈ, ਕਰ ਦਇਆ ਨਾਮ ਪਰਗਾਸ। ਮੇਰੇ ਮੀਤ ਗੁਰਦੇਵ, ਮੋਕੋ ਰਾਮ ਨਾਮ ਪਰਗਾਸ। ਗੁਰਮਤ ਨਾਮ ਮੇਰਾ ਪ੍ਰਾਨ ਸਖਾਈ, ਹਰ ਕੀਰਤ ਹਮਰੀ ਰਹਿਰਾਸ ਰਹਾਉ। ਹਰ ਜਨ ਕੇ ਵੱਡ ਭਾਗ ਵਡੇਰੇ, ਜਿਨ ਹਰ ਹਰ ਸਰਧਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾ ਸਹ, ਮਿਲ ਸੰਗਤ ਗੁਣ ਪਰਗਾਸ। ਜਿਨ ਹਰ ਹਰ ਹਰ ਰਸ ਨਾਮ ਨ ਪਾਇਆ, ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿੰਨ ਧੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤ ਸੰਗਤ, ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪਰਗਾਸ। ਰਾਗ ਗੂਜਰੀ ਮਹੱਲਾ ਪੰਜਵਾ, ਕਾਹੇ ਰੇ ਮਨ ਚਿਤ ਵਹਿ ਉਦਮ, ਜਾ ਆਹਰ ਹਰ ਜੀਉ ਪਰਿਆ। ਸੈਲ ਪੱਥਰ ਮਹਿ ਜੰਤ ਉਪਾਈ, ਤਾ ਕਾ ਰਿਜਕ ਆਗੈ ਕਰ ਧਰਿਆ। ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ। ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬਨਿਤਾ, ਕੋਇ ਨ ਕਿਸ ਕੀ ਧਰਿਆ।
सिर सिर रिजक संबाहे ठाकुर काहे मन भौ करिया ऊडे ऊड आवै सै कुसा तिस पाछै बचरे शरिया तिन कवन खलावै कवन चुगावै मन मह सिमरन करिया सब

ਹਉ ਤੁਧ ਬਿਨ ਅਵਰ ਨ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖਿ ਵਖਾਣਾ। ਜੋ ਸੇਵਹ ਤੁਧ ਜੀ, ਜਨ ਨਾਨਕ ਤਿਨ ਕੁਰਬਾਣਾ। ਹਰਿ ਧਿਆਵਹਿ ਹਰਿ ਧਿਆਵਹਿ ਤੁਧ ਜੀ, ਸੇ ਜਨ ਜੁਗ ਮਹਿ ਸੁਖ ਵਾਸੀ। ਸੇ ਮੁਕਤ ਭਏ ਜਿਨ ਹਰਿ ਧਿਆਇਆ ਜੀ, ਤਿਨ ਟੂਟੀ ਜਮ ਕੀ ਫਾਸੀ। ਜਿਨ ਹਰਿ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰਿ ਜੀ, ਤੇ ਹਰਿ ਹਰਿ ਰੂਪ ਸਮਾਸੀ। ਸੇ ਧਨ ਜਿਨ ਹਰਿ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ। ਤੇਰੇ ਭਗਤ ਸਲਾਹਨ ਤੁਧ ਜੀ, ਹਰ ਅਨਿਕ ਅਨੇਕ ਅਨੰਤਾ। ਤੇਰੀ ਅਨਿਕ ਕ੍ਰਹਿ ਹਰ ਪੂਜਾ ਜੀ, ਤਪ ਤਪਹਿ ਜਪਹਿ ਬੇਅੰਤਾ। ਤੇਰੇ ਅਨੇਕ ਪੜ੍ਹੈ ਬਹੁ ਸਿਮਰਿਤ ਸਾਸਤ ਜੀ, ਕਰ ਕਿਰਿਆ ਖਟ ਕਰਮ ਕਰੰਤਾ। ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵਹਿ ਮੇਰੇ ਹਰਿ ਭਗਵੰਤਾ। ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਧ ਜੀ ਵਡੇ ਅਵਰ ਨ ਕੋਈ। ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ, ਤੂੰ ਨਿਹਚਲ ਕਰਤਾ ਸੋਈ। ਤੁਧ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰਹਿ ਸੋਈ। ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ। ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣ ਹੋਈ। ਆਸਾ ਮਹੱਲਾ ਚੌਥਾ। ਤੂੰ ਕਰਤਾ ਸਚਿਆਰ ਮੈਂਡਾ ਸਾਈ, ਜੋ ਤਉ ਭਾਵੈ ਸੋਈ ਥੀਸੀ, ਜੋ ਤੂੰ ਦੇਹ ਸੋਈ ਹਉ ਪਾਈ। ਰਹਾਉ ਸਭ ਤੇਰੀ, ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰਹੇ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰਿਆਉ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ। ਜੀ ਅਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਜਿਸਨੂੰ ਤੂੰ ਜਾਣਾ ਇਹ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨ ਕੋਏ। ਤੂੰ ਕਰ ਕਰ ਵੇਖਹਿ ਜਾਣਹਿ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ। ਤਿਤ ਸਰਵਰੜੈ ਭਈ ਲੇ ਨਿਵਾਸਾ, ਪਾਣੀ ਪਾਵਕ ਤਿਨ ਹੈ ਕੀਆ। ਪੰਕ ਜੋ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹਿ ਡੂਬਿਆਲੇ। ਮਨ ਏਕ ਨ ਚੇਤ ਸਮੂਰ ਮਨਾ, ਹਰ

ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਭਈ ਪਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ

ਵੈ ਬੈਠਾ ਕਹੂੰ ਸਿਮਟ ਭਇਓ ਸੰਕਰ ਇਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰਭਵ ਆਦਿ ਜੁਗਾਦਿ ਸਰੂਪ ਸਵਯੰਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਘਰ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਤੁਜ ਤਵ ਸਰਨੀ ਪਰੇ ਤਿਨਕੇ ਦੁਸ਼ਟ ਦੁਖਿਤ ਹੋਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਬਾਰ ਧਿਆ ਹੈ ਤਾਂ ਕਿ ਕਾਲ ਨਿਕਟ ਨਹਿ ਹੈ ਰੱਛਾ ਹੋਏ ਤਾਹੀ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿ ਨਿਹਰ ਹੋ ਤਾਂ ਕਿ ਤਾਪ ਤਨਕ ਮਹਿ ਹਰ ਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਸ਼ਾਹ ਸਵੈ ਸਕੈ ਨ ਕੋਈ ਏਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਸ ਤੇ ਤਾਹਿ ਉਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਾ

ਮੁੰਦਾਮਣੀ ਮਹੱਲਾ ਪੰਜਵਾ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸਧਾਰੋ। ਜੇ ਕੋ ਖਾਵੈ ਜੇ ਕੋ ਭੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰੱਖ ਉਰ ਧਾਰੋ। ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ। ਸਲੋ

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਪ੍ਰਿਥਮੈ।

ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ।

ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ

ਸਿੱਖ ਪੜਦੇ ਸੁਣਦੇ ਸਰਬੱਤ ਲਾਹੇ ਵੰਦ ਹੋ ਵਾਣਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ।

तनासरी महला पंजवा।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੈਲਗਰੀ 24 ਘੰਟੇ 7 ਦਿਨ ਪ੍ਰਸਾਰਿਤ ਹੋਣ ਵਾਲੇ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ 102.7 FM ਤੇ ਹਰ ਹਫਤੇ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 6 ਵਜੇ ਤੋਂ 8 ਵਜੇ ਤੱਕ ਤੁਸੀਂ ਸੁਣਦੇ ਹੋ ਗੁਰਬਾਣੀ ਵਿਚਾਰ ਪ੍ਰੋਗਰਾਮ ਪੰਜਾਬੀ ਰੇਡੀਓ ਕੈਲਗਰੀ ਦੇ ਹੋਸਟ ਪ੍ਰੋਫੈਸਰ ਮਨਜੀਤ ਸਿੰਘ ਪਿਆਸਾ ਦੁਆਰਾ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰ ਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ, ਟ੍ਰੈਡੀਸ਼ਨਲ, ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰ ਡੀਲ ਫਰਨੀਚਰ ਨੂੰ ਕਾਲ ਕਰੋ 403-250-5646, 403-250-5646। ਇਹਨਾਂ ਦਾ ਪਤਾ ਹੈ 2023 34th Street, ਨੌਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਖਾਲਸਾ ਕਲੈਕਸ਼ਨ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।